0: 403-250-5646 403-250-5646 ਇਹਨਾਂ ਦਾ ਪਤਾ ਹੈ 2023 34th Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 Avenue, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210-3232nd Avenue, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

ਸੋ ਗੁਰਦਵਾਣੀ ਦੇ ਸੰਦਰਭ ਦੇ ਵਿੱਚ ਇਹਨਾਂ ਸ਼ਬਦਾਂ ਦੀ ਜਿਹੜੀ ਸੁੰਦਰ ਢੰਗ ਨਾਲ ਮਤਲਬ ਵਿਆਖਿਆ ਕੀਤੀ ਗਈ ਹੈ, ਸਮਝਾਇਆ ਗਿਆ ਹੈ। ਪਰ ਇੱਕ ਗੱਲ, ਗੁਰਬਾਣੀ ਇਹਨਾਂ ਨੂੰ ਹਮੇਸ਼ਾ ਆਧੁਨਿਕ, ਜਿਸਾ ਮੈਂ ਪਹਿਲਾਂ ਵੀ ਕੀਤਾ, ਮਨੋਵਿਗਿਆਨਕ ਵਾਲੀਆਂ ਵੱਖ ਵੱਖ ਵਸਤੂਆਂ ਵਜੋਂ ਪ੍ਰਭਾਸ਼ਿਤ ਨਹੀਂ ਕਰਦੀ। ਇਹ ਸ਼ਬਦ ਸੰਦਰਭ ਅਨੁਸਾਰ ਵੱਖਰੇ ਅਰਥਾਂ ਵਿੱਚ ਵੀ ਆਉਂਦੇ ਹਨ, ਜਿੱਥੇ ਜਿਸ ਤਰ੍ਹਾਂ ਦਾ ਉਂਝ ਆਪਾਂ ਜਦੋਂ ਆਤਮਾ ਨੂੰ ਦੇਖਦੇ ਹਾਂ, ਆਤਮਾ ਅਸਲ ਦੇ ਵਿੱਚ ਅੰਦਰਲਾ ਜੀਵ ਆਤਮਕ ਸਰੂਪ ਹੈ। ਗੁਰਬਾਣੀ ਮਨੁੱਖ ਨੂੰ ਸਿਰਫ ਸਰੀਰ ਨਹੀਂ ਮੰਨਦੀ, ਸਰੀਰ ਨੂੰ ਤੇ ਇਸ ਨੂੰ ਮਿਲਾ ਕੇ ਮਨੁੱਖ ਬਣਦਾ ਹੈ, ਅੰਦਰ ਵਸਦੇ ਜੀਵ ਨੂੰ ਵੀ ਪਰਮ ਆਤਮਾ ਨਾਲ ਜੋੜ ਕੇ ਦੇਖਿਆ ਜਾਂਦਾ, ਪਾਓ ਅਕਾਲ ਦੇ ਨਾਲ, ਸੱਤ ਦੇ ਨਾਲ ਜੋੜ ਕੇ ਦੇਖਿਆ ਜਾਂਦਾ। ਗੁਰਬਾਣੀ ਵਿੱਚ ਆਤਮ ਮੈਂ ਰਾਮ, ਰਾਮ ਮੈਂ ਆਤਮ, ਪਾਓ ਆਤਮਾ ਅਤੇ ਰਾਮ ਨੂੰ ਦੋ ਵੱਖਰੀਆਂ ਹਸਤੀਆਂ ਵਾਂਗ ਨਹੀਂ ਦੇਖਣਾ। ਪਰਮਾਤਮਾ ਦੀ ਜੋਤ ਅੰਦਰ ਹੀ ਵਸਦੀ ਹੈ, ਇਹ ਗੁਰਬਾਣੀ ਦਾ ਜਿਹੜਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਮਨ ਦੀ ਗੱਲ ਆ ਗਈ, ਮਨ ਕੀ ਹੈ? ਸੋਚਾਂ, ਇੱਛਾਵਾਂ ਅਤੇ ਭਟਕਣ ਦਾ ਕੇਂਦਰ ਮਨ ਲਗਾਤਾਰ ਇੱਛਾਵਾਂ, ਵਿਚਾਰਾਂ ਅਤੇ ਭਾਵਨਾਵਾਂ ਵੱਲ ਦੌੜਦਾ ਹੈ। ਇਸ ਲਈ ਗੁਰਬਾਣੀ ਮਨ ਨੂੰ ਸਾਧਨ ਉੱਤੇ ਬਹੁਤ ਜ਼ੋਰ ਦਿੰਦੀ ਹੈ। ਮਨ ਜੀਤੈ ਜਗ ਜੀਤ, ਪਾਓ ਮਨ ਨੂੰ, ਇੱਛਾਵਾਂ ਨੂੰ, ਆਕਾਂਕਸ਼ਾਵਾਂ ਨੂੰ ਕਾਬੂ ਕਰ ਲਿਆ ਤਾਂ ਸਾਰੇ, ਹਰ ਕਿਸੇ ਸ਼ਹਿਰ ਤੇ ਜਿੱਤ ਪ੍ਰਾਪਤ ਕਰ ਲਿਆ, ਹਰ ਕਿਸੇ ਨੂੰ ਵਸ ਕਰ ਲਿਆ। ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰ ਸਕਦਾ। ਪਰ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਅੰਦਰੂਨੀ ਅਵਸਥਾ ਜਿਹੜੀ ਹੈ ਉਸਨੂੰ ਹਾਸਲ ਕਰ ਲੈਂਦਾ ਹੈ। ਆਪਾਂ ਦੂਜੀ ਗੱਲ ਕੀਤੀ ਸੀ ਬੁੱਧੀ, ਵਿਚਾਰ ਕਰਨ ਅਤੇ ਪਰਖਣ ਦੀ ਸਮਰੱਥਾ, ਵਿਵੇਕ। ਬੁੱਧੀ ਮਨ ਦੀਆਂ ਇੱਛਾਵਾਂ ਨੂੰ ਪਰਖਣ ਅਤੇ ਸਹੀ ਗਲਤ ਨੂੰ ਸਮਝਣ ਵਿੱਚ ਸਹਾਇਕ ਹੁੰਦੀ ਹੈ। ਪਰ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਸਿਰਫ ਆਪਣੀ ਅਕਲ ਉੱਤੇ ਮਾਣ ਕਰਨਾ ਕਾਫੀ ਨਹੀਂ, ਮਤ ਥੋੜੀ ਸੇਵਕ ਕੀਤਾ, ਭਾਵ ਮਨੁੱਖ ਦੀ ਆਪਣੀ ਸਮਝ ਸੀਮਤ ਹੈ, ਸੱਚੀ ਸੂਝ ਗੁਰੂ ਦੀ ਮਤ ਨਾਲ ਪ੍ਰਾਪਤ ਹੁੰਦੀ ਹੈ। ਹੁਣ ਆਪਾਂ ਗੱਲ ਕਰ ਰਹੇ ਸੀ ਅੱਜ ਦੇ ਸੰਦਰਭ ਵਿੱਚ ਚੇਤਨਾ, ਕਾਨਸ਼ੀਅਸਨੈਸ। ਇਸ ਨੂੰ ਕਈ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ, ਕਈ ਚੇਤਨਾ ਨੂੰ ਵੀ ਰੂਹ ਆਤਮਾ ਨਾਲ ਸਮਝਦੇ ਨੇ, ਜਾਗਰੂਕਤਾ ਵੀ ਸਮਝਦੇ ਨੇ, ਅਵੇਅਰਨੈਸ, ਸੁਰਤ। ਗੁਰਬਾਣੀ ਦੇ ਵਿੱਚ ਸ਼ਬਦ ਸੁਰਤ ਜਿਹੜਾ ਹੈ ਉਹ ਚੇਤਨਾ ਤੇ ਟੁੱਕਦਾ ਹੈ। ਚੇਤਨਾ ਨੂੰ ਅਸੀਂ ਜਾਣਨ ਅਤੇ ਜਾਣਨ ਦੀ ਅਵਸਥਾ ਵਜੋਂ ਸਮਝ ਸਕਦੇ ਹਾਂ। ਗੁਰਬਾਣੀ ਵਿੱਚ ਇਸ ਨਾਲ ਮਿਲਦਾ ਬਹੁਤ ਮਹੱਤਵਪੂਰਨ ਸ਼ਬਦ ਸੁਰਤ ਹੈ, ਜਿਹੜਾ ਮੈਂ ਹੁਣ ਜ਼ਿਕਰ ਕਰ ਰਿਹਾ ਸੀ। ਸੁਰਤ ਸ਼ਬਦ ਰਤੀਆਂ, ਸੁਰਤ ਸ਼ਬਦ ਰਤੀਆਂ ਮਨ ਮਾਨਿਆ, ਭਾਵ ਜਦੋਂ ਸੁਰਤ ਸ਼ਬਦ ਵਿੱਚ ਰੰਗੀ ਜਾਂਦੀ ਹੈ ਤਾਂ ਮਨ ਵੀ ਉਸ ਸੱਚ ਨੂੰ ਸਵੀਕਾਰ ਕਰ ਲੈਂਦਾ ਹੈ। ਇੱਕ ਸੌਖੀ ਤਸਵੀਰ, ਯਾਨੀ ਕਿ ਜਿਹੜੀ ਇਸ ਨੂੰ ਸਮਝੀਏ, ਇੱਕ ਸੌਖੀ ਯਾਨੀ ਕਿ ਉਦਾਹਰਣਾ, ਆਤਮਾ ਅੰਦਰਲੀ ਜੋਤ, ਜੀਵ ਸਰੂਪ ਚੇਤਨਾ ਸੁਰਤ ਉਸ ਜੋਤ ਦੀ ਜਾਗਰੂਕਤਾ, ਮਨ ਵਿਚਾਰਾਂ, ਇੱਛਾਵਾਂ ਅਤੇ ਭਾਵਨਾਵਾਂ ਦਾ ਪ੍ਰਭਾਵ, ਬੁੱਧੀ ਵਿਚਾਰਾਂ ਨੂੰ ਪਰਖਣ ਅਤੇ ਫੈਸਲਾ ਕਰਨ ਦੀ ਸਮਰੱਥਾ।

ਵੀ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਦੀ ਮਨੋਵਿਰਤੀ ਦੇ ਵਿੱਚ, ਲੋਕਾਂ ਦੇ ਯਾਨੀ ਕਿ ਲੋਕ ਸਾਹਿਤ ਵਿੱਚ ਰਚੀਆਂ ਹੋਈਆਂ ਸਨ, ਜਿਹਨਾਂ ਨੂੰ ਉਦਾਹਰਣਾਂ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਆ।
1: ਬਿਲਕੁਲ, ਜਿਹੜੇ ਦੇਖੋ ਵੀਰ ਜੀ, ਜਿਹੜੀਆਂ ਨਾ ਮਿਥਿਹਾਸ ਦੀਆਂ ਗੁਰੂ ਸਾਹਿਬ ਨੇ ਉਦਾਹਰਣਾਂ ਦਿੱਤੀਆਂ
0: ਜੀ,
1: ਉਹ ਸਾਨੂੰ ਸਮਝਾਉਣ ਦੇ ਲਈ ਸੀ, ਕਿਉਂਕਿ ਸਾਡੀ ਜਿਹੜੀ ਉਸ ਸਮੇਂ ਸਾਡੀ ਆਮ ਸੰਗਤ ਸੀ, ਜਨਤਾ ਸੀ, ਉਹਨਾਂ ਦਾ ਜਿਹੜਾ ਬੌਧਿਕ ਲੈਵਲ ਉਸੇ ਹਿਸਾਬ ਦਾ ਸੀਗਾ, ਤੇ ਉਹ ਜਿਹੜੀਆਂ ਉਹ ਕਹਾਣੀਆਂ ਸਦੀਆਂ ਤੋਂ ਅਸੀਂ ਇੰਨ ਬਿੰਨ ਸੁਣਦੇ ਆ ਰਹੇ ਸੀ, ਉਹ ਸਾਡੇ ਮਨਾਂ ਦੇ ਵਿੱਚ ਇੰਨੀਆਂ ਕੁ, ਹੁਣ ਤਾਂ ਵੀ ਉਹ ਇੰਨੀਆਂ ਘਰ ਕੀਤੀਆਂ ਹੋਈਆਂ ਆ ਵੀ ਅਸੀਂ ਮਾੜੀ ਮੋਟੀ ਸੋਝੀ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਜਾਨ ਛੁਡਾਉਣੀ ਔਖੀ ਲੱਗਦੀ। ਪਰ ਜਿਹੜੀ ਗੁਰੂ ਸਾਹਿਬ ਦੀ ਦਾ ਵਿਲੱਖਣ ਤਰੀਕਾ ਹੈ ਜਿਹਨੂੰ ਸਮਝਣ ਦੀ ਲੋੜ ਹੈ, ਉਹ ਇਹ ਹੈ ਵੀ ਪਹਿਲਾਂ ਗੁਰੂ ਸਾਹਿਬ ਨੇ ਉਹ ਪ੍ਰਚਲਿਤ ਰਵਾਇਤਾਂ ਦਾ, ਪ੍ਰਚਲਿਤ ਧਾਰਮਿਕ ਤਰੀਕਿਆਂ ਦਾ, ਪ੍ਰਚਲਿਤ ਸਮਾਜਿਕ ਰਹੁ ਰੀਤਾਂ ਦਾ ਹਵਾਲਾ ਦੇ ਕੇ, ਪਰ ਮਗਰੋਂ ਉਹਨਾਂ ਨੇ ਆਪਣਾ ਫੈਸਲਾ ਦਿੱਤਾ
0: ਜੀ।
1: ਜਿਹੜੇ ਵੀ ਸ਼ਬਦ ਦੇ ਵਿੱਚ ਕਿਸੇ ਮਿਥਿਹਾਸ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਜਿੱਦਾਂ ਆਪਾਂ ਰੋਜ਼ ਸਵੇਰੇ ਜਪੀ ਸਾਹਿਬ ਦਾ ਪਾਠ ਕਰਦੇ
0: ਜੀ,
1: ਉਹਦੇ ਚ ਹੈਗਾ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਇਹ ਸੀਗੀ ਪ੍ਰਚਲਿਤ ਜਿਹੜੀ
0: ਜੀ।
1: ਪਰ ਗੁਰੂ ਸਾਹਿਬ ਕਹਿੰਦੇ ਜਿਵ ਤਿਸ ਭਾਵ ਹੈ ਤਿਵੇਂ ਚਲਾਵ ਹੈ, ਜਿਵ ਹੋਵੇ ਫਰਮਾਨ। ਇਹ ਗੁਰੂ ਸਾਹਿਬ ਦਾ ਡਿਸੀਜ਼ਨ ਸੀ ਵੀ ਭਾਈ ਤੈਨੂੰ ਏਦਾਂ ਲੱਗਦਾ ਵੀਅਰ ਹੀ ਲੱਗਦਾ ਤੈਨੂੰ ਲੱਗੀ ਜਾਵੇ, ਹੈ ਤੈਨੂੰ ਏਦਾਂ ਹੋ ਸਕਦਾ ਹੋਵੇ ਤੇ ਤੇਰੇ ਹਿਸਾਬ ਨਾਲ ਏਦਾਂ ਹੀ ਹੋਵੇ, ਪਰ ਜਿਹੜਾ ਗੁਰੂ ਸਾਹਿਬ ਨੇ ਆਪਣਾ ਉੱਥੇ ਫੈਸਲਾ ਦਿੱਤਾ ਉਹ ਕਹਿੰਦੇ ਵੀ ਨਾ ਜਿਵ ਤਿਸ ਭਾਵ ਹੈ ਤਿਵੇਂ ਚਲਾਵ ਹੈ, ਜਿਵ ਹੋਵੇ ਫਰਮਾਨ। ਇਹ ਤਾਂ ਮਤਲਬ ਇਸੇ ਤਰ੍ਹਾਂ ਜਿੱਦਾਂ ਹੋਰ ਬਹੁਤ ਐਸੀਆਂ, ਜਿੱਦਾਂ ਹੁਣ ਜੇ ਅਸੀਂ ਹੋਰ ਡਿਟੇਲ ਦੇ ਵਿੱਚ ਜਾਈਏ, ਸਿੱਧ ਗੋਸ਼ਟ ਦੇ ਵਿੱਚ ਗੁਰੂ ਸਾਹਿਬ ਹੁਣ ਉਹ, ਕਿਉਂਕਿ ਜਿਹੜੇ ਜੋਗੀ ਆ ਉਹ ਸ਼ਰਾਬ ਪੀ ਕੇ ਮਸਤ ਹੁੰਦੇ ਸੀ
0: ਜੀ,
1: ਹੁਣ ਗੁਰੂ ਸਾਹਿਬ ਇੱਥੇ ਕਹਿੰਦੇ ਵੀ ਭਾਈ ਜੇ ਤਾਂ ਸ਼ਰਾਬ ਪੀਣੀ ਆ ਤਾਂ ਉਹ ਗੁੜ ਕਰ ਗਿਆ ਧਿਆਨ ਕਰਤਾ ਵਾ, ਉੱਥੇ ਦੱਸਿਆ ਹੁਣ ਗੁਰੂ ਸਾਹਿਬ, ਜੇ ਹੁਣ ਅਸੀਂ ਸਿਰਫ ਲਫ਼ਜ਼ਾਂ ਦੇ ਵਰਤਣ ਕਰਕੇ ਇਹ ਕਹੀਏ ਵੀ ਗੁਰੂ ਸਾਹਿਬ ਨੇ ਵਰਤਿਆ ਤੇ ਉਹ ਪ੍ਰਵਾਨ ਇੰਨਾ ਹੀ, ਦੇਖਣੇ ਆ ਵੀ ਗੁਰੂ ਸਾਹਿਬ ਆਪਣਾ ਫੈਸਲਾ ਕੀ, ਸ਼ਬਦ ਦੇ ਅੰਤ ਦੇ ਵਿੱਚ ਫੈਸਲਾ ਕੀ ਦਿੰਦੇ ਆ,
0: ਅੰਮ੍ਰਿਤ ਕਾਵਾ ਪਾਰੀ ਹੋਵੇ।
1: ਹਾਂਜੀ, ਇਹ ਇਹ ਗੁਰੂ ਸਾਹਿਬ ਦਾ ਮਤਲਬ ਇੱਕ ਵਿਲੱਖਣ ਤਰੀਕਾ ਆ ਲੋਕਾਂ ਨੂੰ ਸਮਝਾਉਣ ਦਾ,
0: ਕਿਉਂਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਗੁੜ ਕਰ ਗਿਆਨ ਧਿਆਨ ਕਰ ਧਾਵਾ ਕਰਨੀ ਕਸ ਪਾਈਏ, ਇਸ ਦਾ ਮਤਲਬ ਇਹ ਨਹੀਂ ਕਿ ਸ਼ਰਾਬ ਨੂੰ ਇੰਪੋਰਟੈਂਸ ਦਿੱਤੀ, ਬਲਕਿ ਸ਼ਬਦਾਵਲੀ ਇਹੋ ਜਿਹੀ ਵਰਤ ਕੇ ਤੇ ਅੰਤ ਦੇ ਵਿੱਚ ਉਹਨੂੰ ਇਹੀ ਕਿਹਾ ਕਿ ਵੀ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਭਾਵ ਕਰ।
1: ਹਾਂਜੀ, ਨਹੀਂ ਪਰ ਨਾਨਾ ਦੱਸਦਾ ਵੀ ਤੇ ਗੁੜ, ਕਿਉਂਕਿ ਉਹ ਗੁੜ ਦੀ ਸ਼ਰਾਬ ਬਣਾਉਂਦੇ ਆ, ਉਹ ਕਹਿੰਦਾ ਵੀ ਗਿਆਨ ਦਾ ਤੇਰਾ ਗੁੜ ਹੋਣਾ ਚਾਹੀਦਾ, ਗਿਆਨ ਚ ਵੀ ਗੁੜ ਹੋਣਾ ਚਾਹੀਦਾ, ਗੁੜ ਕਰ ਗਿਆਨ ਧਿਆਨ ਕਰ ਧਾਵ, ਉਹ ਸਾਰਾ ਦੱਸਿਆ ਵੀ ਭਾਈ ਜਿੱਦਾਂ ਜਿਹੜਾ ਜਨੇਊ ਵਾਲਾ ਸ਼ਬਦ ਹੈਗਾ ਆ ਆਪਾਂ ਸੋਹਲੇ ਦੀ ਬਾਣੀ ਵਿੱਚ ਪੜ੍ਹਦੇ ਹਾਂ, ਉਸੇ ਤਰ੍ਹਾਂ ਇਹ ਸਮਝਾਇਆ ਗੁਰੂ ਸਾਹਿਬ ਨੇ ਸਾਨੂੰ ਵੀ ਭਾਈ ਜੇ ਤੈਂ ਸ਼ਰਾਬ ਪੀਣੀ ਤੇ ਆ ਉਹਦਾ ਰੂਪ ਹੋਣਾ
0: ਚਾਹੀਦਾ,
1: ਤੇ ਗਿਆਨ ਰੂਪੀ ਗੁੜ ਸਾਹਿਬ ਤਾਂ ਪਹਿਲਾਂ ਜਿਹੜੀ ਪਹਿਲੀ ਉਹਦੇ ਹੈਗੀ ਹੈ ਚੀਜ਼ ਪੈਂਦੀ ਗੁੜ ਆ, ਉਹ ਕਹਿੰਦੇ ਤੇਰਾ ਗਿਆਨ ਰੂਪੀ ਗੁੜ ਹੋਣਾ ਚਾਹੀਦਾ ਭਾਈ। ਸੋ ਇਹ ਸਿਰਫ ਸਾਡੀ, ਮੈਂ ਕਹਾਂਗਾ ਵੀ ਬਦਕਿਸਮਤੀ ਆ ਵੀ ਅਸੀਂ ਨਾ ਤਾਂ ਆਪੋ ਗੁਰੂ ਸਾਹਿਬ ਦੇ ਇਸ ਫਲਸਫੇ ਨੂੰ, ਇਸ ਜਿਹੜਾ ਸਾਨੂੰ ਬਖਸ਼ਿਸ਼ ਹੈ ਵੀ 1430 ਪੰਨਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ, ਇਹ ਸਾਰੀ ਦੁਨੀਆਂ ਤੇ ਪਹੁੰਚਣਾ ਚਾਹੀਦਾ ਸੀ, ਪਰ ਅਸੀਂ ਆਪਸ ਵਿੱਚ ਵੀ ਨਹੀਂ ਬੈਠ ਕੇ ਉਹਨੂੰ ਵਿਚਾਰ ਸਕੇ ਤੇ ਅਸੀਂ ਦੂਜਿਆਂ ਨੂੰ ਕੀ ਦੱਸਣਾ ਸੀ।
0: ਬਿਲਕੁਲ, ਇੱਕ ਹੋਰ ਗੱਲ ਜਿਹੜੀ ਜਿਸਾਂ ਤੁਸੀਂ ਜਪਜੀ ਸਾਹਿਬ ਚ ਉਦਾਹਰਣ ਦਿੱਤੀ ਹੈ, ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਸਾਡੇ ਮਨਾਂ ਦੇ ਵਿੱਚ ਅਜੇ ਵੀ ਉਹ ਜਿਹੜੀ ਜਿਹੜੀ ਸ਼ਬਦਾਵਲੀ ਤੁਸੀਂ ਕਿਹਾ ਨਾ ਕਿ ਘਰ ਕਰ ਚੁੱਕੀ ਹੈ, ਅਸੀਂ ਕੋਈ ਵੀ ਗੁਰਮਤ ਦੀ ਕਿਸੇ ਫਲਸਫੇ ਦੀ ਵਿਆਖਿਆ ਕਰਨੀ ਹੋਵੇ ਅਸੀਂ ਗਰਭ ਪੁਰਾਣ ਤੇ ਹੀ ਚਲੇ ਜਾਂਦੇ ਹਾਂ। ਅਸੀਂ ਜਪਜੀ ਸਾਹਿਬ 'ਚ ਇੱਕ ਹੋਰ ਉਦਾਹਰਣ ਹੈ, ਅਸੀਂ ਆਮ ਤੌਰ ਤੇ ਸੁਣਿਆ, ਕਿਉਂਕਿ ਕਈ ਵਾਰੀ ਅਸੀਂ ਸਮਝਣ, ਇਹ ਅਸੀਂ ਗ੍ਰਾਮਰ ਤੇ ਜਦੋਂ ਜਾਵਾਂਗੇ ਉਸ ਵੇਲੇ ਗੱਲ ਕਰਾਂਗੇ ਕਿ ਸਮਝਣ ਦੇ ਵਿੱਚ ਸਾਨੂੰ ਕਈ ਵਾਰੀ ਭੁਲੇਖਾ ਇਹ ਲੱਗ ਜਾਂਦਾ। ਅਸੀਂ ਅੱਜ ਵੀ ਤੁਸੀਂ ਪ੍ਰਚਾਰਕਾਂ ਸੁਣਿਆ, ਉਹ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਕਹਿ ਗਏ ਜੀ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ, ਜਪਜੀ ਸਾਹਿਬ ਦੇ ਵਿੱਚ ਹੀ ਇਹ ਪੋਗੀ। ਪਰ ਜਦੋਂ ਧਿਆਨ ਨਾਲ ਦੇਖੀਏ ਗੁਰੂ ਨਾਨਕ ਸਾਹਿਬ ਤੇ ਮੰਨਿਆ ਨੀ ਕੋਈ ਗਿਣਤੀ, ਕਿਉਂਕਿ ਉਹ ਜਦੋਂ ਉੱਥੇ ਕਹਿੰਦੇ, ਉਹ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥੱਕੇ ਵੇਦ
1: ਵੇਦ ਕਹਿ ਨਿਕੋ,

0: ਵੇਦਾਂ ਦੀ ਫਿਲਾਸਫੀ ਆ ਕਿ ਉਹ ਇਹਨੂੰ ਲੱਖਾਂ ਕਹਿ ਰਹੇ। ਅੱਗੇ ਉਹ ਦੂਜੇ ਮਤ ਦਾ ਵੀ ਜ਼ਿਕਰ ਕਰ ਰਹੇ ਨੇ, ਸਹਿਸ 18 ਕਹਿਣ ਕਿਤੇਬਾਂ ਅਸਲੂ ਇੱਕ ਤਾਤ। ਉਹ 18,000 ਆਲਮ ਦੀ ਗੱਲ ਕਰ ਰਹੇ ਨੇ, ਕੌਣ? ਕਿਤੇਬੀਆ ਮਤ, ਭਾਵੇਂ ਉਹ ਨਹੀਂ ਕੱਲਾ ਇਸਲਾਮ ਨਹੀਂ ਆ ਗਿਆ ਨਾ, ਕਿਤੇਬਾਂ ਮਤਲਬ ਜਿਸਾਂ ਬਾਈਬਲ ਵੇਦ ਨੇ ਜਿਸਾਂ ਕਿਤੇਬ ਸਾਰੀ ਹੀ, ਭਾਵੇਂ ਉਹ ਕ੍ਰਿਸਚੈਨਿਟੀ ਆ ਭਾਵੇਂ ਜੁਡੋਇਜ਼ਮ ਆ, ਜਿੰਨੀਆਂ ਵੀ ਤੌਰਾਤ ਨੇ ਬਾਈਬਲ ਨੇ ਕੁਰਾਨ ਹੈ, ਉਹ ਇਹ ਕਹਿ ਰਿਹਾ ਸਹਿਸੀ 18 ਕਹਿਣ ਕਿਤੇਬਾਂ ਅਸਲੂ ਇੱਕ ਤਾਤ। ਤੇ ਗੁਰੂ ਸਾਹਿਬ ਆਪਣਾ ਫੈਸਲਾ ਕਰ ਦਿੰਦੇ, ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣਿਆ। ਯਾਨੀ ਕਿ ਗੁਰੂ ਨਾਨਕ ਸਾਹਿਬ ਇਨਫਾਈਨਿਟੀ ਦੀ ਗੱਲ ਕਰ,
1: ਜਿਹੜੀ ਸਾਡੇ ਵਿਸ਼ਵਾਸ ਵਾਲੀ ਗੱਲ ਹੈ, ਸਾਡੇ ਲਈ ਸਿਹਤ ਵਾਲੀ ਗੱਲ ਹੈ, ਉਹ ਹੈਗੀ ਅੰਤਲੀ ਪੰਕਤੀ ਦੇ ਵਿੱਚ, ਕਹਿੰਦੇ ਵੀ ਲੇਖਾ ਹੋਏ ਤਾਂ ਲਿਖੀ ਹੈ,
0: ਲੇਖੇ ਹੋਏ
1: ਵਿਨਾਸ। ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਤਾਂ ਕੀਤਾ ਨਹੀਂ
0: ਜਾ, ਜਿਹੜਾ ਲੇਖਾ ਕਰਨ ਬੈਠੇਗਾ ਉਹਦੀ ਉਮਰ ਵੀ ਮੁੱਕ ਜਾਏ।
1: ਹਾਂ,
0: ਅੱਜ ਜਦੋਂ ਅਸੀਂ ਇਸ ਬ੍ਰਹਿਮੰਡ ਦੀ ਜਿੰਨਾ ਕੁ ਓਬਜ਼ਰਵੇਬਲ ਬ੍ਰਹਿਮੰਡ ਹੈ, ਓਬਜ਼ਰਵੇਬਲ ਦਾ ਮਤਲਬ ਹੁੰਦਾ ਕਿ ਜਿਸ ਨੂੰ ਅਸੀਂ ਦੇਖ ਸਕਦੇ ਹਾਂ, ਉਹ ਬ੍ਰਹਿਮੰਡ ਉਸ ਤੋਂ ਵੀ ਵਿਸ਼ਾਲ ਹੈ। ਪਰ ਅਸੀਂ ਸਾਡੀ ਜਿਹੜੀ ਜਿੰਨੀ ਵੀ ਸਾਡੀ ਇਕਵਿਪਮੈਂਟ ਬਣੀ ਹੈ, ਜਿਹਨਾਂ ਦੇ ਨਾਲ ਅਸੀਂ, ਜਿਹੜਾ ਸਾਡੇ ਕੋਲ ਇਸ ਵਕਤ ਜਿਹੜੀ ਮਿਸ਼ਨਰੀ ਅਸੀਂ ਆ, ਟੈਲੀਸਕੋਪ ਬਣਾਏ ਹਨ, ਜਿਹਨਾਂ ਚੋਂ ਵੱਧ ਤੋਂ ਵੱਧ ਜਿਸਾਂ ਹਬਲ ਦਾ ਜ਼ਿਕਰ ਆ ਰਿਹਾ, ਜਾਂ ਰੀਸੈਂਟਲੀ ਜਿਹੜੀ ਜਿਹੜੀ ਹੁਣ 22 ਚ ਇੰਸਟਾਲ ਹੋਈ ਆ, ਇਹ ਸਾਰੀ ਦਾ ਜਿਹੜਾ ਜੈਮਸ ਵੈਬ ਜਿਸਨੂੰ ਅਸੀਂ ਕਹਿੰਦੇ ਹਾਂ, ਇਹ ਜਿਹੜੀ ਸਾਰੀ ਜਿਹੜੀ ਦ੍ਰਿਸ਼ਟੀ ਹੈ ਇਨਸਾਨ ਦੀ, ਉਹ 93 billion ਲਾਈਟ ਈਅਰਸ ਤੱਕ, ਕਿਉਂਕਿ ਬ੍ਰਹਿਮੰਡ ਦੇ ਵਿੱਚ ਤੁਸੀਂ ਮੀਲਾਂ ਦੇ ਵਿੱਚ ਜਾਂ ਕੁਝ ਹੋਰ ਪੈਮਾਨੇ ਨਾਲ ਨਹੀਂ ਨਾਪ ਸਕਦੇ। ਰੋਸ਼ਨੀ ਦੀ ਰਫਤਾਰ ਨੂੰ ਉੱਥੇ ਬਣਾਇਆ ਗਿਆ ਹੈ ਪੈਮਾਨਾ,
1: ਲਾਈਟ ਈਅਰਸ,
0: ਯਾਨੀ ਕਿ 93 light years 93 ਖਰਬ ਸਾਲ, ਜਿਸਨੂੰ ਆਪਾਂ ਕਹਿੰਦੇ ਹਾਂ ਦ੍ਰਿਸ਼ਟੀ ਸਾਲ ਜਾਂ ਨੂਰੀ ਸਾਲ, ਇੰਨੇ ਦੂਰ ਤੱਕ, ਯਾਨੀ ਕਿ ਜੇ ਰੋਸ਼ਨੀ ਇੱਥੋਂ ਅਸੀਂ ਦੇਖੀਏ ਤੇ 93 billion ਸਾਲਾਂ ਤੱਕ, ਜਿੱਥੇ ਤੱਕ ਰੋਸ਼ਨੀ ਨੂੰ ਜਾਣ ਨੂੰ ਟਾਈਮ ਲੱਗੇਗਾ, ਇੰਨੇ ਤੱਕ ਇਸ ਕਾਇਨਾਤ ਨੂੰ ਅੱਜ ਦੇਖ ਰਹੀ ਹੈ ਯੂਨੀਵਰਸ, ਜਿਹੜੇ ਅੱਜ ਸਾਇੰਟਿਸਟ ਦੇਖ ਰਹੇ ਹਨ, ਇਸ ਤੋਂ ਗਾਂਹ ਕਿੰਨੀ ਆ, ਇਸ ਤੋਂ ਕਿੰਨੇ ਟਾਈਮ ਗਾਂਹ ਅਜੇ ਨਹੀਂ ਦੇਖੀ। ਪਰ ਇਹਦੇ ਵਿੱਚ ਵੀ ਜਿਹੜੀਆਂ ਇਹ ਕਹਿੰਦੇ ਆ ਕਿ ਇਹਦੇ ਵਿੱਚ ਵੀ ਘੱਟ ਤੋਂ ਘੱਟ 400 billion ਗਲੈਕਸੀਜ਼ ਨੇ, ਜਿਸ ਤਰ੍ਹਾਂ ਸਾਡੀ ਇੱਕ ਆਕਾਸ਼ ਗੰਗਾ ਹੈ, ਤੇ ਸਾਡੀ ਜਿਸ ਤਰ੍ਹਾਂ ਆਕਾਸ਼ ਗੰਗਾ ਦੇ ਵਿੱਚ ਜਾਂ ਇੱਕ ਇੱਕ ਗਲੈਕਸੀਜ਼ ਦੇ ਵਿੱਚ, ਆਕਾਸ਼ ਗੰਗਾ ਦੇ ਵਿੱਚ ਉਹ ਕਹਿੰਦੇ 400 billion ਸੂਰਜ ਵਰਗੇ ਪਰਿਵਾਰ ਨੇ, ਸੂਰਜ ਦਾ ਆਪਣਾ ਪਰਿਵਾਰ ਹੈ, ਸੌਰ ਮੰਡਲ ਹੈ, ਇਸ ਤੇ ਇਸ ਦਾ ਦਾਇਰਾ 1 lakh light years ਸੀ। ਇਸੇ ਤਰ੍ਹਾਂ ਇਹਦੇ ਵਿੱਚ ਉਹ ਕਹਿੰਦੇ 400 billion ਗਲੈਕਸੀਜ਼ ਨੇ, ਉਹਨਾਂ ਨੂੰ ਅਗਰ ਅਸੀਂ ਮਲਟੀਪਲਾਈ ਕਰੀਏ ਅੰਦਾਜ਼ਾ, ਉਹ ਵੀ ਨਹੀਂ ਹੋ ਸਕਦਾ, ਕਿੰਨੇ ਜ਼ੀਰੋ ਲੱਗਣਗੇ, ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਾਡੇ ਕੰਪਿਊਟਰ ਫੇਲ ਹੋ ਜਾਂਦੇ ਆ।
1: ਇਸੇ ਕਰਕੇ ਗੁਰੂ ਪਾਤਸ਼ਾਹ ਨੇ ਵਾਰ ਵਾਰ ਸਾਨੂੰ ਇਹ ਸਮਝਾਉਣਾ ਕੀਤਾ ਕਿ ਭਾਈ ਉਹਦੇ ਜਿਹੜੀ ਅਕਾਲ ਪੁਰਖੀ ਇਹ ਸਿਰਜਣਾ ਆ, ਉਹਦਾ ਅੰਤ ਨਹੀਂ ਪਾਇਆ
0: ਜੀ।
1: ਹੁਣ ਤੁਸੀਂ ਜੇ ਅੰਤ ਵੀ ਤੁਸੀਂ ਕਹਿੰਦੇ, ਬੇਅੰਤ ਵੀ ਕਹਿੰਦੇ, ਤਾਂ ਅਸੰਖ ਵੀ ਕਹਿੰਦੇ, ਤਾਂ ਆਪਣੇ ਸਿਰ ਭਾਰ ਲੈਣ ਵਾਲੀ ਗੱਲ,
0: ਅਸੰਖ ਕਹੇ ਸਿਰ ਭਾਰ।
1: ਹਾਂ, ਜੇ ਇੰਨਾ ਵੀ ਕਹੀਏ ਵੀ ਬਹੁਤ ਜ਼ਿਆਦਾ ਗਿਣਤੀ ਆ, ਅਸੰਖ ਆ ਵੀ ਜਿਹੜੀ ਨਹੀਂ ਗਿਣਤੀ ਵਿੱਚ ਜਾ ਸਕਦੀ, ਵੀ ਤਾਂ ਵੀ ਆਪਣੇ ਸਿਰ ਭਾਰ ਲੈਣ ਵਾਲੀ ਗੱਲ ਆ। ਇਹ ਜਿਹਨੇ ਇਹ ਸਿਰਜੀ ਆ, ਜਿਹਨੇ ਇਹ ਬਣਾਈ ਆ, ਇਹਦੇ ਬਾਰੇ ਉਹ ਹੀ ਜਾਣਦਾ
0: ਜੀ। ਤੇ ਹੁਣ ਮੇਰਾ ਮਤਲਬ, ਆਪਾਂ ਸਿਰਫ ਇਹ ਉਦਾਹਰਣ ਇਸ ਕਰਕੇ ਦਿੱਤੀ ਸੀ ਕਿ ਬਾਣੀ ਨੂੰ ਜਦੋਂ ਅਸੀਂ ਅੰਡਰਸਟੈਂਡ ਕਰਕੇ ਤੇ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਪਹਿਲੀਆਂ ਪੰਕਤੀਆਂ ਹੀ ਲੈ ਲੈਂਦੇ ਹਾਂ ਕਿ ਗੁਰੂ ਸਾਹਿਬ ਜਿਹੜਾ ਹੋਰਾਂ ਦਾ ਮਤ ਦੇ ਰਿਹਾ, ਤੇ ਅਸੀਂ ਗੁਰੂ ਸਾਹਿਬ ਦੀ ਆਪਣੇ ਦ੍ਰਿਸ਼ਟੀਕੋਣ ਜਿਹੜਾ ਉਹ ਦੇ ਰਿਹਾ ਉਸ ਤੋਂ ਅੱਗੇ ਉੱਥੇ ਤੱਕ ਜਾਂਦੇ ਹੀ ਨਹੀਂ। ਸਾਰੀ ਬਾਣੀ ਚ ਇਸੇ ਤਰ੍ਹਾਂ ਹੀ ਆ, ਜੇ ਕਿਤੇ ਉਹ ਹਵਾਲਾ ਦੇ ਰਿਹਾ ਜਿਵੇਂ ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ, ਇਹ ਹੁਣ ਸਾਰਾ ਕੁਛ ਜਿਹੜਾ ਹੈ ਉਹਨਾਂ ਦੀ ਸੋਚ ਦੇ ਮੁਤਾਬਕ ਜੋ ਉਹ ਕਹਿ ਰਹੇ ਨੇ ਗੁਰੂ ਸਾਹਿਬ, ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ, ਜਾਂ ਭਗਤ ਸਾਹਿਬਾਨ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਜਵਾਬ ਦੇ ਰਹੇ ਹਨ, ਤੇ ਫਾਈਨਲੀ ਐਂਡ ਤੇ ਉਹ ਆਪਣਾ ਦ੍ਰਿਸ਼ਟੀਕੋਣ ਉਸਦੇ ਅੰਤ ਚ ਦਿੰਦੇ ਸ਼ਬਦ ਜੀ। ਤੇ ਮੇਰਾ ਇਹ ਮਤਲਬ ਸਵਾਲ ਤੁਹਾਨੂੰ ਇਹੀ ਹੋਏਗਾ ਕਿ ਜਿਸ ਤਰ੍ਹਾਂ ਹੁਣ ਗ੍ਰੈਮਰ ਹੈ, ਗੁਰਬਾਣੀ ਨੂੰ ਅੰਡਰਸਟੈਂਡ ਕਰਨ ਵਾਸਤੇ ਗ੍ਰੈਮਰ ਕਿੰਨਾ ਇੰਪੋਰਟੈਂਟ ਹੈ?
1: ਦੇਖੋ ਜਿਹੜੀ
0: ਗੁਰਬਾਣੀ ਵਿਆਕਰਨ
1: ਜਦੋਂ ਬਾਣੀ ਦੇ ਆਪਾਂ ਦਰਸ਼ਨ ਕਰਦੇ ਹਾਂ, ਗੱਲੋਂ ਪਾਠ ਕਰਦੇ ਹਾਂ ਆਪਾਂ, ਪਰ ਇੱਦਾਂ ਬੇ ਬੈਠ ਕੇ ਜਾਂ ਗੁਟਕੇ ਤੋਂ ਜਾਂ ਪੋਥੀਆਂ ਤੋਂ ਸੈਂਚੀਆਂ ਤੋਂ ਕਿਤੇ ਵੀ ਜਦੋਂ ਪਾਠ ਕਰਦੇ ਹਾਂ
0: ਜੀ,
1: ਹਰੇਕ ਲਗ ਮਾਤਰ ਦਾ ਆਪਣਾ ਆਪਣਾ ਯੋਗਦਾਨ ਹੈ ਬਾਣੀ ਨੂੰ ਸਮਝਣ ਦੇ। ਤੇ ਫਿਰ ਉਹਦੇ ਵਿੱਚ ਕਾਵਿ ਤੋਲ ਦੇ ਲਈ ਵੀ ਗੁਰੂ ਪਾਤਸ਼ਾਹ ਨੇ ਲਗ ਮਾਤਰਾ ਨੂੰ ਵਰਤਿਆ, ਕਿਉਂਕਿ ਗੁਰਬਾਣੀ ਸਾਰੇ ਰਾਗਾਂ ਦੇ ਵਿੱਚ। ਤੇ ਦੂਸਰਾ ਹੈਗਾ ਵੀ ਉਹਦੇ ਜਿਹੜੇ ਲਗ ਮਾਤਰ ਆ ਤੇ ਉਚਾਰਨ ਵੇਲੇ ਅਰਧ ਵਿਸ਼ਰਾਮ ਦੀ ਬੜੀ ਮਹੱਤਤਾ ਹੈਗੀ
0: ਜੀ।
1: ਤੇ ਉਹਨੂੰ ਤੁਸੀਂ ਜੇ ਜਿੱਦਾਂ ਹੁਣ ਆਪਾਂ ਪਾਠ ਕਰਦੇ ਹਾਂ ਵੀ ਇੱਕ ਪੰਕਤੀ ਹੈਗੀ ਹੈ ਵੀ ਸੁੱਚ ਹੋਵੇ ਤਾਂ ਸੱਚ ਪਾਈਏ,
0: ਹਾਂਜੀ
1: ਜੇ ਤਾਂ ਤੇ ਉਦਾਹਰਨ ਜੇ ਅਰਧ ਵਿਸ਼ਰਾਮ ਦੇਵਾਂਗੇ ਵੀ ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਸੱਚ ਨੂੰ ਪਾਓਗੇ ਭਾਵ ਉਸ ਵਾਹਿਗੁਰੂ ਦੇ ਬਖਸ਼ਿਸ਼ ਦੇ ਪਾਤਰ ਬਣੋਗੇ ਤਾਂ ਤੁਹਾਡੇ ਹਿਰਦੇ ਦੀ ਜਿਹੜੀ ਆ ਉਹ ਸੁੱਚ ਸੁਚਮਤਾ ਹੋ ਸਕਦੀ ਆ
0: ਜੀ।
1: ਤੇ ਜੇ ਅਸੀਂ ਕਹਿੰਦੇ ਵੀ ਸੁੱਚ ਹੋਵੇ ਤਾਂ ਸੱਚ ਪਾਈਏ, ਉਹ ਕਹਿੰਦਾ ਵੀ ਉਲਟਾ ਹੋ ਗਿਆ, ਪਹਿਲਾਂ ਸੁੱਚ ਹੋਵੇ ਫਿਰ ਤੁਸੀਂ ਸੱਚ ਦੀ ਪ੍ਰਾਪਤੀ ਕਰ ਸਕਦੇ।
0: ਬਿਲਕੁਲ, ਮੈਨੂੰ ਮੈਂ ਇਸ ਤੇ ਥੋੜਾ ਚਾਹਾਂਗਾ ਕਿ ਮੈਨੂੰ ਇਹ ਚੀਜ਼ ਮੇਰੇ ਨਾਲ ਵਾਪਰੀ।
1: ਹਾਂਜੀ,
0: ਜਦੋਂ ਮੈਂ ਇੱਥੇ ਸਾਂ ਆਪਣੇ ਹਾਂਗਕਾਂਗ 1999 ਦੇ ਵਿੱਚ,
1: ਹਾਂਜੀ
0: ਮੈਂ ਕਈ ਵਾਰ ਸ਼ਾਇਦ ਇਸ ਦਾ ਜ਼ਿਕਰ ਕੀਤਾ ਵੀ ਹੈਗਾ ਕਿ ਮੇਰੇ ਨਾਲ ਕੀ ਹੋਇਆ ਕਿ ਇੱਕ ਭਾਈ ਸਾਹਿਬ ਉੱਥੇ ਹੈਡ ਗ੍ਰੰਥੀ ਸਨ ਸਿੰਘ ਸਭਾ ਗੁਰਦੁਆਰਾ ਸਿੰਗਾਪੁਰ ਚ। ਇੱਕ ਨੌਜਵਾਨ ਆਇਆ, ਸਭ ਸੂਰਤ ਸੀ, ਇੱਥੋਂ ਪਿਛੋਕੜੋਂ ਨਾਮਧਾਰੀਆਂ ਦੇ ਸੀ, ਉੱਥੇ ਰਿਹਾ ਤੇ ਉਹਦੇ ਨਾਲ ਦਿਨੇ ਕੀ ਹੋਇਆ ਸੀ ਕਿ ਉਹਦਾ ਵਿਚਾਰੇ ਦਾ ਟਿਕਟ, ਉਹਨੂੰ ਪਲੇਨ ਨਿਕਲ ਗਿਆ, ਟਿਕਟ ਉਹਦੀ ਮਤਲਬ ਇੱਕ ਕਿਸਮ ਦੀ ਕੈਂਸਲ ਹੋ ਗਈ, ਉਹਦੇ ਕੋਲ ਮਤਲਬ ਉਹਦਾ ਸਮਾਨ ਉਹਨਾਂ ਨੇ ਕੱਢ ਦਿੱਤਾ ਤੇ ਉਹਦੇ ਕੋਲ ਪੈਸੇ ਵੀ ਨਹੀਂ ਸਨ। ਉਹ ਪਰੇਸ਼ਾਨ ਸੀ, ਮੇਰੇ ਕੋਲ ਆਇਆ, ਕੋਈ ਗੱਲ ਨੀ, ਮੈਂ ਦੂਜੇ ਦਿਨ ਤੇਰੇ ਨਾਲ ਜਾਵਾਂਗਾ ਐਸ ਇੰਟਰਪ੍ਰੇਟਰ ਤੇ ਤੈਨੂੰ ਟਿਕਟ ਦੁਬਾਰਾ ਮਤਲਬ ਉਹੀ ਟਿਕਟ ਜਿਹੜੀ ਐਕਟੀਵੇਟ ਕਰਾ ਦੇਣਗੇ। ਉਹ ਸ਼ਾਮ ਨੂੰ ਆਪਾਂ ਖਾਣਾ ਖਾ ਰਹੇ ਸੀ, ਉਹ ਆਇਆ ਤੇ ਉਹ ਅਪਸੈਟ ਹੀ ਸੀ, ਜਿਸ ਤਰ੍ਹਾਂ ਅਸੀਂ ਹੁਣ ਆਪੇ ਉੱਥੇ ਸਾਰੇ ਬਰਤਨ ਪਏ ਹੋਏ ਸਨ ਆਪਾਂ ਕੱਢੇ, ਜਿਸ ਤਰ੍ਹਾਂ ਆਪਾਂ ਲੈਂਦੇ ਹਾਂ, ਉਹਨੇ ਵੀ ਹੱਥ ਲਾਇਆ ਬਾਲਟੀ ਨੂੰ, ਉਹਨੇ ਮਤਲਬ ਉਹ ਜੋ ਦਾਲ ਕੱਢੀ ਉਹ ਭਾਈ ਸਾਹਿਬ ਉਹਨੂੰ ਪੈ ਗਏ, ਕਹਿੰਦੇ ਤੂੰ ਜੂਠਾ ਕਰ ਦਿੱਤਾ। ਮੈਂ ਕਿਹਾ ਭਾਈ ਸਾਹਿਬ ਕੀ ਗੱਲ ਹੋ ਗਈ? ਕਹਿੰਦੇ ਇਹਨੇ ਜੂਠਾ ਕਰਤਾ ਤੇ ਉਹਨੇ ਪੰਗਤੀ ਇਹ ਬੋਲ ਦਿੱਤੀ, ਸੁੱਚ ਹੋਵੇ ਤਾਂ ਸੱਚ ਪਾਈਏ। ਮੈਨੂੰ ਆ ਗਿਆ ਗੁੱਸਾ, ਮੈਂ ਕਿਹਾ ਭਾਈ ਸਾਹਿਬ ਦੁਬਾਰਾ ਬੋਲਿਓ। ਉਹਨੇ ਫਿਰ ਬੋਲਿਆ, ਮੈਂ ਕਿਹਾ ਭਾਈ ਸਾਹਿਬ ਦੁਬਾਰਾ ਬੋਲਿਓ। ਜਦੋਂ ਤਿੰਨ ਚਾਰ ਉਹ ਖਿੱਚ ਕੇ ਮੈਨੂੰ ਕਹਿੰਦਾ ਮੈਂ ਗਲਤ ਬੋਲਦਾ, ਮੈਂ ਕਿਹਾ ਹਾਂ, ਮੈਂ ਕਿਹਾ ਇਹ ਤਾਂ ਨਹੀਂ ਹੈ ਜਿੱਦਾਂ ਤੁਸੀਂ ਬੋਲ ਰਹੇ ਹੋ, ਸੁੱਚ ਹੋਵੇ ਤਾਂ ਸੱਚ ਪਾਈਏ, ਮੈਂ ਕਿਹਾ ਤੇ ਵਿਸ਼ਰਾਮ ਕਰਨਾ। ਕਹਿੰਦਾ ਹਾਂ ਇੱਦਾਂ ਵੀ ਹੋ ਸਕਦਾ, ਮੈਂ ਕਿਹਾ ਇੱਦਾਂ ਹੀ ਆ, ਮੇਰਾ ਗੁਰੂ ਤੇਰੇ ਨਾਲੋਂ ਦੋਗਲਾ ਨਹੀਂ ਸੀ, ਮੈਨੂੰ ਇਹ ਕਹਿਣਾ ਪਿਆ। ਮੈਂ ਕਿਹਾ ਫਰਜ਼ ਕਰੋ ਬਾਣੀ ਚ ਇੱਕ ਪੰਕਤੀ ਆਉਂਦੀ ਹੈ, ਗੁਰੂ ਅਰਜਨ ਕਰ ਗੁਰੂ ਰਾਮਦਾਸ। ਜੇ ਹੁਣ ਇਸ ਨੂੰ ਅਸੀਂ ਕਰ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਦੇ ਨਾਲ ਜੋੜ ਦਈਏ, ਇਸਦੇ ਅਰਥਾਂ ਦੇ ਅਨਰਥ ਹੋ ਜਾਂਦੇ ਆ। ਕਹਿੰਦਾ ਹਾਂ ਇੱਦਾਂ, ਮੈਂ ਕਿਹਾ ਇੱਦਾਂ ਹੀ ਆ, ਬਾਣੀ ਚ ਵਿਸ਼ਰਾਮ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਤੁਸੀਂ ਕੈਰੀ ਔਨ ਕਰੋ, ਮੈਂ ਇਹ ਥੋੜੀ ਜਿਹੀ ਮਿਸਾਲ ਜਿਹੜੀ ਸੀ
1: ਹੈ ਇੱਦਾਂ ਹੀ
0: ਜੀ
1: ਵੀ ਜਦੋਂ ਬਾਣੀ ਪੜ੍ਹਦੇ ਹਾਂ ਅਸੀਂ, ਪਹਿਲੀ ਤਾਂ ਗੱਲ ਆ ਵੀ ਜਦੋਂ ਬਾਣੀ ਜਦੋਂ ਵੀ ਅਸੀਂ ਪਾਠ ਕਰੀਏ ਪੜ੍ਹੀਏ ਬਾਣੀ ਤੇ ਬੜੇ ਹੌਸਲੇ ਨਾਲ ਸਹਿਜ ਦੇ ਨਾਲ ਪਾਠ ਕਰਨਾ ਚਾਹੀਦਾ, ਵੀ ਉਹ ਸਪੀਡ ਵਾਲਾ ਨਹੀਂ ਹੋਣਾ ਚਾਹੀਦਾ ਵੀ ਦਸਾਂ ਬਾਰਾਂ ਮਿੰਟਾਂ ਦੇ ਵਿੱਚ ਜਪੁਜੀ ਸਾਹਿਬ ਕਰਨਾ ਹੀ ਕਰਨਾ, ਭਾਵੇਂ ਅੱਧਾ ਘੰਟਾ ਲੱਗ ਜਾਵੇ ਭਾਵੇਂ ਘੰਟਾ ਲੱਗ ਜਾਵੇ, ਪਰ ਉਹਨੂੰ ਸਹਿਜ ਦੇ ਨਾਲ ਸਮਝ ਕੇ ਵਿਚਾਰ ਕੇ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ। ਜੇ ਸਾਡਾ ਗੁਰੂ ਹੁਕਮ ਹੈ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ
0: ਜੈਸੇ।
1: ਇਹ ਗੁਰੂ ਸਾਹਿਬ ਸਾਨੂੰ ਵਾਰ ਵਾਰ ਕਿਤੇ ਜਿੱਦਾਂ ਕਹਿੰਦੇ ਨਾ ਵੀ ਆਪਾਂ ਜੇ ਗੱਡੀ ਚ ਵੀ ਕਿਤੇ ਜਾ ਰਹੀ ਹੈ ਤਾਂ ਇੱਥੇ ਦੀਆਂ ਸੜਕਾਂ ਸਪੈਸ਼ਲੀ ਸਮੂਥ ਹੈਗੀਆਂ ਤੇ ਹੌਲੀ ਹੌਲੀ ਗੈਸ ਵੱਧਦੀ ਵੱਧਦੀ ਉਹ ਤੁਸੀਂ ਓਵਰ ਸਪੀਡ ਹੋ ਜਾਂਦੇ ਤੇ ਫਿਰ ਲਗਾਮ ਉਹ ਖਿੱਚਣੀ ਪੈਂਦੀ ਆ ਤੁਹਾਨੂੰ, ਫਿਰ ਪੈਰ ਚੱਕਣਾ ਪੈਂਦਾ ਤਾਂ ਕਿ ਵਾਪਸ ਉੱਥੇ ਆਈਏ।
0: ਬਿਲਕੁਲ,
1: ਤੇ ਇਸਦਾ ਹੀ ਗੁਰੂ ਪਾਤਸ਼ਾਹ ਦੀ ਇਹ ਸਾਡੇ ਤੇ ਬਖਸ਼ਿਸ਼ ਹੈਗੀ ਆ ਭਾਈ, ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਤੇ ਗੁਰੂ ਸਾਹਿਬ ਨੇ ਸਾਨੂੰ ਇਸ ਤਰ੍ਹਾਂ ਵਰਜਿਆ ਭਾਈ ਸਹਿਜ ਦੇ ਵਿੱਚ, ਭਾਈ ਹੌਸਲੇ ਦੇ ਨਾਲ, ਭਾਈ ਤੁਸੀਂ ਇਹਨੂੰ ਸਮਝ ਕੇ ਬਾਣੀ ਨੂੰ ਪੜ੍ਹਨਾ
0: ਜੀ,
1: ਨਾ ਕਿ ਸਿਰਫ ਫਾਰਮੈਲਿਟੀ ਪੂਰੀ ਕਰਨੀ
0: ਜੀ,
1: ਵੀ ਸਿਰਫ 10 ਮਿੰਟ ਦੇ ਵਿੱਚ ਜਪੁਜੀ ਸਾਹਿਬ ਜਦੋਂ ਜੇ ਕਰਾਂਗੇ ਸਾਡੇ ਪੱਲੇ ਕੁਛ ਨੀ ਪੈਣਾ
0: ਜੀ,
1: ਜਦੋਂ ਸਹਿਜ ਦੇ ਨਾਲ ਆਰਾਮ ਦੇ

ਸਤਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਸਰੂਪ ਸ਼ਤਰ ਚਵਰ ਤਖਤ ਦੇ ਮਾਲਕ ਸਰਬ ਕਲਾ ਸਮਰੱਥ ਲੋਕ ਪਰਲੋਕ ਦੇ ਸਹਾਇਕ ਸ਼ਬਦ ਅਵਤਾਰ ਸ਼ਬਦ ਗੁਰੂ ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਬਾਰ ਵਿੱਚ ਹਰ ਰੋਜ਼ ਦੀ ਤਰ੍ਹਾਂ ਆਪ ਜੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੋ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ ਹੈ, ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਅਕਾਲ ਬੁੰਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਇਸ਼ਨਾਨ ਕਰਦੇ ਹੋਏ ਅੱਜ ਜੋ ਸ੍ਰੀ ਮੁੱਖ ਵਾਕ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਿਤ ਹੋ ਕੇ ਅਕਾਲੀ ਬਾਣੀ ਤੁਰਕੀ ਬਾਣੀ ਦਾ ਉਪਦੇਸ਼ ਦਿੱਤਾ ਹੈ, ਜਿੱਥੇ ਇਸ ਬਾਣੀ ਦੇ ਪਾਠ ਦਾ ਮਹੱਤਵ ਹੈ, ਬਾਣੀ ਨੂੰ ਗਾਉਣ ਦਾ ਕੀਰਤਨ ਦਾ ਮਹੱਤਵ ਹੈ, ਉੱਥੇ ਬਾਣੀ ਦੀ ਵਿਚਾਰ ਦੀ ਵੀ ਬੜੀ ਵੱਡੀ ਮਹੱਤਤਾ ਗੁਰਮਤ ਦੇ ਵਿੱਚ ਹੈ। ਸਤਿਗੁਰੂ ਨੇ ਆਦਿ ਤੋਂ ਹੀ ਇਹ ਪਰੰਪਰਾ ਰੀਤ ਚਲਾਈ ਹੈ ਕਿ ਇਸ ਤੁਰਕੀ ਬਾਣੀ ਨੂੰ ਭਾਵੇਂ ਕਿ ਇਹ ਸਾਡੀ ਬੁੱਧ ਸੁੱਧ ਤੋਂ ਪਾਰ ਦੀ ਅਵਸਥਾ ਵਿੱਚੋਂ ਉਚਾਰੀ ਹੋਈ ਹੈ, ਪਰ ਇਸ ਬਾਣੀ ਦੇ ਵਿੱਚ ਕੁਝ ਐਵੇਂ ਦੀਆਂ ਪ੍ਰਣਾਲੀਆਂ ਹਨ ਜਿਨ੍ਹਾਂ ਵਿੱਚ ਕੁਝ ਸੰਸਾਰਕ ਉਦਾਹਰਨਾਵਾਂ ਦੇ ਕੇ ਇਸ ਜੀਵ ਨੂੰ ਜੀਵਨ ਦੇ ਸਿੱਧੇ ਰਾਹ 'ਤੇ ਸਤਿਗੁਰੂ ਨੇ ਪਾਇਆ ਹੈ। ਸੋ ਬਾਣੀ ਦੀ ਵਿਚਾਰ ਸਾਵਧਾਨ ਹੋ ਕੇ ਸੁਣਨ ਦਾ ਹੁਕਮ ਹੈ ਗੁਰੂ ਸਾਹਿਬ ਦਾ, ਕਿਉਂਕਿ ਸੁਣਨ ਦਾ ਸੰਬੰਧ ਸਾਡੀ ਸੁਰਤੀ ਦੇ ਨਾਲ ਹੈ, ਸਾਡੇ ਧਿਆਨ ਦੇ ਨਾਲ ਹੈ, ਸਾਡੇ ਮਨ ਦੇ ਨਾਲ ਹੈ। ਜਿਉਂ ਜਿਉਂ ਅਸੀਂ ਮਨ ਨੂੰ ਇਕਾਗਰ ਕਰਕੇ ਸੁਣਦੇ ਹਾਂ ਅਤੇ ਸਤਿਗੁਰਾਂ ਦਾ ਉਪਦੇਸ਼ ਸਾਨੂੰ ਸਮਝ ਵਿੱਚ ਆਉਂਦਾ ਹੈ, ਫਿਰ ਸਮਝ ਆਉਣ ਤੋਂ ਬਾਅਦ ਇਹ ਮੰਨਣ ਵਿੱਚ ਆਉਂਦਾ ਹੈ, ਫਿਰ ਮੰਨਣ ਤੋਂ ਬਾਅਦ ਇਹ ਅਮਲ ਵਿੱਚ ਆਉਂਦਾ ਹੈ। ਅੱਜ ਦਾ ਸ੍ਰੀ ਮੁੱਖ ਵਾਕ ਜੋ ਕਿ ਸੋਲਠ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 597 ਔਰ 98 ਅੰਗ 'ਤੇ ਸ਼ੋਭਾਇਮਾਨ ਹੈ। ਇਹ ਸ਼ਬਦ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਵਿੱਚ ਸਾਨੂੰ ਮੰਗਣ ਦੀ ਜਾਚ ਦੱਸੀ ਹੈ ਕਿ ਅਕਾਲ ਪੁਰਖ ਤੋਂ ਗੁਰੂ ਤੋਂ ਜਦੋਂ ਅਸੀਂ ਮੰਗਣ ਜਾਣਾ ਤਾਂ ਸਾਨੂੰ ਕਿਵੇਂ ਮੰਗਣਾ ਚਾਹੀਦਾ, ਕਿਉਂਕਿ ਮੰਗ ਹੀ ਸਾਡੇ ਅਗਲੇ ਜੀਵਨ ਨੂੰ ਤੈਅ ਕਰਦੀ ਹੈ। ਜੋ ਕੁਝ ਅਸੀਂ ਮੰਗ ਰਹੇ ਹਾਂ ਉਹ ਸਾਡੇ ਅਗਲੇ ਜੀਵਨ ਦੀ ਸੜਕ ਬਣਦੀ ਹੈ, ਪੰਧ ਬਣਦਾ ਹੈ, ਰਾਹ ਬਣਦਾ ਹੈ। ਮੰਗ ਦੇ ਆਧਾਰ 'ਤੇ ਹੀ ਅਗਲਾ ਆਕਾਰ ਸਰੂਪ, ਅਗਲਾ ਜਨਮ, ਅਗਲਾ ਸਮਾਂ ਸਾਡਾ ਘੜਿਆ ਜਾਣਾ ਹੈ। ਮੰਗ ਇੱਕ ਬੜੀ ਵੱਡੀ ਚੀਜ਼ ਹੈ, ਜਿਹਨੇ ਆਪਣੀ ਮੰਗ ਨੂੰ ਸੋਧ ਲਿਆ ਉਹਦਾ ਸਾਰਾ ਜੀਵਨ ਹੀ ਸੋਧਿਆ ਗਿਆ, ਕਿਉਂਕਿ ਰੱਬ ਦਾ ਤਾਂ ਇਹ ਨਿਯਮ ਹੈ ਕਿ ਜੋ ਅਸੀਂ ਉਹਦੇ ਤੋਂ ਮੰਗਦੇ ਹਾਂ ਉਹ ਦੇਰ ਸਵੇਰ ਦਿੰਦਾ ਜ਼ਰੂਰ ਹੈ, ਪਰ ਦਿੰਦਾ ਉਹ ਹੀ ਹੈ ਜੋ ਅਸੀਂ ਮੰਗਦੇ ਹਾਂ। ਅਤੇ ਜੇ ਮੰਗ ਠੀਕ ਨਾ ਹੋਈ ਹੋ ਸਕਦਾ ਅਸੀਂ ਗਲਤ ਚੀਜ਼ਾਂ ਵੀ ਮੰਗ ਲਈ। ਇੱਥੇ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਉਹ ਦੇਣ ਵਾਲਾ ਸਿਆਣਾ ਬੜਾ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਇੱਕ ਦੇਣ ਵਾਲਾ ਹੁੰਦਾ ਲਾਲਚੀ ਹੁੰਦਾ, ਤੁਸੀਂ ਕਿਸੇ ਦੁਕਾਨ 'ਤੇ ਜਾਓ ਉਹਨੇ ਕਹਿਣਾ ਜੋ ਮੇਰੀ ਦੁਕਾਨ 'ਤੇ ਹੈ ਉਹ ਹੋਰ ਕਿਸੇ ਕੋਲ ਹੈ ਹੀ ਨਹੀਂ, ਭਾਵੇਂ ਉਹ ਅਗਲੇ ਦਾ ਨੁਕਸਾਨ ਵੀ ਕਰਦਾ ਹੋਵੇ, ਉਹ ਚੀਜ਼ ਉਹ ਦਵਾਈ ਉਹਨੇ ਵੇਚ ਦੇਣੀ ਹੈ, ਉਹਨੂੰ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨੂੰ ਚੀਜ਼ ਵੇਚਣ ਦੇ ਨਾਲ
ਉਹਦਾ ਮਤਲਬ ਹੈ। ਕਹਿੰਦੇ ਰੱਬ ਇਹਨਾਂ ਇੰਨੀ ਵੱਡੀ ਮੱਤ ਵਾਲਾ ਹੈ, ਐਡਾ ਸਿਆਣਾ ਹੈ ਕਿ ਉਹ ਵੇਖ ਕੇ ਦਿੰਦਾ। ਤੂੰ ਪ੍ਰਭ ਦਾਤਾ ਦਾਨ ਮੱਤ ਪੂਰਾ, ਪੂਰੀ ਮੱਤ ਨਾਲ ਦਿੰਦਾ ਹੈ ਵੀ ਜੋ ਮੰਗਣ ਆਇਆ, ਕੋਸ਼ਿਸ਼ ਕਰਾਂ ਵੀ ਇਹ ਚੀਜ਼ ਮੰਗੀ ਹੋਈ ਇਹਦਾ ਨੁਕਸਾਨ ਨਾ ਕਰਦਾ। ਇਸ ਲਈ ਅਸੀਂ ਕਈ ਵਾਰੀ ਸਾਰੀ ਸਾਰੀ ਉਮਰ ਇੱਕ ਚੀਜ਼ ਮੰਗਦੇ ਰਹਿੰਦੇ ਹਾਂ ਅਤੇ ਸਾਨੂੰ ਮਿਲਦੀ ਨਹੀਂ, ਅਤੇ ਅੰਦਰੋਂ ਅੰਦਰ ਹੀ ਗਿਲਾ ਸ਼ਿਕਵਾ ਵੀ ਕਰਨੇ ਹਾਂ ਵੀ ਸ਼ਾਇਦ ਰੱਬ ਕੋਲ ਹੈ ਵੀ ਇਹ ਕਿ ਨਹੀਂ, ਕਿਤੇ ਐਵੇਂ ਕਥਾ ਕਹਾਣੀ ਨੇ ਉਹ ਦੇ ਵੀ ਸਕਦਾ ਕਿ ਨਹੀਂ। ਪਰ ਇਹਦੇ ਪਿੱਛੇ ਗੱਲ ਕੀ ਹੁੰਦੀ ਹੈ, ਉਹ ਵਸਤੂ ਸਾਡਾ ਨੁਕਸਾਨਦਾਇਕ ਹੁੰਦੀ ਹੈ, ਸਾਡਾ ਨੁਕਸਾਨ ਕਰਨ ਵਾਲੀ ਹੁੰਦੀ ਹੈ, ਇਸ ਕਰਕੇ ਨਹੀਂ ਮਿਲਦੀ। ਜਾਂ ਫਿਰ ਸਾਡੀ ਪਰਾਲਬਦ ਵਿੱਚ ਅਜੇ ਥਾਂ ਨਹੀਂ ਬਣੀ, ਅਸੀਂ ਉਹਦੇ ਗ੍ਰਾਹਕ ਨਹੀਂ ਹਾਂ, ਅਸੀਂ ਉਹਦੇ ਪਾਤਰ ਨਹੀਂ ਹਾਂ, ਸਾਡੇ ਕੋਲ ਉਹਦਾ ਭਾਂਡਾ ਨਹੀਂ ਬਣਿਆ। ਇਹ ਵੀ ਸਾਰੇ ਬਚਨ ਬਾਣੀ ਵਿੱਚ ਆਏ ਨੇ। ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਪੰਕਤੀ ਦਰ ਪੰਕਤੀ ਵਿਚਾਰ ਕਰੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਅਕਾਧ ਬੋਧ ਬਾਣੀ ਦੀ ਵਿਚਾਰ ਕਰਨ ਅਤੇ ਸੁਣਨ ਦੀ ਸਮਤ ਤਾਕਤ ਬਖਸ਼ਿਸ਼ ਕਰਨ। ਸਾਰੇ ਇੱਕ ਵਾਰੀ ਪਿਆਰ ਸਾਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ

0: ਛੋਟ ਰਾਗਣੀ ਹੈ ਪਰ ਇਹਨੂੰ ਰਾਗ ਵਿੱਚ ਹੀ ਬੋਲਿਆ ਜਾਂਦਾ ਹੈ। 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਨੇ, ਉਹਨਾਂ ਵਿੱਚੋਂ ਇੱਕ ਸੋਰਠ ਹੈ। ਸੋਰਠ ਸੋਰ ਰਸ ਪੀਜੀਐ ਕਮੂ ਨਾ ਫੀਕਾ ਹੋਏ। ਸੋਰਠ ਦਾ ਮਤਲਬ ਹੈ ਸੋ ਰਸ, ਉਹ ਰਸ ਰੱਬ ਦੇ ਨਾਮ ਦਾ ਰਸ ਹੈ ਇਸ ਸ਼ਬਦ ਦੇ ਵਿੱਚ। ਮਹੱਲਾ ਪਹਿਲਾ, ਪਹਿਲੇ ਮਹੱਲੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਹੀ ਮਹੱਲਾ ਪਹਿਲਾ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਹਦਾ ਮਤਲਬ ਗੁਰੂ ਸਾਹਿਬ ਨੂੰ ਪਤਾ ਸੀ ਮਹੱਲਾ ਦੂਜਾ ਵੀ ਆਉਣਾ ਹੈ, ਤੀਜਾ ਵੀ ਆਉਣਾ ਹੈ, ਚੌਥਾ ਵੀ ਆਉਣਾ ਹੈ। ਇਹ ਬੜੀ ਬਾਕਮਾਲ ਗੱਲ ਹੈ ਕਿ ਜਿਹੜੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹੱਲਾ ਪਹਿਲਾ ਲਿਖ ਰਹੇ ਨੇ ਆਪਣੇ ਹੱਥਾਂ ਨਾਲ, ਇਹਦਾ ਮਤਲਬ ਗੁਰੂ ਨੂੰ ਭਵਿੱਖ ਦਾ ਪਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਲੇ ਮਹੱਲੇ ਵੀ ਆਉਣੇ ਨੇ, ਨਹੀਂ ਤਾਂ ਸਿੱਧਾ ਲਿਖ ਦਿੰਦੇ ਬਾਣੀ ਗੁਰੂ ਨਾਨਕ ਦੇਵ ਜੀ ਦੀ। ਉੱਥੇ ਮਹੱਲਾ ਪਹਿਲਾ ਲਿਖਿਆ ਵੀ ਇਸ ਜੋਤ ਨੇ ਦੂਜੇ ਮਹੱਲੇ ਵਿੱਚ ਵੀ ਜਾਣਾ, ਤੀਜੇ ਵਿੱਚ ਵੀ ਜਾਣਾ, ਦਸਵੇਂ ਤੱਕ ਜਾਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਜਾਣਾ। ਇਹ ਪਹਿਲਾਂ ਹੀ ਸਾਰਾ ਕੁਝ ਨਿਸ਼ਚਿਤ ਹੋਇਆ। ਇਸ ਕਰਕੇ ਸੋਲਠ ਰਾਗ ਦੇ ਵਿੱਚ ਮਹੱਲੇ ਪਹਿਲੇ ਵਿੱਚ ਗੁਰੂ ਜੋਤ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਕਰਦੇ ਹਨ,
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ।
0: ਸੰਬੋਧਕ ਸ਼ਬਦ ਹੈ ਤੂੰ, ਪਰਮੇਸ਼ਰ ਨੂੰ ਆਵਾਜ਼ ਦਿੱਤੀ ਗਈ ਹੈ, ਉਹਦੇ ਅੱਗੇ ਉਹਦੀ ਵਡਿਆਈ ਕੀਤੀ ਗਈ ਹੈ, ਉਹਦੀ ਮਹਿਮਾ ਕੀਤੀ ਗਈ ਹੈ। ਤੂੰ ਪ੍ਰਭ ਦਾਤਾ, ਤੂੰ ਬੜਾ ਵੱਡਾ ਦਾਤਾ ਹੈ, ਇੰਨਾ ਵੱਡਾ ਦਾਤਾ ਕਿ ਜਦੋਂ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਕਿਤੇ ਸ਼ੁਰੂ ਹੀ ਹੋਈ ਸੀ, ਅਜੇ ਜਨਮ ਵੀ ਨਹੀਂ ਸੀ ਲਿਆ, ਜਨਮ ਲੈਣ ਤੋਂ 9-10 ਮਹੀਨੇ ਪਹਿਲਾਂ ਹੀ ਸਾਡੀ ਪਾਲਣਾ ਸ਼ੁਰੂ ਕਰ ਦਿੱਤੀ, ਮਾਤਾ ਦੇ ਸਰੀਰ ਦੇ ਵਿੱਚ ਪਾਲਣਾ ਸ਼ੁਰੂ ਕਰ ਦਿੱਤੀ। ਉੱਥੇ ਸਰੀਰ ਬਦਲਣ ਲੱਗ ਪਿਆ, ਉੱਥੇ ਸਰੀਰ ਦੀ ਰੱਖਿਆ ਕੀਤੀ ਹੈ, ਉੱਥੇ ਸਰੀਰ ਦਾ ਨੂੰ ਸਹਾਇਤਾ ਕੀਤੀ ਹੈ, ਵੱਡਾ ਕੀਤਾ ਹੈ। ਏਡਾ ਵੱਡਾ ਦਾਤਾ ਹੈ, ਬੇਅੰਤ ਹੈ, ਜਿਹੜਾ ਉਸ ਥਾਂ 'ਤੇ ਵੀ ਰਿਜਕ ਦੇ ਦਿੰਦਾ ਹੈ ਜਿੱਥੇ ਕੋਈ ਵੀ ਰਿਜਕ ਦਾ ਕੋਈ ਪ੍ਰਬੰਧ ਨਹੀਂ ਹੈ। ਤੂੰ ਇੰਨਾ ਵੱਡਾ ਦਾਤਾ ਹੈ, ਗਰੀਬ ਨਵਾਜ ਜੀ ਫਰਮਾਉਂਦੇ ਹਨ,
1: ਹਮ ਥਾਰੇ ਭੇਖਾਰੀ ਜੀਓ।
0: ਹਮ ਥਾਰੇ, ਥਾਰੇ ਮਤਲਬ ਤੁਹਾਡੇ, ਹਮ ਥਾਰੇ ਭੇਖਾਰੀ ਜੀਓ, ਭੇਖਾਰੀ ਜੀਓ, ਭੇਖਾਰੀ ਭੀਖ ਮੰਗਣ ਵਾਲੇ, ਅਸੀਂ ਤੇਰੇ ਦਰ ਤੋਂ ਭੀਖ ਮੰਗਣੇ ਹਾਂ। ਵੇਖੋ ਇੱਥੇ ਰੱਬ ਵਾਸਤੇ ਸ਼ਬਦ ਤੂੰ ਵਰਤਿਆ ਅਤੇ ਆਪਣੇ ਵੱਲੋਂ ਸ਼ਬਦ ਹਮ ਵਰਤਿਆ ਗੁਰੂ ਸਾਹਿਬ ਨੇ। ਇਹਦਾ ਮਤਲਬ ਹੈ ਜਿਹਦੇ ਕੋਲੋਂ ਮੰਗ ਰਹੇ ਨੇ ਉਹ ਇੱਕੋ ਹੀ ਹੈ, ਅਤੇ ਜਿਨ੍ਹਾਂ ਦੀ ਬੇਨਤੀ ਕਰ ਰਹੇ ਨੇ ਉਹ ਬਹੁਤੇ ਨੇ, ਤਾਂ ਸ਼ਬਦ ਹਮ ਆਇਆ ਨਾ। ਹਮ ਸ਼ਬਦ ਦਾ ਮਤਲਬ ਜ਼ਿਆਦੇ ਜਣੇ, ਸੰਗਠਨ, ਜਥਾ, ਬਹੁਤਾਤ ਵਿੱਚ ਸ੍ਰਿਸ਼ਟੀ ਹੈ ਸਾਰੀ। ਗੁਰੂ ਨੂੰ ਤਾਂ ਲੋੜ ਹੀ ਨਹੀਂ ਹੈ, ਗੁਰੂ ਨਾਨਕ ਦੇਵ ਅਤੇ ਆਪ ਪਰਮੇਸ਼ਰ ਨੇ, ਉਹ ਕਾਹਦੇ ਵਾਸਤੇ ਮੰਗਣਗੇ, ਉਹ ਤਾਂ ਆਪ ਨਾਮ ਦੇ ਦਾਤੇ ਨੇ। ਇੱਥੇ ਹਮ ਕਿਉਂ ਆਇਆ? ਹਮ ਦਾ ਮਤਲਬ ਹੈ ਅਸੀਂ ਸਾਰੇ, ਸਾਡੇ ਵਾਸਤੇ ਮੰਗ ਰਹੇ ਨੇ ਗੁਰੂ ਸਾਹਿਬ, ਅਸੀਂ ਤੇਰੇ ਭਿਖਾਰੀ ਹਾਂ, ਭੀਖ ਮੰਗਣ ਵਾਲੇ ਹਾਂ, ਤੇਰੇ ਦਰ ਤੋਂ ਭੀਖ ਮੰਗਣ ਵਾਲੇ ਹਾਂ। ਹੁਣ ਸਾਧ ਸੰਗਤ ਜੀ, ਭੀਖ ਮੰਗਣ ਦਾ ਇੱਕ ਤਰੀਕਾ ਹੁੰਦਾ ਹੈ, ਭੀਖ ਮੰਗਣ ਦੀ ਇੱਕ ਮੁਦਰਾ ਹੁੰਦੀ ਹੈ, ਇੱਕ ਜੁਗਤ ਹੁੰਦੀ ਹੈ, ਉਸ ਅਵਸਥਾ ਵਿੱਚ ਭਿਖਾਰੀ ਹੁੰਦਾ ਅਤੇ ਤਾਂ ਕੋਈ ਉਹਦੀ ਝੋਲੀ ਵਿੱਚ ਭੀਖ ਪਾਉਂਦਾ ਹੈ। ਭੀਖ ਦਾ ਮਤਲਬ ਕੀ ਹੈ ਕਿ ਉਹਦੇ ਸਰੀਰ ਦੀ ਅਵਸਥਾ ਇਵੇਂ ਦੀ ਹੈ, ਕੱਪੜੇ ਪਾਟੇ ਹੋਏ ਨੇ, ਜੁੱਤੀ ਟੁੱਟੀ ਹੋਈ ਹੈ, ਅੱਖਾਂ ਵਿੱਚੋਂ ਪਾਣੀ ਵਗੀ ਜਾਂਦਾ ਹੈ, ਸਰੀਰ ਕਮਜ਼ੋਰ ਹੈ, ਰੋਟੀ 2-3 ਦਿਨਾਂ ਦੀ ਖਾਧੀ ਹੋਈ ਹੈ। ਐਸੀ ਅਵਸਥਾ ਨੂੰ ਵੇਖ ਕੇ ਆਪੇ ਹੀ ਤਰਸ ਆਏਗਾ, ਅਗਲਾ ਕਹੇਗਾ ਵੇਖੋ ਵਿਚਾਰਾ ਪਤਾ ਨਹੀਂ ਕਦੋਂ ਦਾ ਭੁੱਖਾ ਹੈ, ਇਹਨੂੰ ਕੁਝ ਖਾਣ ਵਾਸਤੇ ਦੇ ਦਈਏ। ਇਸ ਕਰਕੇ ਮਹਾਰਾਜ ਤਾਂ ਭਿਖਾਰੀ ਦੀ ਇੱਥੇ ਗੱਲ ਕਰਦੇ ਨੇ ਕਿ ਭਾਈ ਤੂੰ ਗੁਰੂ ਕੋਲ ਜਾਣਾ ਹੈ ਅਤੇ ਇੱਦਾਂ ਗਰੀਬੀ ਦਾਵੇ ਨਾਲ ਜਾਇਆ ਕਰ, ਉਹਦੇ ਅੱਗੇ ਆਕੜ ਕੇ ਨਾ ਜਾਇਆ ਕਰ, ਉਹਦੇ ਅੱਗੇ ਧੌਣ ਚੁੱਕ ਕੇ ਨਾ ਜਾਇਆ ਕਰ। ਕਈ ਲੋਕ ਕਹਿੰਦੇ ਨੇ ਸਿੱਖ ਨੂੰ ਧੌਣ ਚੁੱਕ ਕੇ ਜਾਉਣਾ ਚਾਹੀਦਾ, ਧੌਣ ਚੁੱਕਣੀ ਹੈ ਅਤੇ ਔਰੰਗਜ਼ੇਬ ਦੇ ਅੱਗੇ ਚੁੱਕੋ, ਧੌਣ ਚੁੱਕਣੀ ਹੈ ਦਿੱਲੀ ਅੱਗੇ ਚੁੱਕੋ, ਧੌਣ ਚੁੱਕਣੀ ਹੈ ਅਤੇ ਕਾਬਲ ਦੇ ਪਠਾਨ ਜਿਹੜੇ ਦੇਸ਼ ਨੂੰ ਲੁੱਟਦੇ ਸੀ ਉਹਨਾਂ ਅੱਗੇ ਚੁੱਕੋ। ਇਹ ਅਸੀਂ ਗਲਤ ਵਿਆਖਿਆ ਕਰ ਦਿੱਤੀ, ਨਹੀਂ, ਗੁਰੂ ਅੱਗੇ ਸਿੱਖ ਕਦੀ ਨਹੀਂ ਧੌਣ ਚੁੱਕ ਕੇ ਤੁਰਦਾ, ਨੀਵੀਂ ਧੌਣ ਕਰਕੇ ਤੁਰਦਾ, ਇੱਥੇ ਭਿਖਾਰੀ ਬਣ ਕੇ ਤੁਰਦਾ। ਹਾਂ, ਜਦੋਂ ਫਿਰ ਇਹ ਭਿਖਾਰੀ ਬਾਹਰ, ਗੁਰੂ ਦਾ ਭਿਖਾਰੀ ਬਾਹਰ ਨੂੰ ਨਿਕਲਦਾ ਤੇ ਫਿਰ ਬਾਦਸ਼ਾਹ ਬਣ ਕੇ ਨਿਕਲਦਾ। ਆਪ ਜੀ ਨੇ ਸੁਣਿਆ ਨਾ ਇਤਿਹਾਸ ਦੇ ਵਿੱਚ, ਇੱਕ ਕਵੀ ਆ ਜਾਂਦਾ ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਪੌਂਡਾ ਸਾਹਿਬ ਦੀ ਧਰਤੀ 'ਤੇ, ਅਤੇ ਆਮ ਬੰਦਾ ਕੱਪੜੇ ਪਾਟੇ ਪਾਏ ਹੋਏ ਨੇ, ਸਿੱਧਾ ਸਾਦਾ ਹੈ, ਕੋਈ ਬਹੁਤੀ ਅਮੀਰੀ ਨਹੀਂ, ਪਰ ਗੁਣ ਹੈ, ਦਰਬਾਰ ਲੱਗਾ ਹੋਇਆ। ਉਹਨੇ ਸਾਧ ਸੰਗਤ ਜੀ ਕਵਿਤਾ ਬੜੀ ਸੋਹਣੀ ਸੁਣਾ ਦਿੱਤੀ ਪੌਂਟਾ ਸਾਹਿਬ ਦੀ ਧਰਤੀ 'ਤੇ। ਸਤਿਗੁਰੂ ਦਿਆਲੂ ਸੱਚੇ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਖੁਸ਼ ਹੋ ਗਏ, ਕਹਿਣ ਲੱਗੇ ਭਾਈ ਇਹਨੇ ਕਵਿਤਾ ਬੜੀ ਸੋਹਣੀ ਸੁਣਾਈ ਹੈ, ਜਾਓ ਸਿੰਘੋ ਜਾ ਕੇ ਹਾਥੀ ਲੈ ਕੇ ਆਓ। ਹਾਥੀ ਆ ਗਿਆ, ਕਹਿਣ ਲੱਗੇ ਹਾਥੀ ਦੇ ਉੱਤੇ ਬਿਠਾਓ। ਹਾਥੀ ਦੇ ਉੱਤੇ ਚੜ੍ਹਾਉਣ ਲੱਗੇ ਤੇ ਉਹ ਕਹਿੰਦਾ, ਮਹਾਰਾਜ ਮੈਂ ਤੇ ਕਦੀ ਘੋੜੇ ਤੇ ਵੀ ਨਹੀਂ ਚੜ੍ਹਿਆ ਤੇ ਤੁਸੀਂ ਮੈਨੂੰ ਹਾਥੀ ਤੇ ਬਿਠਾਉਣ ਲੱਗੇ ਹੋ। ਕਹਿਣ ਲੱਗੇ ਕੋਈ ਗੱਲ ਨਹੀਂ, ਤੂੰ ਹਾਥੀ ਤੇ ਬਹੁ। ਕਹਿੰਦੇ ਇਹਦਾ ਕੀ ਕਰਨਾ? ਕਹਿੰਦੇ ਘਰ ਲੈ ਜਾ। ਉਹ ਕਹਿੰਦਾ, ਪਾਤਸ਼ਾਹ ਮੇਰੇ ਤੇ ਆਪਣੇ ਖਾਣ ਜੋਗੇ ਪ੍ਰਸ਼ਾਦਾ ਇੱਕ ਤੋਂ ਹੁੰਦਾ, ਮੈਂ ਸਾਂ ਇਹਨੂੰ ਕੀ ਖਵਾਵਾਂਗਾ। ਕਹਿਣ ਲੱਗੇ ਇਹਦਾ ਕੀ ਫਿਕਰ ਕਰਨਾ, ਲਿਆਓ ਮੋਹਰਾਂ ਦੀ ਇੱਕ ਪੰਡ ਲਿਆ ਕੇ ਉਹ ਵੀ ਲੱਦ ਦਿਓ ਹਾਥੀ ਤੇ, ਜਿੰਨਾ ਚਿਰ ਹਾਥੀ ਰਵੇਗਾ ਉਨਾ ਚਿਰ ਮੋਹਰਾਂ ਨਹੀਂ ਮੁੱਕਦੀਆਂ। ਇਹ ਦਾਤਾ ਹੈ, ਸਾਧ ਸੰਗਤ ਜੀ ਦੇਣ ਵਾਲਾ। ਉਹਨੂੰ ਚੜ੍ਹਾ ਦਿੱਤਾ ਹਾਥੀ ਤੇ ਅਤੇ ਪਿੰਡ ਵੱਲ ਨੂੰ ਤੋਰ ਦਿੱਤਾ। ਅੱਗੇ ਪਹਾੜੀ ਰਾਜਿਆਂ ਦੀ ਫੌਜ ਸੀ ਅਤੇ ਉਹਨਾਂ ਦੂਰੋਂ ਵੇਖਿਆ ਵੀ ਕੋਈ ਹਾਥੀ 'ਤੇ ਚੜ੍ਹਿਆ ਹੁੰਦਾ। ਉਹਨਾਂ ਸੋਚਿਆ ਬਈ ਕੋਈ ਇਹ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਧਰ ਇਕੱਲੇ ਆ ਗਏ ਨੇ ਅਤੇ ਮੌਕਾ ਬੜਾ ਹੈ, ਆਪਾਂ ਘੇਰਾ ਪਾ ਲਈਏ। ਇਕੱਠੇ ਹੋ ਗਏ, ਉੱਧਰੋਂ ਫਾਇਰ ਕੀਤੇ, ਗੋਲੀ ਚਲਾਈ, ਤੀਰ ਚਲਾਏ। ਉਹ ਵਿਚਾਰਾ ਦੋਵੇਂ ਹੱਥ ਖੜੇ ਕਰਕੇ ਰੌਲਾ ਪਾਏ, ਭਾਈ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ। ਨੇੜੇ ਆ ਕੇ ਵੇਖਿਆ, ਉਹ ਕਹਿੰਦਾ ਮੈਨੂੰ ਕਿਉਂ ਮਾਰਨ ਵਾਸਤੇ ਇਕੱਠੇ ਹੋਏ? ਕਹਿਣ ਲੱਗੇ ਅਸੀਂ ਸੋਚਿਆ ਬਈ ਤੂੰ ਗੁਰੂ ਗੋਬਿੰਦ ਸਿੰਘ ਹੈ, ਹਾਥੀ 'ਤੇ ਹੁਣ ਕੌਣ ਚੜ੍ਹ ਸਕਦਾ? ਅਤੇ ਉਹਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ ਜਦੋਂ ਗਿਆ ਸਾਂ ਉਦੋਂ ਭਿਖਾਰੀ ਸਾਂ, ਗੁਰੂ ਗੋਬਿੰਦ ਸਿੰਘ ਦਾ ਭਿਖਾਰੀ ਸਾਂ, ਜਦੋਂ ਉੱਥੋਂ ਵਾਪਸ ਆਇਆ ਤਾਂ ਬਾਦਸ਼ਾਹ ਬਣ ਕੇ ਵਾਪਸ ਮੁੜਿਆ। ਇਹ ਉਹ ਇਸ ਘਰ ਦੇ ਵਿੱਚ ਇਹ ਸਾਧ ਸੰਗਤ ਜੀ ਵਡਿਆਈ ਹੈ ਸਤਿਗੁਰੂ ਪਾਤਸ਼ਾਹ ਦੇ ਘਰ ਦੇ ਵਿੱਚ। ਇਸ ਕਰਕੇ ਪਾਤਸ਼ਾਹ ਗਰੀਬ ਨਵਾਜ਼ ਜੀ ਕਹਿੰਦੇ ਨੇ, ਹਮ ਧਾਰੇ ਭਿਖਾਰੀ ਜੀਓ, ਤੁਹਾਡੇ ਭਿਖਾਰੀ ਹਾਂ ਸੱਚੇ ਪਾਤਸ਼ਾਹ ਜੀ।
1: ਮੈਂ ਕਿਆ ਮੰਗੋ ਕਿਸ ਥਿਰ ਨਾ ਰਹਾਈ।
0: ਹੁਣ ਇੱਥੋਂ ਵਿਚਾਰ ਤਬਦੀਲ ਹੋ ਗਈ ਸਾਰੀ। ਹੁਣ ਥੋੜ੍ਹੀ ਜਿਹੀ ਤਵੱਜੋ ਦਿਆ ਜੇ, ਪਹਿਲੀਆਂ ਗੱਲਾਂ ਸਾਨੂੰ ਥੋੜ੍ਹੀਆਂ ਜਿਹੀਆਂ ਰਾਸ ਆਉਂਦੀਆਂ ਕਿਉਂਕਿ ਮੋਹਰਾਂ ਬਾਰਾਂ ਦੀ ਗੱਲ ਸੀ ਵਿੱਚ, ਹਾਥੀ ਦੀ ਗੱਲ ਸੀ। ਹੁਣ ਗਿਆਨ ਦੀ ਗੱਲ ਸ਼ੁਰੂ ਹੁੰਦੀ ਹੈ। ਅਸਲ ਵਿੱਚ ਇੱਕ ਸ਼ਬਦ ਹੁੰਦਾ, ਇੱਕ ਉਸ ਸ਼ਬਦ ਨੂੰ ਉਚਾਰਨ ਵੇਲੇ ਗੁਰੂ ਸਾਹਿਬ ਕਿਹੜੀ ਅਵਸਥਾ ਵਿੱਚ ਸਨ, ਇੱਕ ਉਹ ਅਵਸਥਾ ਹੁੰਦੀ ਹੈ। ਜਦੋਂ ਇਹਨਾਂ ਦੋ ਚੀਜ਼ਾਂ ਦਾ ਪਤਾ ਲੱਗ ਜਾਏ ਉਦੋਂ ਗੁਰਬਾਣੀ ਦੇ ਬਹੁਤ ਸਾਰੇ ਅਰਥਾਂ ਦਾ ਪਤਾ ਸਹਿਜੇ ਲੱਗ ਜਾਂਦਾ ਵੀ ਉਹ ਸ਼ਬਦ ਕਿਹੜੀ ਅਵਸਥਾ 'ਚੋਂ ਉਚਾਰਿਆ ਗਿਆ। ਇਹ ਜਿਹੜਾ ਸ਼ਬਦ ਤੁਸੀਂ ਅੱਜ ਦਾ ਸ੍ਰੀ ਮੁੱਖ ਵਾਕ ਉਚਾਰਿਆ ਨਾ, ਇਹ ਗਿਆਨ ਅਵਸਥਾ ਵਿੱਚੋਂ ਉਚਾਰਿਆ, ਗਿਆਨ ਦੀ, ਬ੍ਰਹਮ ਗਿਆਨ ਦੀ ਉੱਚੀ ਅਵਸਥਾ ਵਿੱਚੋਂ, ਜਿੱਥੇ ਜਾ ਕੇ ਸੱਚ ਅਤੇ ਝੂਠ ਵੱਖਰੇ ਦਿਸਣ ਲੱਗ ਪੈਂਦੇ ਨੇ, ਜਿੱਥੇ ਜਾ ਕੇ ਮੰਗ ਬਦਲ ਜਾਂਦੀ ਹੈ, ਜਿੱਥੇ ਜਾ ਕੇ ਪਤਾ ਲੱਗ ਜਾਂਦਾ ਵੀ ਇਹਦਾ ਮੰਗਣ ਦਾ ਕੀ ਫਾਇਦਾ, ਜਿਹੜੀ ਚੀਜ਼ ਮੈਂ ਮੰਗ ਰਿਹਾ ਇਹ ਤਾਂ ਨਾਸ਼ਮਾਨ ਹੈ, ਇਹ ਤਾਂ ਨਾਲ ਨਹੀਂ ਨਿਭਣ ਵਾਲੀ। ਇਹ ਗਿਆਨ ਅਵਸਥਾ ਦਾ ਸ਼ਬਦ ਹੈ ਅਤੇ ਤੁਸੀਂ ਜਾ ਕੇ ਪੜ੍ਹ ਵੀ ਲਿਆ ਜੇ, ਸ਼ਬਦ ਦੀ ਅਖੀਰਲੀ ਪੰਕਤੀ ਅੱਗੇ ਆਉਣੀ ਹੈ, ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ। ਅਖੀਰਲੀ ਅਵਸਥਾ ਵਿੱਚ ਦੱਸ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਸ਼ਬਦ ਗਿਆਨ ਅਵਸਥਾ ਵਿੱਚ ਆ ਰਿਹਾ। ਗਿਆਨ ਅਵਸਥਾ ਦੇ ਜਦੋਂ ਪ੍ਰਗਟ ਹੁੰਦੀ ਹੈ, ਗੁਰੂ ਦੇ ਸ਼ਬਦ ਦੀ ਸਿੱਖ ਕਮਾਈ ਕਰਦਾ, ਨਾਮ ਦੀ ਬਾਣੀ ਦੀ ਕਮਾਈ ਕਰਦਾ ਹੈ, ਗੁਰੂ ਦੇ ਹੁਕਮ ਵਿੱਚ ਜੀਵਨ ਨੂੰ ਉੱਚਾ ਚੁੱਕਦਾ ਗੁਰੂ ਦੀ ਕਿਰਪਾ ਦੇ ਨਾਲ, ਅਤੇ ਇੱਕ ਸਮਾਂ ਆਉਂਦਾ ਜਦੋਂ ਸਾਰੀਆਂ ਦੁਨੀਆਂ ਦੀਆਂ ਮਤਾਂ ਨਾਸ ਹੋ ਜਾਂਦੀਆਂ ਨੇ, ਕੇਵਲ ਗੁਰੂ ਦੀ ਮਤ ਰਹਿ ਜਾਂਦੀ ਹੈ ਉੱਥੇ। ਉਸ ਮਤ ਦੇ ਵਿੱਚ ਇਹ ਗਿਆਨ ਪ੍ਰਗਟ ਹੁੰਦਾ ਅਤੇ ਇਹਦੇ ਵਿੱਚ ਪਤਾ ਲੱਗ ਜਾਂਦਾ ਮੇਰੇ ਨਾਲ ਕਿਸ ਚੀਜ਼ ਨੇ ਨਿਭਣਾ ਹੈ ਅਤੇ ਜਿਨ੍ਹਾਂ ਨਾਲ ਮੈਂ ਚੰਬੜਿਆਂ ਬੈਠਾ ਇਹ ਕਿੱਥੇ ਰਹਿ ਜਾਣੀਆਂ ਨੇ, ਉੱਥੇ ਪਤਾ ਲੱਗ ਜਾਂਦਾ। ਉਹਨੂੰ ਬਾਬਾ ਫਰੀਦ ਸਾਹਿਬ ਨੇ ਆਪਣੇ ਸਲੋਕਾਂ ਵਿੱਚ ਲਿਖਿਆ, ਤੁਸੀਂ ਅਖੰਡ ਪਾਠ ਸਾਹਿਬ ਕਰਾਉਂਦੇ ਹੋ, ਕਰਾਓ ਜ਼ਰੂਰ, ਬਾਣੀ ਪੜ੍ਹੀ ਜਾਂਦੀ ਹੈ ਚੰਗੀ ਗੱਲ ਹੈ, ਪਰ ਸੁਣਿਆ ਜ਼ਰੂਰ ਕਰੋ। ਇਹ ਨਾ ਹੋਵੇ ਵੀ ਗ੍ਰੰਥੀ ਸਿੰਘ ਵਾਜਾ ਮਾਰਦਾ ਫਿਰੇ ਵੀ ਸਲੋਕ ਆ ਗਏ ਨੇ ਹੁਣ ਤਾਂ ਆ ਜਾਓ ਉੱਠ ਕੇ, ਅਤੇ ਉਹ ਫਿਰ ਕਹਿਣ ਕੋਈ ਗੱਲ ਨਹੀਂ ਬਾਬਾ ਜੀ ਪਾਠ ਥੋੜ੍ਹਾ ਜਿਹਾ ਮੱਠਾ ਕਰ ਦਿਓ, ਅਜੇ ਅਸੀਂ ਨਹਾਤੇ ਨਹੀਂ, ਅਜੇ ਅਸੀਂ ਪੱਗ ਨਹੀਂ ਵੱਜੀ। ਵੀ ਬਾਬੇ ਕੋਲ ਕੋਈ ਗੇਰ ਨੇ ਜਿਹੜੇ ਉਹ ਪਹਿਲੇ ਗੇਰ ਵਿੱਚ ਪਾ ਦੇਗਾ, ਅਖੇ ਪਾਠ ਮੱਠਾ ਕਰ ਦਿਓ ਅਜੇ ਫਲਾਣਾ ਨਹੀਂ ਆਇਆ। ਇਹ ਪਾਠ ਨਹੀਂ ਸਾਧ ਸੰਗਤ ਜੀ, ਇਹਤੇ ਰੀਤੀ ਰਿਵਾਜ ਨੇ, ਪਾਠ ਕਰਾਏ। ਇਹ ਪਾਠ ਨੇ ਜਿਹਦੇ ਵਿੱਚ ਅਖੀਰ 'ਤੇ ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਆਉਂਦੇ ਨੇ, ਜਿਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਗੁਰੂ ਦਾ ਸਿੱਖ ਜਦੋਂ ਨਾਮ ਦੀ ਕਮਾਈ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਆਉਂਦਾ ਹੈ ਅਤੇ ਉਹਦੇ ਅੰਦਰ ਇੱਕ ਬਿਰਤੀ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਹੰਸ ਬਿਰਤੀ। ਹੰਸ ਦਾ ਮਤਲਬ ਇਹ ਹੁੰਦਾ ਵੀ ਹੰਸ ਮੋਤੀ ਖਾਂਦਾ, ਬਸ ਹੋਰ ਕੁਝ ਨਹੀਂ ਖਾਂਦਾ, ਮੋਤੀਆਂ ਤੋਂ ਬਿਨਾਂ ਕੁਝ ਨਹੀਂ ਖਾਂਦਾ। ਇੱਥੇ ਹੰਸ ਦਾ ਮਤਲਬ ਉਹ ਸੁਰਤ ਜੋ ਸਿਰਫ ਨਾਮ ਦਾ ਰਸ ਪੀਂਦੀ ਹੈ, ਹੋਰ ਕਿਸੇ ਚੀਜ਼ ਨੂੰ ਉਹ ਗ੍ਰਹਿਣ ਨਹੀਂ ਕਰਦੀ, ਹੋਰ ਕਿਸੇ ਚੀਜ਼ ਨਾਲ ਉਹ ਸਾਧ ਸੰਗਤ ਜੀ ਮੋਹ ਨਹੀਂ ਪਾਉਂਦੀ। ਅਤੇ ਬਾਬਾ ਫਰੀਦ ਸਾਹਿਬ ਜੀ ਨੇ ਫਿਰ ਹੋਰ ਵੀ ਗੱਲ ਕਹੀ ਹੈ, ਉਹ ਕਹਿੰਦੇ ਕਈ ਵਾਰੀ ਹੰਸ ਉੱਡ ਕੇ ਕੱਲਰ ਦੀ ਛਪੜੀ ਵਿੱਚ ਵੀ ਬਹਿ ਜਾਂਦੇ ਨੇ, ਕਈ ਵਾਰੀ ਹੰਸ ਉੱਠ ਕੇ ਕੱਲਰ ਦੀ ਛਪੜੀ ਵਿੱਚ ਅਤੇ ਨਾਲ ਕੋਧਰੇ ਦੀ ਜ਼ਮੀਨ, ਕੋਧਰੇ ਦੀ ਫਸਲ ਵਿੱਚ ਵੀ ਬਹਿ ਗਏ। ਦੋ ਸਲੋਕ ਇਕੱਠੇ ਆਏ ਨੇ ਉਹਨਾਂ ਦੇ, ਕਲਰ ਕੇਰੀ ਛੱਪੜੀ ਆਏ ਉਹ ਲੱਥੇ ਹੰਝ। ਕਲਰ ਦੀ ਛੱਪੜੀ ਹੁਣ ਵਾਲਿਆਂ ਨੂੰ ਤਾਂ ਨਹੀਂ ਪਤਾ ਹੋਣਾ, ਪੁਰਾਣੇ ਬਜ਼ੁਰਗਾਂ ਨੂੰ ਪਤਾ ਕਲਰ ਵਾਲੀ ਛੱਪੜੀ ਕੀ ਹੁੰਦੀ ਸੀ, ਕਲਰ ਦੀ ਜ਼ਮੀਨ ਕਿੱਥੇ ਹੁੰਦੀ ਸੀ। ਉਹ ਜ਼ਮੀਨ ਜਿਹਦੇ ਵਿੱਚ ਪਾਣੀ ਖਲੋਤਾ ਖਲੋਤਾ ਕਾਲਾ ਹੋ ਜਾਂਦਾ ਸੀ, ਉਹਨੂੰ ਕਲਰ ਦੀ ਛੱਪੜੀ ਕਹਿੰਦੇ ਸਨ। ਉੱਥੇ ਕੋਈ ਫਸਲ ਨਹੀਂ ਸੀ ਹੁੰਦੀ, ਕੋਈ ਪੰਛੀ ਨਹੀਂ ਸੀ ਬਹਿੰਦਾ, ਉੱਥੇ ਬਸ ਬਗਲੀ ਬਹਿੰਦੇ ਸਨ ਅਤੇ ਡੱਡੀਆਂ ਖਾਂਦੇ ਸਨ। ਅਤੇ ਫਰੀਦ ਸਾਹਿਬ ਕਹਿੰਦੇ ਇੱਕ ਦਿਨ ਹੰਸ ਉੱਥੋਂ ਲੰਘਦਾ ਉਸ ਕਲਰ ਦੀ ਛੱਪੜੀ 'ਤੇ ਬਹਿ ਗਿਆ, ਕਲਰ ਕੇਰੀ ਛੱਪੜੀ ਆਏ ਉਲੱਥੇ ਹੰਝ। ਅਤੇ ਕਹਿੰਦੇ ਉਹਨਾਂ ਨੇ ਇੱਕ ਕੰਮ ਕੀਤਾ, ਚਿੰਝੂ ਬੋੜਨ ਨਾ ਪੀ ਵਹਿ ਉੱਡਣ ਸੰਦੀ ਡੰਝ। ਇੱਕ ਹੈਰਾਨੀ ਦੀ ਗੱਲ, ਉਹਨਾਂ ਨੇ ਉਸ ਕਾਲੇ ਪਾਣੀ ਦੇ ਵਿੱਚ ਆਪਣੀ ਚਿੰਝ ਵੀ ਡੋਬ ਲਈ। ਹੁਣ ਇਹ ਮਰਿਆਦਾ ਤੋਂ ਉਲਟ ਸੀ, ਲੋਕਾਂ ਨੇ ਕਿਹਾ ਇਹ ਇੱਕ ਹੰਸ ਹੋਇਆ ਜਿਹੜਾ ਕਾਲੇ ਪਾਣੀ ਗੰਦੇ ਪਾਣੀ ਵਿੱਚ ਚਿੰਝ ਡੋਬ ਕੇ ਬਹਿ ਗਿਆ, ਇਹ ਹੰਸ ਕਿੱਥੇ ਹੋਣਾ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਉਹਨੇ ਵਿਖਾਉਣ ਵਾਸਤੇ ਹੰਸ ਡੋਬੀ ਸੀ, ਚਿੰਝ ਡੋਬੀ ਸੀ ਵੀ ਭਲਾ ਲੋਕ ਕੀ ਆਉਂਦੇ ਨੇ। ਉਹਨੇ ਚਿੰਝ ਤਾਂ ਡੋਬ ਲਈ ਪਰ ਪਾਣੀ ਨਹੀਂ ਪੀਤਾ ਗੰਦਾ। ਵੇਖੋ ਕਿੰਨੀ ਬਰੀਕ ਹੈ ਸਿੱਖੀ ਜਿਹੜੀ ਹੈ, ਇਹਦਾ ਮਤਲਬ ਕੀ ਹੈ, ਜਦੋਂ ਅੰਦਰ ਹੰਸ ਬਿਰਤੀ ਪੈਦਾ ਹੋ ਜਾਂਦੀ ਹੈ, ਐਸਾ ਗੁਰੂ ਕਾ ਸਿੱਖ ਸੰਸਾਰ ਗ੍ਰਸਤ ਪਰਿਵਾਰ ਭੋਗ ਦੇ ਵਿੱਚ ਵੀ ਚਲਾ ਜਾਂਦਾ ਹੈ, ਉਹਦੇ ਵਿੱਚ ਵੀ ਰਹਿੰਦਾ, ਪਰ ਸਾਧ ਸੰਗਤ ਜੀ ਉਹਨੂੰ ਅੰਦਰਲੇ ਸੁਰਤ ਦੇ ਵਿੱਚ ਗ੍ਰਹਿਣ ਨਹੀਂ ਕਰਦਾ, ਉੱਥੇ ਉਹਦਾ ਮਨ ਨਹੀਂ ਲੱਗਦਾ, ਉਹਦੇ ਵਿੱਚ ਡੁੱਬਦਾ ਨਹੀਂ, ਉਹਦੇ ਤੋਂ ਨਿਰਲੇਪ ਰਹਿੰਦਾ, ਉਹਦੇ ਤੋਂ ਉੱਚਾ ਰਹਿੰਦਾ। ਕਲਰ ਕੇਰੀ ਛੱਪੜੀ ਆਏ ਉਲੱਥੇ ਹੰਝ, ਚਿੰਝੂ ਬੋੜਨ ਨਾ ਪੀ ਵਹਿ ਉੱਡਣ ਸੰਦੀ ਡੰਝ। ਡੰਝ ਕਹਿੰਦੇ ਨੇ ਕਾਲੀ ਨੂੰ। ਸਾਧ ਸੰਗਤ ਜੀ ਇਹ ਗੁਰਸਿੱਖ ਦੀ ਨਿਸ਼ਾਨੀ ਹੁੰਦੀ ਹੈ, ਜੇ ਕਿਤੇ ਚਾਰ ਬੰਦੇ ਬਹਿ ਕੇ ਗੱਲਾਂ ਮਾਰਦੇ ਹੋਣ, ਟਾਈਮ ਖਰਾਬ ਕਰਦੇ ਹੋਣ, ਕਦੀ ਇਹਦੀ ਗੱਲ ਫੜ ਲਈ, ਕਦੀ ਉਹਦੀ ਫੜ ਲਈ, ਕਦੀ ਉਹਦੀ ਫੜ ਲਈ, ਭੁੱਲ ਭੁਲੇਖੇ ਲੰਘਦਾ ਹੋਵੇ, ਅਤੇ ਕਈ ਵਾਰੀ ਉਹ ਆਵਾਜ਼ ਮਾਰ ਲੈਂਦੇ ਵੀ ਆ ਜਾ ਦੋ ਮਿੰਟ, ਤੂੰ ਸਾਰਾ ਦਿਨ ਪਾਠ ਹੀ ਕਰਦਾ ਰਹਿੰਦਾ, ਦੁਨੀਆਂ ਦੀ ਵੀ ਗੱਲਬਾਤ ਸੁਣ ਲਿਆ ਕਰ। ਉਹ ਫਿਰ ਮੂੰਹ ਰੱਖਣ ਵਾਸਤੇ ਬਹਿ ਜਾਂਦਾ, ਪਰ ਗੁਰਸਿੱਖ ਦੀ ਨਿਸ਼ਾਨੀ ਕੀ ਹੈ, ਬਵੇਗਾ ਉੱਥੇ ਅਤੇ ਉਹਨੂੰ ਘੜੀ ਚੱਲਦੀ ਦਿਸੇਗੀ, ਉਹਦੇ ਅੰਦਰੋਂ ਗੁਰੂ ਬੋਲੇਗਾ ਸ਼ਬਦ ਰੂਪ ਹੋ ਕੇ, ਉਹ ਸਿੱਖਾ ਇਹ ਘੜੀ ਇਹ ਮਿੰਟ ਪਰਤ ਕੇ ਨਹੀਂ ਲੱਭਣੇ, ਆਹ ਜਿਹੜੇ ਤੈਨੂੰ ਸੱਦ ਕੇ ਇੱਥੇ ਬਿਠਾ ਰਹੇ ਨੇ, ਇਹਨਾਂ ਹੀ ਮੋਢਿਆਂ 'ਤੇ ਚੁੱਕ ਕੇ ਤੈਨੂੰ ਲੱਕੜਾਂ 'ਤੇ ਪਾ ਲੈਣਾ, ਉੱਠ ਕੇ ਨਾਮ ਜਪ ਲੈ ਘੜੀ। ਇਹ ਇਹ ਟਾਈਮ ਖਰਾਬ ਕਰ ਰਹੇ ਨੇ ਆਪਣਾ, ਇਹ ਆਪਣਾ ਸਮਾਂ ਬਰਬਾਦ ਕਰ ਰਹੇ ਨੇ। ਉੱਡਣ ਸੱਦੀ ਡੰਜ ਉਹਦੇ ਅੰਦਰ ਕਾਲ ਪੈ ਗਈ, ਕਿਤੇ ਉਹਨੂੰ ਵਿਆਹ 'ਤੇ ਜਾਣਾ ਪੈ ਗਿਆ, ਉੱਥੇ ਉੱਚੇ ਉੱਚੇ ਜਿਵੇਂ ਅੱਜ ਕੱਲ੍ਹ ਸਾਡੀ ਹਾਲਾਤ ਹੈ ਵੀ ਓਡੇ ਓਡੇ ਬੰਦੇ ਨਹੀਂ ਜਿੱਡੇ ਜਿਹੜੇ ਸਪੀਕਰ ਲਾਏ ਹੋਏ ਨੇ ਇੰਨੀ ਆਵਾਜ਼। ਮੈਂ ਸੋਚਣਾ ਵੀ ਇਹਨਾਂ ਲੋਕਾਂ ਦੇ ਕੰਨ ਕਿਵੇਂ ਬਚੇ ਨੇ, ਪਾੜ ਜਾਣੇ ਚਾਹੀਦੇ ਸਾਨੂੰ ਜਿੰਨੀ ਆਵਾਜ਼ ਛੱਡਦੇ ਨੇ, ਪਰ ਤਕੜੇ ਨੇ ਫਿਰ ਵੀ, ਸ਼ਾਬਾਸ਼ ਹੈ, ਬਹੁਤ ਕੰਨ ਤੁਹਾਡੇ ਬਹੁਤ ਤਾਕਤਵਰ ਨੇ, ਇੰਨੀ ਆਵਾਜ਼ ਸਹਿ ਜਾਂਦੇ ਨੇ। ਅਤੇ ਫਿਰ ਵੀ ਉਹ ਉੱਥੇ ਜੇ ਕਿਸੇ ਗੁਰੂ ਕੇ ਸਿੱਖ ਨੂੰ ਜਾਣਾ ਪੈ ਜਾਏ, ਉਹ ਕਹਿੰਦਾ ਵੀ ਇਸ ਕਲਯੁੱਗ ਵਿੱਚੋਂ ਕਦੋਂ ਜਾਣ ਛੁੱਟੇਗੀ, ਕਦੋਂ ਇੱਥੋਂ ਨਿਕਲਾਂਗੇ ਅਤੇ ਕਿਤੇ ਚੱਜ ਦੇ ਥਾਂ 'ਤੇ ਕੋਈ ਬੰਦਿਆਂ ਵਾਲੀ ਥਾਂ 'ਤੇ ਬਹਾਂਗੇ ਜਾ। ਇਸ ਤਰ੍ਹਾਂ ਹੰਸ ਬਿਰਤੀ ਵਾਲਾ ਇਹ ਸਲੋਕ ਹੈ, ਆਏ ਉਲੱਥੇ ਹੰਜ ਚਿੰਜੂ ਬੋੜਨ ਨਾ ਪੀਵੈ ਉੱਡਣ ਸੰਧੀ ਡੰਜ। ਫਿਰ ਦੂਜਾ ਸਲੋਕ ਨਾਲ ਹੋਰ ਉਚਾਰਿਆ, ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ। ਕਹਿੰਦੇ ਇੱਕ ਦਿਨ ਹੰਸ ਉੱਡਦਾ ਉੱਡਦਾ ਕੁਦਰੇ ਦੇ ਖੇਤ ਵਿੱਚ ਬਹਿ ਗਿਆ। ਕੁਦਰਾ ਪੁਰਾਣੇ ਸਮੇਂ ਵਿੱਚ ਹੁੰਦਾ ਸੀ ਕੁਦਰੇ ਦੀ ਰੋਟੀ, ਤੁਸੀਂ ਸੁਣਿਆ ਭਾਈ ਲਾਲੋ ਨੇ ਬਣਾਈ ਸੀ ਅਤੇ ਗੁਰੂ ਨਾਨਕ ਸਾਹਿਬ ਨੇ ਕੁਦਰੇ ਦੀ ਰੋਟੀ ਖਾਧੀ ਸੀ। ਇੱਕ ਫਸਲ ਹੈ ਅਤੇ ਉਹਦੇ ਵਿੱਚ ਹੰਸ ਬਹਿੰਦਾ ਨਹੀਂ ਪਰ ਉੱਥੇ ਬੈਠ ਗਿਆ। ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ, ਅਤੇ ਲੋਕ ਉਹਨੂੰ ਉਡਾਉਂਦੇ ਨੇ ਅਤੇ ਨਾਲੇ ਕਹਿੰਦੇ ਆਪਣੇ ਖਾਨਦਾਨ ਨੂੰ ਕਿਉਂ ਕਲੰਕ ਲਾਉਂਦਾ ਹੈ, ਤੂੰ ਹੰਸ ਹੁੰਦਾ ਹੈ ਅਤੇ ਕੁਦਰੇ ਦੀ ਜ਼ਮੀਨ ਵਿੱਚ ਨਹੀਂ ਬਹੀਦਾ। ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਏ। ਇਹ ਕਮਲੇ ਲੋਕੀ ਨਹੀਂ ਜਾਣਦੇ, ਇਹ ਤਾਂ ਆਪਣੀ ਮੌਜ ਵਿੱਚ ਆ ਕੇ ਬੈਠ ਗਿਆ, ਇਹ ਕੁਦਰਾ ਖਾਂਦਾ ਨਹੀਂ। ਇਹ ਗੁਰੂ ਕਾ ਸਿੱਖ ਸੰਸਾਰ ਦੇ ਵਿੱਚ ਆ ਤਾਂ ਗਿਆ ਹੈ, ਸੰਸਾਰ ਨੂੰ ਇਹ ਕਦੀ ਵੀ ਆਪਣੀ ਸੁਰਤੀ ਦੇ ਅੰਦਰ ਨਹੀਂ ਜਾਣ ਦਿੰਦਾ, ਬਾਹਰਲੇ ਪਾਸੇ ਰੱਖਦਾ। ਇਹ ਹੈ ਜਨਕ ਭਗਤੀ, ਜਨਕ ਦਾ ਸੀ ਨਿਰਲੇਪਤਾ ਦਾ ਜਿਹੜੀ ਅਵਸਥਾ ਹੈ। ਸੋ ਹੋਰ ਅੱਗੇ ਵਿਸਤਾਰ ਵਿੱਚ ਨਾ ਜਾਵਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਗਿਆਨ ਦੀ ਅਵਸਥਾ ਵਿੱਚ ਪਤਾ ਲੱਗ ਜਾਂਦਾ ਹੈ ਨਾ ਇਹ ਸਰੀਰ ਰਹਿਣਾ ਹੈ, ਨਾ ਇਹ ਪਰਿਵਾਰ ਧਨ ਮਹਿਲ ਮਾੜੀਆਂ ਅਤੇ ਹੋਰ ਸਾਰਾ ਕੁਝ ਬਣਦਾ ਅਤੇ ਮਿਟ ਜਾਂਦਾ ਹੈ, ਬਣਦਾ ਅਤੇ ਮਿਟ ਜਾਂਦਾ ਹੈ, ਇਹਨਾਂ ਵਿੱਚੋਂ ਮੈਂ ਕੀ ਮੰਗਾਂ। ਜਦੋਂ ਪਤਾ ਲੱਗ ਜਾਏ ਵੀ ਇਹ ਲਗਾਤਾਰ ਹੀ ਨਹੀਂ ਰਹਿਣੇ ਅਤੇ ਇਹਨਾਂ ਵਿੱਚੋਂ ਕੀ ਮੰਗਾਂ, ਫਿਰ ਕੀ ਮੰਗਣਾ ਚਾਹੀਦਾ। ਗਰੀਬ ਨਵਾਜ ਜੀ ਅੱਗੇ ਫਰਮਾਉਂਦੇ ਹਨ,
1: ਹਰ ਦੀ ਜੈ ਨਾਮ ਪਿਆਰੀ ਜੀਓ,
0: ਬਸ ਇੱਕ ਕਿਰਪਾ ਕਰੋ ਆਪਣਾ ਨਾਮ ਬਖਸ਼ ਦਿਓ, ਆਪਣੀ ਬੰਦਗੀ ਦੇ ਦਿਓ, ਨਿਤਨੇਮ ਦੀ ਦਾਤ ਦੇ ਦਿਓ, ਸਿਮਰਨ ਦੇ ਦਿਓ, ਕਿਉਂਕਿ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਦਾਤ ਸਦਾ ਅੰਗ ਸੰਗੀ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਇਹ ਬੜੀ ਵੱਡੀ ਸਲਤਨਤ ਦਿੱਤੀ ਹੈ ਜਪੋ ਪਿਆਰ ਦੇ ਨਾਲ।

0: ਗਿਆਨ ਦੀ ਅਵਸਥਾ ਵਿੱਚ ਆਪਣੇ ਆਪ ਮੰਗ ਬਦਲ ਜਾਏਗੀ। ਉਸ ਅਵਸਥਾ ਵਿੱਚ ਨਾਮ ਹੀ ਮੰਗੇਗਾ ਚੰਗੀ ਚੀਜ਼ ਜਿਹੜੀ, ਉਹਨੂੰ ਪਤਾ ਲੱਗ ਜਾਂਦਾ ਹੈ ਕੰਮ ਦੇਣ ਵਾਲੀ ਹੈ ਔਰ ਲਗਾਤਾਰ ਹੀ ਹੈ। ਸਦਾ ਸੁੱਖ, ਇੱਕ ਹੁੰਦਾ ਸੁੱਖ, ਇੱਕ ਹੁੰਦਾ ਸਦਾ ਸੁੱਖ। ਸੁੱਖ, ਕੋਈ ਸੁੱਖ ਹੈ ਉਹਦੀ ਘੰਟੇ ਵਿੱਚ ਮੌਤ ਹੋ ਜਾਂਦੀ ਹੈ, ਕੋਈ ਸੁੱਖ ਹੈ ਉਹਦੀ 8 ਘੰਟਿਆਂ ਵਿੱਚ ਮੌਤ ਹੋ ਜਾਂਦੀ, ਕਿਸੇ ਦੀ 2 ਮਿੰਟਾਂ ਵਿੱਚ ਹੋ ਜਾਂਦੀ ਹੈ, ਕਿਸੇ ਦੀ ਸਾਧ ਸੰਗਤ 10 ਸਾਲ 10 ਸਾਲ 20 ਸਾਲ ਕਿੱਥੋਂ ਤੱਕ ਜਾਏਗਾ। ਆਖਰ ਕਾਲ ਹੈ, ਕਾਲ ਸਭ ਸੁੱਖਾਂ ਨੂੰ ਖਾ ਜਾਂਦਾ। ਇੱਕ ਸੁੱਖ ਹੈ ਜਿਹੜਾ ਨਾਮ ਦਾ, ਗੁਰੂ ਦੀ ਕਿਰਪਾ ਦਾ, ਜਿੱਥੋਂ ਤੱਕ ਕਾਲ ਦੀ ਪਹੁੰਚ ਨਹੀਂ ਉੱਥੋਂ ਤੱਕ ਕਾਲ ਪਹੁੰਚਦਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਦਾਤ, ਨਾਮ ਦਾ ਪਿਆਰ ਬਖਸ਼ੋ ਸੱਚੇ ਪਾਤਸ਼ਾਹ।
1: ਘੱਟ ਘੱਟ ਰਵ ਰਹਿਆ ਬਨਵਾਰੀ।
0: ਫਿਰ ਗੁਰਸਿੱਖ ਨੇ ਬੇਨਤੀ ਕੀਤੀ ਹੈ ਵੀ ਜਿਹੜਾ ਤੁਸੀਂ

0: ਇਵੇਂ ਵਾਹਿਗੁਰੂ ਸਭ ਥਾਵਾਂ ਤੇ ਹੈ, ਪਰ ਜਿੰਨਾ ਚਿਰ ਹੁਣ ਅੱਗੇ ਦੱਸਣਗੇ ਪ੍ਰਗਟ ਕਾਹਦੇ ਨਾਲ ਹੋਵੇਗਾ। ਗਰੀਬ ਨਵਾਜ ਜੀ ਕਹਿੰਦੇ ਹਨ,
1: ਹੋਰ ਸ਼ਬਦੀ ਦੇਖ ਨਿਹਾਰੀ ਜੀਓ,
0: ਗੁਰੂ ਦੇ ਸ਼ਬਦ ਦੀ ਜਦੋਂ ਤੂੰ ਕਮਾਈ ਕਰੇਗਾ ਤੇ ਉਦੋਂ ਨਿਹਾਰੀ, ਨਿਹਾਰਨਾ ਯਾਨੀ ਕਿ ਧਿਆਨ ਨਾਲ ਵੇਖਣਾ, ਕਿਸੇ ਚੀਜ਼ ਨੂੰ ਧਿਆਨ ਨਾਲ ਪਛਾਣਨਾ। ਨਿਹਾਰਨ ਦਾ ਮਤਲਬ ਹੈ ਪਿਆਰ ਨਾਲ ਵੇਖਣਾ। ਜਦੋਂ ਤੂੰ ਗੁਰੂ ਕੇ ਸ਼ਬਦ ਦੀ ਅੱਖ ਰਾਹੀਂ ਵੇਖੇਗਾ, ਬਾਣੀ ਕੀ ਹੈ, ਬਾਣੀ ਬਾਰਡਰ ਤੇ ਹੈ, ਸ਼ਬਦ ਬਾਰਡਰ ਹੈ, ਹੱਦ ਹੈ, ਇਹਦੇ ਇਸ ਪਾਸੇ ਸੰਸਾਰ ਹੈ ਤੇ ਜਿਹਨੂੰ ਬਾਣੀ ਵਿੱਚੋਂ ਦੀ ਪਾਰ ਵੇਖਣ ਦੀ ਜਾਚ ਆ ਗਈ ਉਹਨੂੰ ਇਸ ਬਾਣੀ ਦੇ ਵਿੱਚੋਂ ਰੱਬ ਦਿਸ ਪੈਂਦਾ। ਬਾਣੀ ਪਰਮੇਸ਼ਰ ਹੈ, ਅਕਾਲ ਪੁਰਖ ਨੂੰ ਵਿਖਾਉਂਦੀ ਹੈ, ਇਹ ਇੱਕ ਬਾਰੀ ਦੀ ਤਰ੍ਹਾਂ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਧ ਸੰਗਤ ਸੱਚ ਖੰਡ ਹੈ, ਜਾਏ ਝਰੂਖਾ ਖੁੱਲ੍ਹ ਹੈ ਬਾਰੀ। ਕਹਿਣ ਲੱਗੇ ਜਿਵੇਂ ਇੱਕ ਬੰਦਾ ਕਮਰੇ ਵਿੱਚ ਰਵੇ ਅਤੇ ਸਾਰੀ ਉਮਰ ਉਹਨੂੰ ਕੋਈ ਕਹੀ ਜਾਏ ਵੀ ਆਕਾਸ਼ ਹੁੰਦਾ ਆਕਾਸ਼ ਹੁੰਦਾ, ਉਹ ਕਹੇਗਾ ਆਕਾਸ਼ ਮੈਂ ਤਾਂ ਕਦੀ ਵੇਖਿਆ ਨਹੀਂ। ਉਹ ਕਹਿੰਦਾ ਬਾਰੀ ਤਾਂ ਖੋਲ੍ਹ। ਜਦੋਂ ਬਾਰੀ ਖੋਲ੍ਹੀ ਤਾਂ ਵੇਖਿਆ ਬਾਰੀ ਛੋਟੀ ਜਿਹੀ ਸੀ, ਆਕਾਸ਼ ਬਹੁਤ ਵੱਡਾ ਦਿਸ ਪਿਆ, ਐਂਗਲ ਬਣ ਗਿਆ। ਇਵੇਂ ਹੀ ਜਿਨ੍ਹਾਂ ਨੂੰ ਗੁਰਸ਼ਬਦ ਦੀ ਬਾਰੀ ਖੋਲ੍ਹਣ ਦੀ ਜਾਚ ਆ ਜਾਂਦੀ ਹੈ, ਸਾਧ ਸੰਗਤ ਜੀ ਗੁਰਸ਼ਬਦੀ ਦੇਖ ਨਿਹਾਰੀ ਜੀਓ, ਉਹ ਸਾਰੇ ਪਾਸੇ ਫਿਰ ਉਹਦੇ ਦੀਦਾਰ

0: ਜਿਹੜੇ ਤਿੰਨ ਲੋਕ ਨੇ ਮਰਤ ਪਤਾਲ ਆਕਾਸ਼, ਮਰਤ ਮੈਨੇ ਧਰਤੀ, ਮ੍ਰਿਤ ਮੰਡਲ ਕਹਿੰਦੇ ਨੇ ਇਹਨੂੰ, ਮਿੱਟੀ ਨੂੰ ਮ੍ਰਿਤਕ ਵੀ ਕਿਹਾ ਕਈ ਗ੍ਰੰਥਾਂ ਦੇ ਵਿੱਚ। ਆਕਾਸ਼ ਜੋ ਖੁੱਲ੍ਹਾ ਸਪੇਸ ਹੈ, ਪਿਆਲ ਜੋ ਪਤਾਲ ਦੇ ਵਿੱਚ ਹੈ, ਇਹਦਾ ਬਾਹਰੀ ਸਰੂਪ ਤੇ ਬੜਾ ਵੱਡਾ ਹੈ, ਪਰ ਇਹ ਤਿੰਨੇ ਹੀ ਮਨੁੱਖ ਦੇ ਸਰੀਰ ਦੇ ਵਿੱਚ ਵੀ ਨੇ। ਗਲੇ ਤੋਂ ਉੱਪਰ ਆਕਾਸ਼ ਹੈ, ਇਹਨੂੰ ਮਹਾਰਾਜ ਕਹਿੰਦੇ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਇਹ ਗਲੇ ਤੋਂ ਉੱਤੇ ਆਕਾਸ਼ ਹੀ ਹੁੰਦਾ, ਗਲੇ ਤੋਂ ਲੈ ਕੇ ਨਾਭੀ ਤੱਕ ਇਹ ਜ਼ਮੀਨ ਹੈ, ਮਿੱਟੀ ਹੈ, ਮਿੱਟੀ ਤੱਤ ਤੋਂ ਪ੍ਰਭਾਵਿਤ ਏਰੀਆ ਹੈ। ਇੱਥੇ ਵੀ ਰੱਬ ਦਾ ਹੀ ਵਸ ਹੈ, ਆਕਾਸ਼ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ। ਅਤੇ ਪਤਾਲ ਨਾਭੀ ਤੋਂ ਲੈ ਕੇ ਥੱਲੇ ਤੱਕ, ਪੈਰਾਂ ਤੱਕ, ਇਹ ਸਾਰਾ ਪਤਾਲ ਹੈ। ਇਹਨਾਂ ਤਿੰਨਾਂ ਦੇ ਵਿੱਚ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਕਰਾ ਦਿੱਤੇ ਹਨ।
1: ਗੁਰ ਸਤਿਗੁਰ ਕਿਰਪਾ ਧਾਰੀ ਜੀਓ।
0: ਇਹ ਕਦੋਂ ਹੁੰਦੀ ਹੈ ਬਖਸ਼, ਇਹ ਦਰਸ਼ਨ ਕਦੋਂ ਹੁੰਦੇ ਨੇ? ਜਦੋਂ ਗੁਰ ਸਤਿਗੁਰ ਕਿਰਪਾ ਧਾਰੀ ਜੀਓ, ਇੱਕ ਗੁਰ ਅਤੇ ਇੱਕ ਸਤਿਗੁਰ, ਦੋ ਵੀ ਨੇ ਅਤੇ ਇਕੱਠੇ ਵੀ ਨੇ। ਗੁਰ ਕੌਣ ਹੈ? ਗੁਰ ਸਰੀਰ ਵਾਲਾ ਹੁੰਦਾ, ਉਹਦਾ ਸਰੀਰ ਚਾਹੀਦਾ। ਅਸੀਂ ਐਵੇਂ ਕਹਿ ਦਿੱਤਾ ਸਿੱਖੀ ਦੇ ਵਿੱਚ ਸਰੀਰ ਦਾ ਕੰਸੈਪਟ ਕੋਈ ਨਹੀਂ ਰਿਹਾ। ਇਹਦਾ ਮਤਲਬ ਉਦੋਂ ਸਿੱਖੀ ਹੋਰ ਸੀ, ਗੁਰੂਆਂ ਦੇ ਟਾਈਮ, ਦਸ ਪਾਤਸ਼ਾਹਾਂ ਦੇ ਟਾਈਮ 239 ਸਾਲ ਹੋਰ ਸੀ ਸਿੱਖੀ, ਅਤੇ ਹੁਣ ਸਿੱਖੀ ਵਿੱਚੋਂ ਇੱਕ ਚੀਜ਼ ਘਟਾ ਦਿੱਤੀ ਹੈ। ਇਹ ਸ਼ਾਇਦ ਸਾਨੂੰ ਸਮਝ ਨਹੀਂ ਆਈ। ਨਹੀਂ, ਸਰੀਰ ਦਾ ਕੰਸੈਪਟ ਉਦੋਂ ਵੀ ਸੀ, ਅਤੇ ਉਦੋਂ ਵੀ ਬਾਣੀ ਗੁਰੂ ਸੀ। ਸਰੀਰ ਬਾਣੀ ਤੱਕ ਲੈ ਕੇ ਜਾਂਦਾ ਸੀ, ਦਸ ਪਾਤਸ਼ਾਹਾਂ ਦਾ ਸਰੀਰ ਆਕਾਰ ਨਿਰਾਤਾਕਾਰ ਤੱਕ ਲੈ ਕੇ ਜਾਂਦਾ ਸੀ। ਦਸਮ ਪਾਤਸ਼ਾਹ ਨੇ ਸਾਧ ਸੰਗਤ ਜੀ ਕਿਰਪਾ ਕੀਤੀ, ਖਾਲਸੇ ਪੰਥ ਨੂੰ ਅੰਮ੍ਰਿਤ ਦੇ ਰਾਹੀਂ ਗੁਰਤਾ ਗੱਦੀ ਦੀ ਜੋਤ ਬਖਸ਼ ਦਿੱਤੀ ਪੰਥ ਦੇ ਵਿੱਚ, ਵੀ ਲਓ ਤੁਹਾਡੇ ਵਿੱਚ ਜੋਤ ਵਰਤੇਗੀ। ਸਿੱਖੀ ਵਿੱਚ ਸਰੀਰ ਦਾ ਕੰਸੈਪਟ ਹੈ, ਪੰਜ ਪਿਆਰੇ ਸਰੀਰਧਾਰੀ ਨੇ, ਉਹ ਗੁਰੂ ਨੇ, ਉਹਨਾਂ ਤੋਂ ਅੰਮ੍ਰਿਤ ਨਾਮ ਦੀ ਦਾਤ ਲੈ ਕੇ ਸਿੱਖ ਕਮਾਈ ਕਰਦਾ ਹੈ। ਅਤੇ ਗੁਰ ਸਤਿਗੁਰ ਉਹ ਕਮਾਈ ਕਰਕੇ ਫਿਰ, ਸਤਿਗੁਰ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੱਕ ਆਉਂਦਾ, ਸ਼ਬਦ ਤੱਕ ਆਉਂਦਾ, ਸਿੱਧਾ ਨਹੀਂ ਕੋਈ ਆ ਸਕਦਾ। ਗੱਲਾਂ ਬਾਤਾਂ ਨੇ ਮਨ ਆਪਣਾ ਤਸੱਲੀ ਕਰਾ ਲਓ। ਸਾਡੇ ਵੀ ਸਾਰੇ ਕਹਿੰਦੇ ਨੇ ਜਦੋਂ ਸ਼ਤਾਬਦੀ ਆਉਂਦੀ ਹੈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ, ਸਾਰੇ ਜਗਤ ਦੇ ਗੁਰੂ ਨੇ। ਪਰ ਦੂਜੀ ਪੰਕਤੀ ਛੱਡ ਜਾਂਦੇ ਹਾਂ, ਕਦੀ ਇਹਦੀ ਵੀ ਵਿਆਖਿਆ ਕਰ ਦਿਓ ਵੀ ਗੁਰੂ ਗ੍ਰੰਥ ਸਾਹਿਬ ਦਾ ਜਗਤ ਕਿਹੜਾ ਹੈ। ਤੁਸੀਂ ਇਹ ਤਾਂ ਕਹੀ ਜਾਂਦੇ ਹੋ ਵੀ

0: ਸਾਰੇ ਜਗਤ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ, ਪਰ ਨਾਲ ਇਹ ਵੀ ਦੱਸਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਜਗਤ ਕਿਹੜਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਿਹੜਾ ਹੈ, ਉਹਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ। ਇਸ ਕਰਕੇ ਗੁਰੂ ਸਤਿਗੁਰੂ ਜੀ ਨੇ, ਪੰਜ ਪਿਆਰਿਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਹੈ।
1: ਸੋ ਬ੍ਰਹਮ ਅਜੋਨੀ ਹੈ ਪੀ ਹੋਨੀ,
0: ਉਹ ਜਿਹੜਾ ਪਰਮੇਸ਼ਰ ਬ੍ਰਹਮ ਸਰੂਪ ਨਿਰਾਕਾਰ ਸਾਡੇ ਅੰਦਰ ਹੀ ਹੈ। ਬ੍ਰਹਮ, ਬ੍ਰਹਮ ਦਾ ਮਤਲਬ ਜੋ ਲਗਾਤਾਰ ਫੈਲਦੇ ਜਾ ਰਿਹਾ। ਸਿਆਣੇ ਕਹਿੰਦੇ ਨੇ ਵੀ ਪਰਮਾਤਮਾ ਅਜੇ ਵੀ ਵੱਡਾ ਹੁੰਦਾ ਜਾ ਰਿਹਾ, ਵੱਡਾ ਨਹੀਂ ਹੁੰਦਾ ਜਾ ਰਿਹਾ, ਉਹਦੀ ਕੋਈ ਹੱਦ ਸੀਮਾ ਹੀ ਨਹੀਂ ਹੈ। ਵੇਖਣ ਵਾਲੇ ਉਹਨੂੰ ਜਿੱਥੋਂ ਤੱਕ ਵੇਂਦੇ ਨੇ ਉਹ ਹੋਰ ਅੱਗੇ ਵੱਧ ਜਾਂਦਾ, ਅੱਗੇ ਹੋਰ ਵੀ ਰਹਿ ਜਾਂਦਾ, ਪੂਰਾ ਨਹੀਂ ਵੇਖਿਆ ਜਾਂਦਾ। ਇਸ ਕਰਕੇ ਸੋ ਬ੍ਰਹਮ ਅਜੋਨੀ, ਅਜੋਨੀ ਦਾ ਅਰਥ ਹੈ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਜਿਹੜਾ ਯੋਨਧਾਰੀ ਨਹੀਂ ਹੈ। ਵੈਸੇ ਜਿਹੜੇ ਜੂਨਾਂ ਦੇ ਰਾਹੀਂ ਆਪਾਂ ਪ੍ਰਗਟ ਹੋਏ ਹਾਂ ਇਹਨਾਂ ਸਾਰਿਆਂ ਵਿੱਚ ਹੈ ਉਹੀ ਹੈ। ਫਿਰ ਅਜੂਨੀ ਦਾ ਮਤਲਬ ਕੀ ਹੋਇਆ? ਅਜੂਨੀ ਦਾ ਮਤਲਬ ਉਹ ਹੈ ਜੋ ਬ੍ਰਹਮ ਨੂੰ ਪ੍ਰਗਟ ਕਰ ਲੈਂਦਾ ਆਪਣੇ ਸਰੀਰ ਦੇ ਵਿੱਚੋਂ, ਉਹ ਅਜੂਨੀ ਹੋ ਜਾਂਦਾ। ਬ੍ਰਹਮ ਗਿਆਨੀ ਕੌਣ ਹੈ? ਉਹ ਮਨੁੱਖ ਨਹੀਂ ਹੈ, ਮਨੁੱਖ ਜੂਨ ਵਿੱਚ ਫਸਿਆ ਹੋਇਆ, ਉਹ ਯੋਨੀ ਦੇ ਪ੍ਰਭਾਵ ਥੱਲੇ ਆ, ਉਹ ਕਾਮ ਦੇ ਪ੍ਰਭਾਵ ਥੱਲੇ ਆ। ਬ੍ਰਹਮ ਗਿਆਨੀ ਉਹਦੇ ਪ੍ਰਭਾਵ ਥੱਲੇ ਨਹੀਂ ਹੈ, ਉਹ ਅਜੋਨੀ ਹੋ ਗਿਆ। ਇਵੇਂ ਹੀ ਅਕਾਲ ਪੁਰਖ ਹੈ। ਸੋ ਬ੍ਰਹਮ ਅਜੋਨੀ ਹੈਪੀ, ਹੁਣ ਵੀ ਹੈ, ਹੋਨੀ ਤੇ ਹੋਣ ਵਾਲੇ ਸਮੇਂ ਵਿੱਚ ਵੀ ਇੱਕ ਰਸ ਲਗਾਤਾਰ ਰਹਿੰਦਾ ਹੈ।
1: ਘਟ ਭੀਤਰ ਦੇਖ ਮੁਰਾਰੀ ਜੀਓ,
0: ਤੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿਖਾ ਜੇ ਕਿਤੇ ਤੇਰੇ ਭਾਗ ਜਾਗ ਪੈਣ, ਤੂੰ ਪਰਤ ਕੇ ਆਪਣੇ ਆਪ ਨੂੰ ਆਪ ਹੀ ਵੇਖਣ ਲੱਗ ਪਵੇ, ਤੇ ਫਿਰ ਉਹਨੂੰ ਤੂੰ ਅੰਦਰੋਂ ਹੀ ਵੇਖ ਲਈ। ਜਿੱਦਣ ਅੰਦਰੋਂ ਦਿਸ ਪਿਆ ਬਾਹਰ ਆਪੇ ਹੀ ਸਭ ਕੁਝ ਮਿੱਟੀ ਹੋ ਜਾਂਦਾ। ਜਿਹਨੂੰ ਛੱਡ ਛੱਡ ਕੇ ਹਾਰ ਗਏ ਸੀ, ਜਿਹਨੂੰ ਅੱਖਾਂ 'ਤੇ ਪੱਟੀਆਂ ਬੰਨ ਬੰਨ ਕੇ ਹਾਰ ਗਏ ਸੀ ਵੀ ਨਹੀਂ ਵੇਖਣਾ, ਕੰਨਾਂ ਚੁੰਗਲਾਂ ਦੇ ਕੇ ਥੱਕ ਗਏ ਸੀ ਨਹੀਂ ਸੁਣਨਾ, ਜਿੱਦਣ ਅੰਦਰ ਲਹਿਰਾ ਲੱਭ ਪਿਆ ਬਾਹਰ ਸਾਰਾ ਕੁਝ ਮਿੱਟੀ ਹੋ ਗਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਕਿ ਉਹਨੂੰ ਆਪਣੇ ਹਿਰਦੇ ਦੇ ਅੰਦਰ ਵੇਖ ਮੁਰਾਰੀ, ਦੈਂਤਾਂ ਨੂੰ ਮਾਰਨ ਵਾਲਾ ਮੁਰ, ਮੁਰ ਦੈਂਤ ਨੂੰ ਮਾਰਨ ਵਾਲਾ, ਭਾਵ ਵਿਕਾਰਾਂ ਨੂੰ ਮਾਰਨ ਵਾਲਾ ਜੋ ਪਰਮੇਸ਼ਰ ਹੈ।
1: ਜਨਮ ਮਰਨ ਕਉ ਇਹੋ ਜਗ ਬਪੜੋ,
0: ਇਸ ਸੰਸਾਰ ਦੀ ਹਾਲਤ ਪਾਤਸ਼ਾਹ ਦੱਸਦੇ ਵੀ ਇਹ ਕੀ ਹੈ। ਕਹਿੰਦੇ ਇਹ ਜਨਮ ਮਰਨ ਦੇ ਚੱਕਰਾਂ ਵਿੱਚ ਹੀ ਪਿਆ ਰਹਿੰਦਾ। ਜਨਮ ਮਰਨ ਇੱਕ ਤੇ ਹੁੰਦਾ ਨਾ, ਸਰੀਰ ਮਰਦਾ ਤੇ ਨਵਾਂ ਮਿਲਦਾ, ਆਪਾਂ ਇੱਕ ਇੱਕ ਮਿੰਟ ਬਾਅਦ ਮਰ ਰਹੇ ਹਾਂ ਤੇ ਜਿਉਂ ਰਹੇ ਹਾਂ। ਜਦੋਂ ਅਸੀਂ ਇੱਧਰ ਚਲੇ ਜਾਂਦੇ ਹਾਂ ਸੰਸਾਰ ਵੱਲ, ਉਦੋਂ ਮੌਤ ਹੋ ਜਾਂਦੀ ਹੈ, ਉਦੋਂ ਬੁੱਤੀ ਹੈ। ਜਦੋਂ ਅਸੀਂ ਪੰਜ ਤੱਤਾਂ ਦੇ, ਪੰਜ ਵਿਕਾਰਾਂ ਦੇ ਪ੍ਰਭਾਵ ਥੱਲੇ ਹਾਂ, ਉੱਥੇ ਮੌਤ ਹੈ। ਜਦੋਂ ਉਹਦੇ ਵਿੱਚੋਂ ਨਿਕਲ ਕੇ ਨਾਮ ਵਿੱਚ ਸੁਰਤ ਜੁੜ ਜਾਂਦੀ ਹੈ, ਉਦੋਂ ਬੰਦਾ ਜਿਉਂ ਪੈਂਦਾ, ਉਦੋਂ ਜੀਵਨ ਮਿਲਦਾ। ਇਹ ਵਿਚਾਰਾ ਸੰਸਾਰ ਜਨਮ ਮਰਨ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ।
1: ਇਨ ਦੂਜੈ ਭਗਤ ਵਿਸਾਰੀ ਜੀਓ,
0: ਮਹਾਰਾਜ ਇਹਦਾ ਕਾਰਨ ਕੀ ਹੈ, ਇਹ ਕਿਉਂ ਭਟਕਣਾ ਵਿੱਚ ਪੈਂਦਾ ਹੈ? ਕਹਿੰਦੇ ਇਹਨੇ ਦੂਜਾ ਮੈਨੇ ਦਵੈਤ, ਦੁਬਧਾ ਵਿੱਚ ਪੈ ਕੇ। ਦਵੈਤ ਬੜੀ ਭਾੜੀ ਮਾੜੀ ਚੀਜ਼ ਹੈ। ਬੰਦਾ ਚੋਰ ਹੋਵੇ ਨਾ ਤੇ ਚੋਰ ਬਣਿਆ ਰਹੇ, ਆਪਣਾ ਕੰਮ ਕਰੀ ਜਾਂਦਾ। ਸੰਤ ਹੋਵੇ ਤੇ ਸੰਤ ਬਣਿਆ ਰਹੇ, ਉਹ ਇੱਧਰ ਕਰੀ ਜਾਂਦਾ। ਤੇ ਜਿਹਦੇ ਵਿੱਚ ਜਿਹੜਾ ਵਿਚਕਾਰ ਜੀ ਹੋਵੇ ਉਹ ਬੜਾ ਤੰਗ ਹੁੰਦਾ, ਕਦੀ ਤੇ ਉਹ ਗੁਣ ਉੱਧਰ ਨੂੰ ਖਿੱਚਦਾ, ਕਦੀ ਇੱਧਰ ਨੂੰ ਖਿੱਚਦਾ। ਇਸ ਕਰਕੇ ਦਵੈਤ ਕਰਕੇ ਦੂਜਾ ਭਗਤ ਵਿਸਾਰੀ ਜੀਓ, ਪਰਮੇਸ਼ਰ ਦੀ ਭਗਤੀ ਇਹਨੇ ਵਿਸਾਰ ਦਿੱਤੀ ਹੈ।
1: ਸਤਿਗੁਰ ਬਿਲੈ ਤਾਂ ਗੁਰ ਮਤ ਪਾਈ ਹੈ।
0: ਪੂਰੇ ਸਤਿਗੁਰੂ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਪ੍ਰਾਪਤੀ ਹੁੰਦੀ ਹੈ, ਉਸ ਵੇਲੇ ਗੁਰਮਤ ਪ੍ਰਗਟ ਹੁੰਦੀ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਮਨ ਚਲ ਤੋ ਭਇਓ ਅਰੂੜਾ, ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ। ਅੰਦਰ ਪ੍ਰਕਾਸ਼ ਹੁੰਦਾ ਹੈ, ਵਿਵੇਕ ਬੁੱਧ ਦੀ ਪ੍ਰਾਪਤੀ ਹੁੰਦੀ ਗੁਰਮੁਖ ਨੂੰ।
1: ਸਾਕਤ ਬਾਜੀ ਹਾਰੀ ਜੀਓ,
0: ਪਰ ਮਨਮੁਖ ਨੇ ਜੀਵਨ ਦੀ ਬਾਜੀ ਜਿਹੜੀ ਖੇਡ ਸੀ, ਜਿਹੜੀ ਚੌਪੜ ਦੀ ਖੇਡ ਸੀ, ਬਾਜੀ ਹਾਰ ਗਿਆ ਜ਼ਿੰਦਗੀ ਦੀ, ਹਾਰ ਕੇ ਚੱਲ ਪਿਆ ਇੱਥੋਂ। ਜੋ ਕਰਨਾ ਸੀ ਉਹ ਨਹੀਂ ਕੀਤਾ। ਇਥੋਂ ਪਛਤਾਉਂਦਾ ਵਾਪਸ ਨੂੰ ਮੁੜਦਾ ਹੈ ਸਾਖਤ
1: ਸਤਿਗੁਰ ਬੰਧਨ ਤੋੜ ਨਿਰਾਰੇ।
0: ਪਰ ਜਿਹੜੇ ਗੁਰਸਿੱਖ ਗੁਰੂ ਦੀ ਸ਼ਰਨੀ ਪਏ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਬੰਧਨ ਤੋੜ ਕੇ ਉਹਨਾਂ ਨੂੰ ਨਿਰਾਰੇ ਨਿਰਾਰੇ ਮੈਨੇ ਪਦਾਰਥ ਤੋਂ ਵੱਖਰੇ ਕਰ ਦਿੱਤਾ, ਉਹਨਾਂ ਦੀ ਸੁਰਤੀ ਨੂੰ ਉਹਨਾਂ ਨੂੰ ਨਿਰਲੇਪ ਕਰ ਦਿੱਤਾ, ਉਹਨਾਂ ਨੂੰ ਸੰਸਾਰ ਤੋਂ ਉੱਚੇ ਕਰ ਦਿੱਤਾ। ਗੁਰੂ ਪੂਰੇ ਨੇ
1: ਬਾਹੜ ਨਾ ਗਰਭ ਮਜਾਰੀ ਜੀਓ,
0: ਹੁਣ ਉਹ ਪਰਤ ਕੇ ਗਰਭ ਜੂਨੀ ਵਿੱਚ ਨਹੀਂ ਪੈਣਗੇ, ਮੁਕਤ ਹੋ ਗਏ ਨੇ, ਗੁਰੂ ਦੇ ਸ਼ਬਦ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਗਏ ਹਨ ਗੁਰਮੁਖ।
1: ਨਾਨਕ ਗਿਆਨ ਰਤਨ ਪਰਗਾਸਿਆ।
0: ਇਹ ਹੁਣ ਸਾਰਾ ਕੁਝ ਕਿਉਂ ਹੋਇਆ? ਸ਼ੁਰੂ ਵਿੱਚ ਬੇਨਤੀ ਕੀਤੀ ਸੀ ਵੀ ਇਹ ਗਿਆਨ ਦੀ ਅਵਸਥਾ ਦਾ ਸ਼ਬਦ ਹੈ, ਇਹ ਚੀਜ਼ਾਂ ਉਦੋਂ ਸਮਝ ਆਉਣਗੀਆਂ ਵੀ ਕੀ ਮੰਗਣਾ ਅਤੇ ਕੀ ਨਹੀਂ ਮੰਗਣਾ ਜਦੋਂ ਗਿਆਨ ਦੀ ਅਵਸਥਾ ਆਵੇਗੀ। ਅਤੇ ਗਿਆਨ ਦੇ ਅਰਥ ਇਹ ਨਾ ਸੋਚਿਆ ਜੇ ਵੀ ਮੈਨੂੰ ਪੜ੍ਹਨਾ ਚੰਗਾ ਆ ਗਿਆ ਅਤੇ ਮੈਂ ਕਿਤਾਬਾਂ ਪੜ੍ਹ ਲਈਆਂ ਨੇ। ਗਿਆਨ ਉਹਨਾਂ ਨੂੰ ਵੀ ਹੋ ਗਿਆ ਜਿਨ੍ਹਾਂ ਨੂੰ ਇੱਕ ਵੀ ਨਹੀਂ ਸੀ ਕਹਿਣਾ ਆਉਂਦਾ, ਗਿਆਨ ਉਹਨਾਂ ਨੂੰ ਵੀ ਹੋ ਗਿਆ। ਗਿਆਨ ਦਾ ਮਤਲਬ ਹੈ ਸਰੀਰ ਦੇ ਵਿੱਚ ਪਈ ਹੋਈ ਸੁੱਤੀ ਹੋਈ ਸੁਰਤ ਦੀ ਸ਼ਕਤੀ ਦਾ ਜਾਗ ਪੈਣਾ, ਜਿਹਦੇ ਨਾਲ ਸੱਤ ਅਤੇ ਅਸੱਤ ਵੱਖਰਾ ਹੋ ਜਾਂਦਾ। ਲੰਮਾ ਵਿਸ਼ਾ ਮੈਂ ਹੁਣ ਕਹਿ ਨਹੀਂ ਸਕਦਾ, ਲੜੀਵਾਰ ਸ਼ਬਦ ਵੀ ਕਰਨਾ। ਸੋ ਇਹਦੇ ਵਿੱਚ ਸਾਧ ਸੰਗਤ ਜੀ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਹੈ ਗੁਰੂ ਕੇ ਸਿੱਖ ਦੇ ਅੰਦਰ।
1: ਹਰ ਮਨ ਵਸਿਆ ਨਿਰੰਕਾਰੀ ਜੀਓ,
0: ਇਹ ਅੰਦਰ ਨਿਰੰਕਾਰ ਦਾ ਵਾਸਾ ਹੋ ਗਿਆ ਨਿਰਾਕਾਰ। ਨਿਰੰਕਾਰ ਸ਼ਬਦ ਜਿਹੜਾ ਨਾ ਨਿਰ ਆਕਾਰ ਦੋ ਸ਼ਬਦਾਂ ਦਾ ਬਣਿਆ, ਐਸਾ ਆਕਾਰ ਜੋ ਆਕਾਰ ਤੋਂ ਬਿਨਾਂ, ਇਹਦਾ ਮਤਲਬ ਇਹ ਨਹੀਂ ਵੀ ਜੀਰੋ ਵੀ ਹੈ ਹੀ ਕੁਝ ਨਹੀਂ। ਜੇ ਬੰਦੇ ਨੇ ਆਪਣਾ ਪੱਲਾ ਝਾੜਨਾ ਹੋਵੇ ਫਿਰ ਠੀਕ ਹੈ, ਉਹ ਕਹਿੰਦੇ ਰੱਬ ਹੁੰਦਾ ਹੈ ਦਿਸਦਾ ਕੋਈ ਨਹੀਂ ਮੌਜ ਕਰੋ, ਨਹੀਂ ਐਵੇਂ ਦੀ ਗੱਲ ਨਹੀਂ ਹੈ। ਰੱਬ ਹੁੰਦਾ ਹੈ ਅਤੇ ਉਹਦੀ ਹੋਂਦ ਹੁੰਦੀ ਹੈ ਅਤੇ ਉਹਦਾ ਇੱਕ ਸਰੂਪ ਹੁੰਦਾ ਹੈ, ਉਹਦਾ ਇੱਕ ਆਕਾਰ ਹੁੰਦਾ ਹੈ, ਸ਼ਬਦ ਰੂਪੀ ਸਰੂਪ ਹੁੰਦਾ ਹੈ। ਇਸ ਕਰਕੇ ਉਹ ਨਿਰੰਕਾਰ ਮਨ ਦੇ ਵਿੱਚ ਵਸਿਆ ਹੈ। ਸਾਧ ਸੰਗਤ ਜੀ ਜੋ ਇਸ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਲੜੀਵਾਰ ਰੂਪ ਦੇ ਵਿੱਚ ਕਥਾ ਚੱਲ ਰਹੀ ਪਾਤਸ਼ਾਹ ਦੀ ਬਾਣੀ ਦੀ, ਉਹ 1110 ਅੰਗ ਉੱਪਰ ਜਿਹੜੇ ਆਪਾਂ ਅਗਲੇ ਬੰਦ ਨੇ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ।
1: ਤੀਜਾ ਪਹਿਰ ਪਿਆ ਨੀਂਦ ਵਿਆਪੀ ਰਾਮ।
0: ਤੀਜਾ ਪਹਿਰ, ਥੋੜ੍ਹੀ ਜਿਹੀ ਤਵੱਜੋ, ਵਿਸ਼ਾ ਬਦਲ ਗਿਆ, ਥੋੜ੍ਹੀ ਜਿਹੀ ਤਬਦੀਲੀ ਲਿਆਉਣੀ ਪੈਣੀ ਤੁਹਾਨੂੰ। ਤੀਜਾ ਪਹਿਰ ਪਿਆ, ਦੋ ਪਹਿਰ ਪਹਿਲਾ ਲੰਘ ਹੈ, ਇੱਕ ਭਰ ਜਵਾਨੀ 30 ਸਾਲ ਤੱਕ ਇਹ ਪਹਿਲਾ ਪਹਿਰ ਹੈ, ਉਹ ਵੀ ਲੰਘ ਗਿਆ, ਨਾਮ ਨਹੀਂ ਜਪਿਆ। ਫਿਰ 30 ਤੋਂ 50 ਤੱਕ ਦੂਜਾ ਪਹਿਰ, 50 ਤੱਕ ਲਾ ਲਓ, 40 ਤੱਕ ਲਾ ਲਓ, ਹੁਣ ਮਤਲਬ ਜਦੋਂ ਪੁੱਤਰ ਪੋਤਰੇ ਹੋ ਗਏ ਨੇ, ਪਰਿਵਾਰ ਬਹੁਤ ਵੱਡਾ ਹੋ ਗਿਆ, ਸਾਰਾ ਦਿਨ ਲਾਲਾ ਲਾਲਾ ਹੁੰਦੀ ਰਹਿੰਦੀ ਹੈ, ਨਿਤਨੇਮ ਕਰਨ ਦਾ ਕੋਈ ਟਾਈਮ ਨਹੀਂ ਮਿਲਦਾ, ਇੱਧਰੋਂ ਕੋਈ ਚੜਿਆ ਆਉਂਦਾ ਗੱਡੀ 'ਤੇ, ਕੋਈ ਇੱਧਰੋਂ ਉਤਰਦਾ ਹੀ ਪਿਆ, ਕਿਤੇ ਕੋਈ ਜੰਮ ਪਏ, ਕਿਤੇ ਕੋਈ ਮਰ ਪਈ, ਰੌਲਾ ਪਈ ਜਾਂਦਾ ਹੈ। ਇੱਧਰੋਂ ਵਿਆਹ ਦੀਆਂ ਚਿੱਠੀਆਂ ਤੁਰੀਆਂ ਹੁੰਦੀਆਂ ਨੇ, ਇੱਧਰੋਂ ਭੋਗਾਂ ਦੀਆਂ ਚਿੱਠੀਆਂ ਤੁਰੀਆਂ ਹੁੰਦੀਆਂ ਨੇ, ਨਿਤਨੇਮ ਦਾ ਟਾਈਮ ਨਹੀਂ ਮਿਲਦਾ। ਇਹਨੂੰ ਕਹਿੰਦੇ ਨੇ ਤੀਜਾ ਪੈਰ। ਰੌਲਿਆਂ 'ਚ ਹੀ ਸਵੇਰੇ ਉੱਠਿਆ, ਰੌਲੇ ਪੈਂਦੇ ਹੀ ਸੌਂ ਗਿਆ, ਸੁਪਨੇ ਵਿੱਚ ਵੀ ਰੌਲੇ ਹੀ ਪੈਂਦੇ ਰਹੇ। ਤੀਜਾ ਪਹਿਰ ਪਿਆ ਨੀਂਦ ਵਿਆਪੀ ਰਾਮ, ਇਹਨਾਂ ਕੰਮਾਂ ਵਿੱਚ ਹੀ ਸੌ ਗਿਆ। ਇੱਕ ਨੀਂਦ ਆ ਸਰੀਰ ਦੀ, ਇੱਕ ਨੀਂਦ ਆ ਸੁਰਤ ਦੀ, ਕੰਮ ਦੇ ਵਿੱਚ ਇੰਨੇ ਫਸ ਜਾਣਾ, ਪਰਮੇਸ਼ਰ ਦੀ ਯਾਦ ਭੁੱਲ ਜਾਣੀ। ਮੈਂ ਕਈ ਥਾਵਾਂ 'ਤੇ ਬੇਨਤੀ ਕੀਤੀ ਹੈ, ਗੁਰੂ ਸਾਹਿਬ ਨੇ ਸਿੱਖ ਨੂੰ ਧੰਦਾ ਨਹੀਂ ਦਿੱਤਾ, ਧੰਦੇ ਨੂੰ ਕੰਡੇਮ ਕੀਤਾ, ਕੈਂਸਲ ਕੀਤਾ, ਖੰਡਿਤ ਕੀਤਾ ਗੁਰਮਤ ਦੇ ਵਿੱਚੋਂ। ਧੰਦਾ ਸ਼ਬਦ ਧਾਵਤ ਤੋਂ ਬਣਿਆ ਹੈ, ਯਾਨੀ ਕਿ ਧੌਣਾ, ਭੱਜਣਾ, ਭਟਕਣਾ, ਭੱਜ ਭੱਜ ਕੇ ਕੰਮ ਕਰਨਾ, ਸਾਉ ਸਾਈ ਹੋਏ ਰਹਿਣਾ, ਟਾਈਮ 'ਤੇ ਰੋਟੀ ਨਹੀਂ ਖਾਣੀ, ਟਾਈਮ 'ਤੇ ਨਿਤਨੇਮ ਨਹੀਂ ਕਰਨਾ, ਬਸ ਸਾਉਦਾਈ ਵਾਹੁਦਾਈ ਤੁਰੇ ਰਹਿਣਾ। ਗੁਰੂ ਸਾਹਿਬ ਨੇ ਧੰਦਾ ਨਹੀਂ ਦਿੱਤਾ, ਗੁਰੂ ਸਾਹਿਬ ਨੇ ਕਿਰਤ ਦਿੱਤੀ ਹੈ। ਕਿਰਤ ਦਾ ਮਤਲਬ ਸਿੱਖ ਆਰਾਮ ਨਾਲ ਕੰਮ ਕਰਦਾ ਪਿਆ, ਉਹਦੇ ਕੰਮ ਦੇ ਵਿੱਚੋਂ ਵੀ ਧਰਮ ਪੈਦਾ ਹੁੰਦਾ ਹੈ। ਐਸਾ ਜੀਵ ਜੇ ਮਾਈ ਹੈ, ਉਹ ਕਿਰਤ ਦੇ ਰੂਪ ਵਿੱਚ ਪ੍ਰਸ਼ਾਦਾ ਤਿਆਰ ਕਰੇਗੀ, ਉਸ ਪ੍ਰਸ਼ਾਦੇ ਦੇ ਵਿੱਚ ਨਾਮ ਹੋਵੇਗਾ, ਖਾਣ ਵਾਲਿਆਂ ਵਿੱਚ ਆਪੇ ਸਹਿਜ ਆ ਜਾਏਗੀ। ਸਭ ਤੋਂ ਜ਼ਿਆਦਾ ਇੱਥੋਂ ਕੰਮ ਵਿਗੜਿਆ, ਸਾਡਾ ਖਾਣਾ ਪੀਣਾ ਧੰਦੇ ਵਿੱਚੋਂ ਆ ਰਿਹਾ, ਕਿਰਤ ਵਿੱਚੋਂ ਨਹੀਂ ਆ ਰਿਹਾ। ਜਿਹੜੀ ਅਸੀਂ ਫਸਲ ਬੀਜਦੇ ਹਾਂ ਉਹ ਵੀ ਧੰਦੇ ਵਿੱਚ ਹੀ ਬੀਜੀ ਜਾ ਰਹੀ ਹੈ, ਉਹ ਵੀ ਕਿਰਤ ਵਿੱਚ ਨਹੀਂ ਬੀਜੀ ਜਾਂਦੀ। ਪਹਿਲਾਂ ਆਰਾਮ ਨਾਲ ਬੀਜੀ ਜਾਂਦੀ ਸੀ, ਸਬਰ ਸੀ, ਸੰਤੋਖ ਸੀ। ਹੁਣ ਸਾਰਾ ਕੁਝ ਪੈਰ ਉਖੜ ਗਏ ਨੇ ਬੰਦੇ ਦੇ, ਪਦਾਰਥ ਦੇ ਯੁੱਗ ਵਿੱਚ ਦੌੜ ਵੱਧ ਗਈ ਹੈ। ਇਸ ਕਰਕੇ ਗਰੀਬ ਨਵਾਜ ਕਹਿੰਦੇ, ਨੀਂਦ ਦੇ ਵਿੱਚ ਸੌਂ ਗਿਆ ਹੈ ਮਨੁੱਖ,
1: ਮਾਇਆ ਸੁਤ ਦਾਰਾ ਦੁੱਖ ਸੰਤਾਪੀ ਰਾਮ।
0: ਇੱਕ ਤੇ ਪਦਾਰਥ ਦੇ ਵਿੱਚ ਬਹੁਤਾ ਭੱਜਾ ਫਿਰਦਾ, ਕਿਉਂਕਿ ਕੰਪੀਟੀਸ਼ਨ ਮੁਕਾਬਲਾ ਹੈ, ਦੌੜ ਭੱਜ ਬੜੀ ਹੈ। ਸੁੱਤ ਦਾਰਾ ਤੇ ਮਾਇਆ ਕਾਹਦੇ ਵਾਸਤੇ ਇਕੱਠੀ ਕਰਨੀ ਹੈ? ਸੁੱਤ ਪੁੱਤਰ ਵਾਸਤੇ ਤੇ ਦਾਰਾ ਇਸਤਰੀ ਵਾਸਤੇ। ਇਹਨਾਂ ਦੋਵਾਂ ਵਾਸਤੇ ਜਾਂ ਹੋਰ ਕਹਿ ਲਓ ਇਕੱਠੀ ਕਰਨ ਵਾਸਤੇ ਕਈ ਹੋਰ ਬਥੇਰੇ ਕੰਮ ਇੱਦਾਂ ਦੇ ਕਰਦਾ ਜਿਹਦੇ ਵਾਸਤੇ ਇਹਨੂੰ ਮਾਇਆ ਚਾਹੀਦੀ। ਪਰਮੇਸ਼ਰ ਨੂੰ ਭੁੱਲ ਕੇ ਇਹਦੇ ਅੰਦਰ

ਗੁਰੂ ਨੂੰ ਪੁੱਛ ਕੇ ਜਾਗੇ ਨੇ, ਉਹ ਕਹਿੰਦੇ ਉਹਨਾਂ ਦੀ ਰੈਣ ਜਿਹੜੀ ਬੜੀ ਸੁੰਦਰ ਲੰਘਦੀ ਹੈ। ਜਿਹੜੇ ਜਾਗ ਪਏ ਪੂਰੇ ਗੁਰੂ ਨੂੰ ਪੁੱਛ ਕੇ ਨਾਮ ਨਾਲ ਲੱਗ ਗਏ, ਨਾਮ ਦੇ ਨਾਲ ਜਿਹੜੇ ਜੁੜ ਗਏ ਉਹਨਾਂ ਦੀ ਰਾਤ ਰੂਪੀ ਜ਼ਿੰਦਗੀ ਜਿਹੜੀ ਹੈ ਬੜੇ ਆਨੰਦ।

ਜੇ ਨਾਮ ਨਹੀਂ ਜਪਦਾ ਤੇ ਬੁਢੇਪੇ ਦੀ ਹਾਲਾਤ ਇੱਥੇ ਦੱਸੀਏ। ਕਰ ਕੰਪ ਚਰਨ ਸਰੀਰ ਕੰਪੈ, ਕਰ ਹੱਥ ਕੰਬਦੇ ਨੇ, ਪੈਰ ਕੰਬਦੇ ਨੇ, ਸਰੀਰ ਕੰਬਦਾ ਹੈ, ਅੱਖਾਂ ਤੋਂ ਦਿਸਦਾ ਨਹੀਂ ਤੇ ਸਰੀਰ ਭਸਮ ਸੁਭਾਅ ਵਰਗਾ ਬਣ ਜਾਂਦਾ ਬੁਢੇਪੇ ਵਿੱਚ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, North East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਸੱਜਣਾ ਦੀ ਉੱਥੇ ਜੇ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਓ ਯਾਰ ਫਰੀਦ ਤੇ ਪੈਰ ਮੈਂ ਚੁੰਮਾ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲੋਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-8295000 ਜਾਂ ਫਿਰ 4037014947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਸਮਰੱਥ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਦੇ ਬਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਹਰ ਜਾਤੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਬਿਖਾ

ਪ੍ਰਥਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਤ੍ਰਾਸ ਮਿਟਾ। ਇੱਕ ਅਰਦਾਸ ਪਾਠ ਕੀਰਤ ਕੇ ਗੁਰ ਰਾਮਦਾਸ ਰਾਖੋ ਸਰਣਾਈ। ਇੱਕ ਅਰਦਾਸ ਪਾਠ ਕੀਰਤ ਕੇ ਗੁਰ ਰਾਮਦਾਸ ਰਾਖੋ ਸਰਣਾਈ। ਨਿਮਾਣਿਓ ਕੇ ਮਾਣ

ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਘਰ ਚੌਥਾ।

ਹਰਿ ਗੁਰ ਆਪਣੇ ਦਿਹਾੜੀ ਸਦਵਾ ਜਿਨ

ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਜਾਂ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੁਨਾਹਾ, ਫਲੀਐ ਫੁਲੀਐ ਬੱਪੜੇ ਪੀ ਤਨ ਵਿੱਚ ਸੋ।

ਸਾਜੇ ਗਰਾ ਸਿਮਰਤ ਪਚਾਓ ਦਾਤਾ ਕਰਤਾ ਆਪ ਤੂੰ ਕੁਸਤੀ ਵਗਰੇ ਪਸਾਓ ਤੋ ਜਣਾ ਇਸ ਤੇ ਦੇਰੇ ਸਿਮਰਤ ਪਵਾਓ ਕਰਾ ਸਿਮਰਤ ਪਚਾਓ ਕਰਿਆ

0: ਵਾਹਿਗੁਰੂ।
1: ਸਲੋਕ ਮੰਗਲਾ ਪਹਿਲਾ, ਸੱਚੇ ਤੇਰੇ ਖੰਡ ਸੱਚੇ ਬ੍ਰਹਮਣ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅੰਮ੍ਰਿਤ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੋਂ ਦਿਆ ਕੇ ਲੱਕੜੋ ਸੱਚੇ ਸਭ ਤਾਰ।

0: ਮਰ ਜਾ ਮੈਂ ਕਰਜ ਨੇ ਕਰ ਮਹੱਲਾ ਪਹਿਲਾ
1: ਵੱਡੀ ਵੱਡੀ ਵੱਡਾ ਨਾ ਵੱਡੀ ਵੱਡੀ ਸੱਚ ਨਿਆਓ ਵੱਡੀ ਵੜੇ ਜਾਣੇ ਚਲਤਾਓ ਵੱਡੀ ਵੜੀ ਜਾਣ ਅਲਾਓ ਵੱਡੀ ਵੜੇ ਪੁਜਾਸਾ ਪਾਓ ਵੱਡੀ ਵੜੇ ਜੇ ਪੁੱਛਣਾ ਦਾਤ ਵੱਡੀ ਵੜਿਆਏ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ।

0: ਸਮਾਦ ਪਾਣੀ ਸਮਾਦ ਅਗਨੀ ਖੇਡੇ ਵਡਾਣੀ ਸਮਾਦ ਤੱਤੀ ਸਮਾਦ ਖਾਣੀ ਸਮਾਦ ਸਾ ਲਾਗੇ ਪ੍ਰਾਣੀ ਸਮਾਦ ਸੰਜੋਗ ਸਮਾਦ ਵੰਜੋਗ ਸਮਾਦ ਭੁੱਖ ਸਮਾਦ ਭੋਗ ਸਮਾਦ ਸਮਾਦ ਸਾਹਿਬ ਸਮਾਦ ਸਮਾਰਾ ਸਮਾਦ ਨੇੜੇ ਵਸਮਾਦੂ ਸਮਾਦ ਦੇ ਕੇ ਹਾਜ਼ਰਾ ਹਜੂ ਵੇਖ ਵਡਾਰਿਆ ਵਸਮਾਦ ਨਾਨਕ ਪੂਜਨ ਤੋਰੇ ਭਾ ਮਹੱਲਾ ਪਹਿਲਾ
1: ਕੁਦਰਤ ਦੱਸਿਆ ਕੁਦਰਤ ਸੁਣੀਆ ਕੁਦਰਤ ਭਾਵ ਸੁਖਸਾਰ ਕੁਦਰਤ ਪਾਤਾਲੀ ਆਕਾਸ਼ ਸਿੰਘ ਕੁਦਰਤ ਸਰਵਕਾਰ

ਗਿਆਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਨ ਮਾਨ ਕੁਦਰਤ ਪਵਨ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮ ਦਰ ਵੇਖੈ ਵਰਤੈ ਤਾਕੋ ਤਾਕੋੜੀ ਆਪਣੇ ਭੋਗ ਭੋਗੈ।

0: ਨਾਮ ਧਰਾਇਆ ਵਾਹਿਗੁਰੂ।
1: ਸਲੋਕ ਮਹਲਾ ਪਹਿਲਾ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਵੀ ਗਾਰ, ਪੈ ਵਿੱਚ ਧਰਤੀ ਦਰਦ ਵੀ ਭਾਰ, ਪੈ ਵਿੱਚ ਇੰਦ ਫਿਰ ਸੁਰ ਪਾਰ, ਪੈ ਵਿੱਚ ਰਾਜਾ ਧੰਦਵਾਰ, ਪੈ ਵਿੱਚ ਸੁਰ ਪੈ ਵਿੱਚ ਚੰਦ ਕੋ ਕਰੋੜੀ ਚੰਦਨਾਂਤ, ਪੈ ਵਿੱਚ ਸਿਧ ਬਸੁਰਨਾਥ, ਪੈ ਵਿੱਚ ਅਡਾਣੇ ਕਾਚ, ਪੈ ਵਿੱਚ ਜੋਧ ਮਾ ਬਲਸੂਰ, ਪੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਪਉ ਲਿਖਿਆ ਸਿਰਲੇਖ।

0: ਵਾਹਿਗੁਰੂ।
1: ਸਲੋਕ ਮਹਲਾ ਪਹਿਲਾ, ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ ਚੰਤੁਰ ਜਵਤਾਰ, ਸਗਲੀ ਧਰਤੀ ਮਾਲ ਤਨ ਵਰਤਨ ਸਭ ਜੰਜਾਲ, ਨਾਨਕ ਮੂਸੇ ਗਿਆਨ ਹੋਣੀ ਹੈ ਗਿਆ ਚਮਕਾਲ ਮਹਲਾ ਪਹਿਲਾ।
0: ਵਾਇਨ ਚੇਲੇ ਨੱਚਣ ਗੁਰ ਪੈਰ ਹਿਲਾਏ ਨ ਫੇਰਨ ਸਿਰ, ਉਡਰਾਵਾ ਝਟੈ ਪਾਏ ਵੇਖੈ ਲੁਕ ਹੱਸੈ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜਾ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚਨਾਮ ਜਾਕਾ ਕੀ ਅਸਲ ਜਹਾਨ, ਸੇਵਕ ਸੇਵੈ ਕਰਮ ਚੜਾਓ ਪਿੰਨੀ ਰਹਿਣ ਜਿਨ੍ਹਾਂ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ, ਕੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਅਨਗਾ ਪੰਖੀ ਭੌਂਦੀਆਂ ਲੈ ਨਸਾ, ਸੂਐ ਚਾੜ ਭੁਆਈਐ ਜੰਤ ਨਾਨਕ ਭੁਆਂਦਿਆਂ ਗਣਤ ਨਾ ਅੰਤ, ਬੰਧਨ ਬੰਦ ਭੁਆਏ ਸੋਏ ਪੈ ਕੀਰਤਨ ਚੈ ਸਭ ਹੋਏ, ਨੱਚ ਨੱਚ ਹੱਸੈ ਚਲੈ ਸੈ ਰੋਏ ਉੜ ਨਾ ਜਾਏ ਸਿਧ ਨਾ ਹੋਏ, ਨੱਚਣ ਕੁਦਰ ਮਨ ਕਾ ਚਾਓ ਨਾਨਕ ਜਿਨ ਮਨ ਭਉ ਤਿਨਾ।

ਚਰਵਣਾ ਪਰ ਹਰੇ ਦਰਵੇਸ਼ ਕਰਿੰਦੀ ਆਈ ਹੈ। ਉਹ ਰਹੇ ਨਾ ਭਰੀਏ ਪਾਈਏ, ਉਹ ਰਹੇ ਨਾ ਭਰੀਏ ਪਾਈਏ।

0: ਮਾਨਾ ਸਿਰ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਦੇ ਜਪਾ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਨ ਦਾ ਚੁਰੂਪ ਪਾ ਤੀਰਥਨਾ ਵਿੱਚ ਅਚਾ ਪੂਜਾ ਅਗਰ ਵਾਸ ਬੈਕਾ ਜੋਗੀ ਸੁਨ ਤਿਆਵਣ ਜਿਤੇ ਲਖ ਨਾਮ ਕਰਤਾ ਸੁਖ ਮੂਰਤ ਨਾਮ ਰੰਜਨ ਕਾਇਆ ਕਾ ਕਾਰ ਸਤੀਆ ਮਨ ਸੰਤੋਖ ਪਜੇ ਦੇਣੇ ਕਹਿ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਯਾਰਾਂ ਤੈ ਕੁੜਿਆਰਾਂ ਖਰਾਬਾਂ ਵੇਕਾਰ ਇੱਕ ਹੁੰਦਾ ਖਾਏ ਚਲੇ ਥਾਉ ਤੇ ਨਾ ਭੇਕਾਏ ਕਾਰ ਜਲ ਤਲ ਜੀਆਂ ਬੁਰੀਆਂ ਲੋਹਾਂ ਕਾਰਾਂ ਕਾਰ ਉਹ ਜੇ ਆਖੇ ਸੋ ਤੂੰ ਜਾਣੇ ਤਿਨਾ ਫੇਰ ਤੇਰੀ ਸਾ ਨਾਨਕ ਭਗਤਾ ਪੁਕਸਲਾਨ ਸਚਨਾਮ ਅਦਾਰ ਸਦਾ ਨੰਦ ਰੰਦ ਰਹੇ ਦੰਡਾਤੀ ਗੁਣਵੰਤਿਆ ਪਾਚਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੇੜੇ ਪਈ ਘੁਮਿਆਰ

0: ਤੱਕ ਸੁਣਾਇਆ ਹੱਥ ਗੁਰ ਮਿਲੇ ਸਪਾਇਆ ਜਿਨ ਕਹਿੰਦੇ ਸੱਚ ਵਸਾਇਆ
1: ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਦਿੱਤਾ ਹੌਂਚ ਲਿਆ ਹੌਂਚ ਖੱਟਿਆ ਹੌਂਚ ਗਿਆ ਹੌਂਚ ਚਾਰ ਕੁੜਿਆਰ ਹੌਂਚ ਪਾਪ ਪੁੰਨ ਵਿਚਾਰ ਹੌਂਚ ਨਰਕ ਸੁਰਗ ਅਵਤਾਰ ਹੌਂਚ ਅਸੇ ਹੌਂਚ ਰੋਵੇ ਹੌਂਚ ਭਰੀ ਹੌਂਚ ਧੋਵੇ ਹੌਂਚ ਜਾਤੀ ਜਿਨਸੀ ਖੋਵੇ ਹੌਂਚ ਮੂਰਖ ਹੌਂ ਸਿਆਣਾ ਮੁੱਖ ਮੁੱਖੀ ਸਾਰ ਨਾ ਜਾਣਾ ਹੌਂਚ ਲਾਇਆ ਹੌਂ ਵਿਛਾਇਆ ਹੌਂ ਮੈਂ ਕਰ ਕਰ ਜੰਤੂ ਪਾਇਆ ਹਮੇ ਬੁਝੇ ਤਾਂ ਦਰ ਤੁਜੈ ਗਿਆਨ ਹੋਣਾ ਕਤ ਕਥ ਲੁਜੈ ਨਾਲ ਹੁਕਮੀ ਲਿਖੀਏ ਲੇਖ ਜਿਹਾ ਵੇਖ ਹੈ ਜਿਹਾ ਵੇਖ ਮਹੱਲਾ ਦੂਜਾ
1: ਹਮੇ ਇਹ ਜਾਤ ਹੈ ਹਮੇ ਕਰਮ ਕਮਾਏ ਹਮੇ ਇਹ ਬੰਦਨਾ ਫਿਰ ਸੁਝਣ ਨਹੀਂ ਪਾਏ ਹਮੇ ਕਿਥੋਂ ਬਜਗ ਸੰਜਮੇ ਜਾਏ ਹਮੇ ਇਹ ਹੁਕਮ ਹੈ ਭੈਕ ਫਰਾਏ ਹਮੇ

0: ਜਿਰ ਉਪਜਾ ਖਾਣੀ ਸੇਤ ਜਾ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇਕ ਹੈ ਸੁਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਬੇਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਆਰੀ ਸਵਾਸ ਤਿਸ ਤਬਾਹ ਨੂੰ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਕ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿਯੁਗ ਬੇਬਾਣ ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟਿਆ ਪ੍ਰਾਣ ਲੱਖ ਸੂਰਤੀ ਲਹ ਗਿਆਨ ਤੇ ਹਨ ਪੜੀਆ ਪਾਠ ਪ੍ਰਾਣ ਜਿਨ ਕਰਤਾ ਕਰਨਾ ਕੀਆ ਵਿਖਿਆ ਮਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ।

0: ਲੱਦੀ ਐ ਪੜ ਪੜ ਪੜੀਏ ਸਾਗ, ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਗ, ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਗ, ਪੜੀ ਜਿੱਤੇ ਵਰਤ ਪੜ ਪੜੀਏ ਜੇਤੇ ਮਾਸ, ਪੜੀ ਜਿੱਤੇ ਆਰਜਾ ਪੜੀ ਜਿੱਤੇ ਸਾਸ, ਨਾਨਕ ਲਿਖ ਇੱਕ ਗੱਲ ਔਰ ਹੋਵੇ ਚੱਕਣਾ ਚਾਕ ਮਹੱਲਾ ਪਹਿਲਾ,
1: ਲਿਖ ਲਿਖ ਪੜਿਆ ਤੇ ਤਾ ਕੜਿਆ, ਬਹੁਤ ਤੀਰਥ ਪਵਿਆ ਤੇ ਤੁਲਵਿਆ, ਬਹੁਤ ਭੇਕੀਆ ਦੇਹ ਦੁਖਦੀਆ, ਸੋ ਵੇਜੀ ਆਪਣਾ ਕੀਆ, ਹਰ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੈ ਅਹਿਨਸ ਕਹਿਰੈ, ਮੋਨ ਵਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਪਾਗੋ ਪਿਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸ੍ਰੀ ਸ਼ਾਹੀ ਪਾਈ, ਮੂਰਖ ਅੰਦਾ ਪਤ ਗਵਾਈ, ਵਿਣ ਨਾ ਵਕਿਸਤਾ ਨਾ ਪਾਈ, ਰਹਿ ਬਿਬਾਣੀ ਮੜੀ ਮਸਾਣੀ, ਆਂਦਰ ਜਾਣ ਫਿਰ ਪਿਸ਼ਤਾਣੀ, ਸਤਿਗੁਰ ਭੇਟੇ ਸੋ ਸੁਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੁਪਾਏ।

0: ਦੇ ਦਰ ਸੁਣ ਕਿਰਤ ਗਾਉਂਦੇ, ਨਾਨਕਰਮਾ ਬਾਹਰੇ ਦਾ ਢੋ ਨਾ ਲੈਣੀ ਥਾਮਦੇ, ਇੱਕ ਮੂਲ ਨਾ ਬੁੱਝਣਾ ਆਪਣਾ ਅਣਹੁੰਦਾ ਆਪ ਗਣਾਇਂਦੇ, ਹਉ ਢਾਡੀ ਕਾ ਨੀਚ ਜਾਤ ਨੂੰ ਤੰਗਾ ਸਦਾਇਂਦੇ, ਤਿੰਨ ਮੰਗਾ ਜਦੋਂ ਜੇ ਧਿਆਇਂਦੇ।
1: ਸੱਚ ਸਾਹੂ

0: ਸੰਸਾਰ ਕੂੜ ਮੰਡ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇ ਹੁਣ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਤਾ ਦੋਸਤੀ ਸਭ ਜਗ ਚੱਲਣਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੁਬੈ ਪੂਰ ਨਾਨਕ ਵਖਾਣੇ ਬੇਨਤੀ ਖੁਦਬਾਦ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰਜਾਣੀ ਹੈ ਜਾਂ ਹਿਰਦਾ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਚਾ ਧੋਏ।

ਘੋੜਾ ਲਾਲ ਛੱਡੀਏ ਹੋ ਇੱਕ ਮਨੁੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇ ਗਵਾਈਏ ਮਤ ਥੋੜੀ ਸੇ ਗਵਾਈਏ।

0: ਸਤਕਾਲ ਕੁੜਵਤਿਆਂ ਕਲ ਕਲ ਬੇਤਾਲ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਗਵੇ ਦਾਲ ਜੇ ਕੋਈ ਤਾਂ ਗਵੇ ਰੁਤੀ ਰੁਤ ਹੋਏ ਨਾਨਕ ਪਾਹੇ ਬਾਰਾਂ ਖੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਐ ਚਰਮ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲਬ ਪਾਵ ਦੋਏ ਮਾ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇਵ ਸਰ ਪੁੱਛਿਐ ਬਹਿ ਬਹਿ ਕਰੇ ਵਿਚਾਰ ਅੰਧੀ ਰਈਅਤ ਗਿਆਨ ਵਿਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੈ ਸਿੰਗਾਰ ਉੱਚੇ ਕੁੱਕੈ ਵਾਦਾ ਚ ਗਾਵੈ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜੈ ਸੰਜੈ ਕਰੈ ਪਿਆਰ ਧਰਮੀ ਧਰਮ ਕਰੈ ਗਵਾਵੈ ਮੰਗੈ ਮੁਖ ਦੁਆਰ ਜਤੀ ਸਦਾਵੈ ਜੁਗਤ ਨ ਜਾਣੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਈਐ

0: ਰਖਾਏ ਸਲੋਕ ਮੰਗਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਂ ਕਰਨਾ ਹੋਈ ਬਲਹਾਰੀ ਕੁਦ ਵਸਿਆ ਤੇਰਾ ਅੰਤ ਨਾ ਜਾਈ ਲੱਕਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਵਾਲੋ ਜਿਸ ਕੀਤੀ ਸੋ ਪਾਰ ਪਿਆ ਕਹੋ ਨਾਨਕ ਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਰਮ ਪ੍ਰਾਕਿਰਤ ਹੈ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤਾ ਕਾ ਦਾਸ ਹੈ ਸੋ ਨਿਰੰਜਨ ਦੇਵ।

ਮੰਦਰ ਹੈ ਗੁਰ ਬਿਨ ਗਿਆਨ ਨਾ ਹੋਏ ਪੋੜੀ ਪੜਿਆ ਹੋਇਆ ਗੁਣ ਗਾ ਤਾਂ ਉਮੀ ਸਾਧਨ ਮਾਰੀਏ ਜਿਆ ਕਲ ਕਲਣਾ ਦੇਵੇ ਹਾਂ ਨਾ ਉਪਚਾਰੀਏ ਐਸੀ ਗੱਲਾਂ ਕਹਿੰਦੀ

ਰਤਨਾ।

ਪਾਸ਼ਟਮ ਧਰਿਆ ਸੋਈ ਨਾਮ ਅਸ਼ਲ ਭਗਤ ਹੈ ਭਾਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਥੋਈ ਨਾਮ ਜਖ ਅਰ ਕਿੰਨਰ ਸਾਧ

ਮੁੰਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰੀਕ।

0: ਨਾਮ ਤਿਹਾਵੇ ਦੇਵ ਤੇਤੀਸ ਔਰ ਸਾਧਕ ਸਿਧਨਾਰ ਨਾਮ ਖੰਡ ਬ੍ਰਹਿਮੰਡ ਤਾਰੇ ਜਹਿ ਨਾਮ ਸਮਾਦਿਓ ਹਰਖ ਸੋਗ ਸਮਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ
1: ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਣ ਗੁਰੂ ਮਤ

0: ਸਤਿਗੁਰੂ ਸੇਵ ਸੁਖ ਪਾਇਓ, ਅਮਰ ਗੁਰ ਕੀਤੋ ਜੋਗ। ਨਾਮ ਨਾਵਣ ਨਾਮ ਰਸ ਖਾਨ, ਅਰ ਭੋਜਨ ਨਾਮ ਰਸ, ਸਦਾ ਚਾਹ ਮੁਖ ਮਿਸ਼ਟ ਬਾਣੀ। ਧਨ ਸਤਿਗੁਰੂ ਸੇਵਿਓ, ਜਿਸ ਪਸੈਕਤ ਗਮ ਜਾਣੀ, ਕੁੱਲ ਸਮੂਹ ਸਮੁੰਦਰੇ ਪਾਇਓ ਨਾਮ ਨਿਵਾਸ, ਸਕਥ ਜਨਮ ਕਾ ਲੁਚਰੈ, ਗੁਰ ਪਰਸਿਓ ਅਮਰ ਪ੍ਰਗਾਸ, ਸਕਥ ਜਨਮ ਕਾ ਲੁਚਰੈ, ਗੁਰ ਪਰਸਿਓ ਅਮਰ ਪ੍ਰਗਾਸ।
1: ਬਾਰਿਸ਼ ਕਰਦਾ ਹੀ ਨੇ ਸਿੱਧ ਸਨਮੁਖ ਮੁਖ ਜੋਵੇ, ਰਿੱਧ ਬਸੈ ਬਾਵਾਂਗ, ਜੋ ਤੀਨ ਲੋਕਾਂਤਰ ਮੋਹੈ, ਹਿਰਦੈ ਬਸੇ ਅਕਹਿਓ, ਸੋਇ ਰਸ ਤਿਨਹੀ ਜਾਤੋ, ਮੁਖੋਂ ਭਵਤ ਉਚਰੈ, ਅਮਰ ਗੁਰ ਇਤ ਰੰਗ ਰਾਤੋ, ਮਸਤਕ ਨਿਸ਼ਾਨ ਸੱਚੋ ਕਰਮ, ਕਲ ਜੋੜ ਕਰ ਤਿਆਓ, ਪਰਸੋ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ, ਪਰਸੋ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ।
2: ਚਰਨ ਤਪ ਪਰਸ ਕੇ ਅਥ, ਚਰਨ ਗੁਰ ਅਮਰ ਪਵਲਰਾ, ਹੱਥ ਤਪ ਪਰਸ ਕੇ ਅਥ, ਹੱਥ ਲਗਹਿ ਗੁਰ ਅਮਰ ਪੈ, ਜੀ ਤਪ ਪਰਸ ਕੇ ਅਥ, ਜੀ ਗੁਰ ਅਮਰ ਪਨੀਜੈ, ਨੈਣ ਤਪ ਪਰਸ ਕੇ ਅਥ, ਨਾਇਣ ਗੁਰ ਅਮਰ ਪਖੀਜੈ, ਸਰਵਨ ਤਪ ਪਰਸ ਕੇ ਅਥ, ਸਰਵਨ ਗੁਰ ਅਮਰ ਸੁਨੀਜੈ, ਸਿਕਥ ਸੋਹੀਓ ਜਿਤ ਹੀ ਬਸਾ, ਗੁਰ ਅਮਰ ਦਾਸ ਨਿਜ ਜਗਤ ਪਿਤ, ਸਿਕਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ।

नर स सहस समप ते नर दुलीचै बह ते नर उथप।

ਰਹਿ ਜਿਉ। ਦੇਖ ਰੂਪ ਹੱਥ ਨੂੰ ਮੋਹ ਮਹਾ ਮਗ ਪਈ, ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜਿਉ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੈ ਈ।

0: ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ।
1: ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸਮਾਰ ਸਰਬਰ ਕੋ ਕਹੇ ਜੀਓ। ਸੁਥਰ ਚਿਤ ਭਗਤ ਹਿਤ ਪੇਖ ਤਰਿਓ ਹਰ ਨਾਕਸ ਹਰਿਓ ਨਖ ਬਿਦਾਰ ਜੀਓ। ਸੰਖ ਚਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰੰਪਰ ਪਾਰ ਬ੍ਰਹਮ ਰੱਖੇ ਕੌਣ ਤਾਹੇ ਜੀਓ। ਸਤਿ ਸਾ ਸ੍ਰੀ ਨਿਵਾਸ ਆਦਿ ਪੁਰਖ ਸਦਾ।

ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸੈ ਗੁਰੂ ਕੈ ਅੱਠ ਸੱਠ ਮਜਨ ਹੋਏ ਹਮ

ਕਰ ਉਪਦੇਸ਼ ਗਿਆ ਨੰਜਨ ਦੀਆ ਨੇਤਰੀ ਜਗਤ ਨਿਹਾਲਿਆ ਬਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰ ਹੈ ਬਹੁਤ ਤਾਵਰ ਲੈ ਕੇ ਨੇ ਵਿਚਾਰਿਆ ਪਰ ਕਿਰਪਾ ਪਾਰ।

0: ਮਿਠਤ ਨੀਵੀ ਨਾਨਕਾ ਗੁਣਤ ਗਿਆਈਆਂ ਤਤ ਸਭ ਕੋ ਨਿਵੇ ਆਪਕੋ ਫਰ ਕੋ ਨਿਵੇ ਨਾ ਕੋਏ ਤਤ ਰਾਜੂ ਤੋਲੀਐ ਨਿਵੇ ਸੋ ਗੋਰਾ ਹੋਏ ਅਪਰਾਧੀ ਦੂਣਾ ਨਵੇਂ ਜੋ ਹੰਤਾ ਮਿਰਗਾ ਹੈ ਸੀਸ ਨਵਾਏ ਕਿਆ ਥੀਐ ਜਰਦੈ ਕੁਸੁਦੈ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੁਸਤਕ ਸਮਾਦੰ ਮੁਖ ਝੂਠ ਬਭੁਖੰ ਸਾਰੰ ਪ੍ਰੈਪਾਲ ਤਿਹਾਰ ਵਿਚਾਰੰ ਗਲ ਮਾਲਾ ਹਤਲ ਗੱਲਾ ਟੰਗ ਦੋਏ ਧੋਤੀ ਬਸਰ ਕਪਾਟੰ ਜੇ ਜਾਣਸ ਪਰਮੰ ਕਰਮੰ ਸਭ ਫੋਕਰ ਨਿਸ਼ਚੋ ਕਰਮੰ।

0: ਨਾਮ ਤੇਰਾ ਪਿੜਕ ਜਮਣਾ ਨੰਗਾ ਤੋਂ ਤੂੰ ਚੱਲਿਆ ਤਦ ਸ਼ਕਰਾ ਡਰਾਵਣਾ ਕਰ ਉਗਣ ਪਛੋਤਾਵਣਾ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ। ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ।

ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ

ਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਉਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ, ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

0: ਸੰਤੋਖ ਸੁਜਤ ਗੰਦੀ ਸਤ ਵਟ ਇਹ ਜਨੇਊ ਜੀ ਕਹੀ ਤਾਂ ਭਾਂਡੇ ਕੱਤ ਨਾ ਤੂੰ ਤੇ ਨਾ ਮਨ ਲੱਗੇ ਨਾ ਜਲ ਨਾ ਜਾਏ ਤਨ ਸੁਮਨ ਸੁਨਾਨਕਾ ਜੋ ਗਲ ਚੱਲੇ ਪਾਏ ਚੌਂਕਣ ਮੁਲੇ ਨਾ ਆਬੈ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮ ਧੀਆ ਉਹ ਮੂਹਾਂ ਛੜ ਪਿਆ ਬੇਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਜੱਸੀ ਨਾਲ ਤੱਕ ਕਪਾਹੋਂ ਕੱਤੀ ਐ ਬਾਹਮਣ ਵੱਟਿਆ ਹੈ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀ ਐ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮੰਨੀਏ ਪਤ ਉਪਜੈ ਸਲਾਈ ਸਸੂਤ ਦਰਗੇ ਅੰਦਰ ਪਾਈਐ
1: ਪਹਾੜ ਕਰੇ ਵਿਆ ਹੋ ਕੜਕਾ ਗਲਤ ਸਿਰਾ ਹੋ ਹੁਣ ਵੇਖੋ ਲੋਕਾਂ ਇਹ ਵਿਡਾਣ ਮਨ ਅੰਧਾ ਨਾ ਸੁਜਾਨ ਪੌੜੀ ਸਾਹਿਬ ਹੋਏ ਦਿਆਲੇ ਕਿਰਪਾ ਕਰੇ ਤਾਂ ਸਹਾਈ ਕਰ

ਦਿਆਲ ਕਿਰਪਾ ਕਰੇ ਤਾਂ ਸਾਈਕਰ ਕਰਾਈ ਸੀ, ਉਹ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਈ ਸੀ, ਹੁਕਮ ਨਿਆ ਹੋਵੇ ਪ੍ਰਮਾਣ ਦਾ ਕਸਮੈ ਕਾ ਮਿਲ ਪਾਈ ਸੀ, ਕਸਮੈ ਪਾਵੇ ਸੁਖਰੀ ਮਚਿੰਦਿਆ ਸੁਫਲ ਪਾਈ ਸੀ ਤਾਂ

0: ਪੂਜਾ ਪੜਕ ਦੇਵਾ ਸੰਜਮ ਤੁਰਕਾ ਪਾਈ ਛੋਡੀ ਲੈ ਪੁਖੰਡਾ ਨਾਮ ਲੈ ਜਾਏ ਤਰਨ ਦਾ ਮਹਲਾ ਪਹਿਲਾ
1: ਮਾਣ ਸਖਾਣੇ ਕਰਹਿ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ
2: ਉਹਨਾਂ ਪਿਆ ਵੈ ਓਹੀ ਸਾਧ
1: ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹੇ ਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹਰ ਸੁਰੀ ਜਗਤ ਕਾ ਸਾਈ ਨੀਲ ਬਸਤਰ ਪੈ ਰਹੋ ਮੈਂ ਪ੍ਰਵਾਨ ਮਲੇਸ਼ ਥਾਨ ਲੈ ਪੂਜਾ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕਹਿ ਚੌਕਾ ਗੱਡੀ ਕਾਰ ਉੱਪਰ ਆਏ ਬੈਠੇ ਕੂੜਿਆਰ
3: ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਅਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੇ ਲਈ ਪਰੇਨ ਕਹੋ ਨਾਨਕ ਸਚ ਥਿਆਈ ਹੈ ਸੁੱਚ ਹੋਵੇ ਤਾਂ ਸੱਚ।

ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਤੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ।

ਵੇਖ ਹਰੰਗੀ ਹਰਫ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਮ ਦੇ ਹਰ ਕੁਝ ਨਹੀਂ ਹਰਿਆ ਕਾਲ ਗੁਰੂ ਮੈਂ ਸਿਖਾਇਆ ਵੇਖ ਮੈਂ ਮਨ ਵਿਸਾਰਿਆ ਜਰ ਆਈ ਜੋ ਬਨ ਹਰਿਆ ਜਰ ਆਈ।

0: ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪੈਂਦਾ ਪਾਣੀ ਜੀਉ ਹੈ ਜੇ ਤਰਿਆ ਸਭ ਕੋਏ, ਸੁੱਤ ਕਿਉਂ ਕਰ ਰੱਖੀਐ ਸੁੱਤ ਪਵੇ ਰਸੋਏ, ਨਾਲ ਸੁੱਤ ਕੇ ਬਣਾ ਉਤਰੈ ਗਿਆਨ ਉਤਾਰੈ ਧੋਏ ਮਹੱਲਾ ਪਹਿਲਾ।
1: ਮਨ ਕਾ ਸੁੱਤ ਗਲੋਭ ਹੈ ਜੇ ਬਾ ਸੁੱਤ ਕੂੜ, ਅੱਖੀ ਸੁੱਤ ਵੇਖਣਾ ਪਰ ਤ੍ਰੈ ਪਰ ਧਨ ਰੂਪ, ਕੰਨੀ ਸੁੱਤ ਕੰਨ ਪਹਿਲਾ ਇਤਬਾਰ ਖਾਏ, ਨਾਨਕ ਹੰਸਾ ਆਦਮੀ ਬੱਦੇ ਜੰਮਪੁਰ ਜਾਹੇ।

0: ਖਾਣਾ ਪੀਣਾ ਪਵਿੱਤਰ ਹੈ ਤੋਂ ਰਿਜਕ ਸੁਭਾਏ।
1: ਨਾਨਕ ਜਿਨ ਗੁਰਮੁਖ ਬੁੱਝਿਆ
2: ਨਾ ਸੂਤਕ ਨਾਹੀਂ ਪੌੜੀ ਸਤਿਗੁਰ ਵੱਡਾ ਕਸਲਾਹੀ ਹੈ।
3: ਵੱਡਿਆ ਵਡਿਆਈਆ ਸਹਿਮੇ ਲਤਾ ਨਦਰੀਆਈਆ ਜਾਤ ਪੜਾ ਦਾ ਮਨ ਉਸਾਈਆ ਕਾਰ ਹੁਕਮ ਸਗਾਤਰ ਵਿੱਚ ਮਾਰ ਕੱਢੀਆਂ ਬੁਰਿਆਈਆ ਸਹਿ ਤੁਠੈ ਨਾ ਉਹਨੇ।

0: ਲੋਕ ਮੰਗਲਾ ਪਹਿਲਾ ਪਹਿਲਾ ਸੁੱਚਾ ਆ ਪੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕੇ ਜਿਵੇਂ ਲੱਗਾ ਪਣਸ ਲੋਕ ਪਹੁੰਚੀ ਜਾਏ ਸਿੱਟਿਆ ਕਿਸੇ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਪਾਕ ਪਵਿੱਤ
1: ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਾਈਆਂ ਤਿੱਤ
0: ਜਿਤ ਮੁਖ ਨਾਮ ਨਾ ਉਚਰੇ ਬਿਨਾਂ ਮੇਰਾ ਸਿਖਾਏ ਨਾਨਕੇ ਵਹਿ ਜਾਣੀਐ ਤਿਤ ਮੁਖ ਥੁੱਕਾ ਪਾਏ ਮਹੱਲਾ ਪਹਿਲਾ
1: ਭਣ ਜੰਮੀ ਹੈ ਭਣ ਨਿਮੀ ਹੈ ਭਣ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਾਹੋ ਭੰਡ ਮੂਆ ਭੰਡ ਭਾਲੀ ਹੈ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾਨ ਭੰਡੋ ਹੀ ਭੰਡ ਉਪਜੈ ਭੰਡਾ ਬਾਜਨਾ ਕੋਏ ਨਾਨਕ ਭੰਡੇ ਬਾਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਈਐ ਭਗਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸਹਿਚੈ ਦਰਬਾਰ ਪੌੜ ਸਭ ਆਕੇ ਆਪਣਾ।

ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇ ਤੀ ਦੇਖਣ ਵਿਚਾਰ, ਰੰਗ ਹੱਸੈ ਰੰਗ ਰੋਵੇ ਚੁੱਪ ਵੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹ ਦਰਬਾਰ।

ਕਰਨਾ ਕਿਉਂ ਗੱਲ ਆਪੇ ਹੀ ਤਾਂ ਤਾਰੀ ਹੈ। ਦੇਖਾ ਕੀਤਾ ਆਪਣਾ ਦਰ ਗੱਜੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ, ਸਭ ਗਵਾਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਨੂੰ ਵਿਸਾਰੀ ਹੈ, ਆਪਣਾ ਤੇ ਆਪਣਾ ਆਪੇ ਹੀ ਬਾਸ ਵਾਰੀ ਹੈ।

0: ਮਹਲਾ ਦੂਜਾ ਇੱਕ ਨੇ ਆਸ ਕੀ ਦੂਜੇ ਲੱਗੇ ਜਾਏ ਜੰਮਣ ਵਰਨਾ ਹੁਕਮ ਹੈ ਭਾਣੇ ਆਵੇ ਜਾ
1: ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾਏ
2: ਨਾਨਕ ਆਸ ਕਾਂਡੀਐ ਜੇ ਸਦੀ ਰਸਮਾਏ
0: ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਕਿਉਂ ਆਖੀਐ ਜੇ ਲਿਖੈ ਵਰਤੈ ਸੋਏ ਮਹਲਾ ਦੂਜਾ
2: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ

ਹਰੀਏ ਤੇ ਵੇ ਆਪਾਂ ਸਟਾਲੀਏ ਪਿਛਲਾ ਹੈ ਉੱਪਰ ਕਾਲੀਏ।

0: ਜਿਹਾ ਜਾਣੇ ਤਿਹੋ ਵਤੇ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸਿੱਧੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ, ਗੁੜ ਖਾਣੇ ਗੁੜ ਹੋਵੇ ਨਾਨਕ ਸਿਫਤ ਉਦਾਸ ਮਹੱਲਾ ਦੂਜਾ,
1: ਨਾਲ ਇਆਣੇ ਦੋਸਤੀ ਵਾੜਾ ਰੂਸਿਓ ਨੇ ਹੋ, ਪਾਣੀ ਅੰਦਰ ਲਿਖ ਜਿਓ ਤਿਸਦਾ ਥਾਓ ਨਾ ਥਿਓ ਮਹੱਲਾ ਦੂਜਾ, ਕੋਈ ਇਆਣਾ ਕਰੇ ਕੰਮ ਆਣ

0: ਨਾਲ ਖਸਮਾ ਚਲੇ ਅਰਦਾਸ, ਚਲੇ ਅਰਦਾਸ, ਚਲੇ ਅਰਦਾਸ।
1: ਨਾਨਕ ਹੁਕਮ ਨਾ ਚੱਲੇ ਨਾਲ।

ਸਲੋਕ ਮੰਗਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨੇ ਦੁਸਮਾਈ ਅਕਲੇ ਰਹਿਣ ਚੜੇ ਇੱਕ ਨੇ ਅਲੀ ਪੈ ਸਾਹਮਣ ਕੁਪਰੈਨ ਖੜੇ ਤਿਨਾ ਸਵਾਰੇ ਨਾਨਕਾ

ਕਰੇ ਆਪ ਜਾਈ ਭੇ ਰੱਖੇ ਆਪ ਤਿਸ ਵੇ ਜੰਤੂ ਪਾਏ ਕੈ ਦੇਖੇ ਥਾਪ ਥਾਪ ਕਿਸਨੋ ਕਿਸਨੋ ਕਿਸਨੋ ਕਹੀਏ ਨਾਨਕਾ ਸਭ ਕਿਸੇ ਆਪੇ।

0: ਤੌਰ ਸਤ
1: ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਬਰੰਗ ਨੇਕ ਜਪਨ ਕਰਤਬਾ ਆ ਜੀ।

0: ਬੜੀ ਵੱਡੀਓ ਵੱਡਾ ਪਾ ਤੇਰਾ ਮਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਤਬਾ ਜੀ ਆਂਦਰ ਜੀਓ ਸਭ ਕੀ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾ ਤੁਧਿਆ ਗੈ ਬਿਨਵਤਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰਾ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨਾਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਤੇਗ ਚਲਾਏ ਤੇਗ ਵਾਹੇ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥੋਂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ, ਬਾਬੇਗ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੋਗੀ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ, ਮਾਤੀ ਉੱਚੀ, ਮਤ ਪਤ ਦਾ ਰਖਾਪ, ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਉ ਪ੍ਰਕਾਸ਼ਨ ਤੂਜ ਕੀ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਣ ਗਣਿਜੈ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਹ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਘਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗਣੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਰੰਗ ਤਿਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਸੋਏ ਰਹੀ ਪ੍ਰਭ ਖਬਰ ਨਾ ਜਾਨੀ ਔਰ ਭਇਆ ਬਹੁਰ ਪਛਤਾਨੀ ਪ੍ਰੈ ਪ੍ਰੇਮ ਸਹਿਜ ਮਨ ਅੰਤ ਧਰੋਰੀ ਸਭ ਮਿਲਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋਰੀ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ ਕਿਸਰ ਗਇਓ ਭੂਮ ਪਰ ਡਾਰਿਓ ਸਾਧ ਮੁਹਿਲਾਦੀ ਅਹੰਕਾਰੇ ਦੋਸ਼ ਨਾਹੀ ਪ੍ਰਭ ਕਰਨੈ ਹਾਰੇ ਸਾਧ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੁਕਾ ਟਲ ਗੁਰ ਸੇਵੀਐ ਐਨਸ ਸਹਿਜ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਉਦ੍ਰਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ, ਜੇਚਰ ਘਟ ਅੰਤਰ ਹੈ ਸਾਸਾ। ਇੱਕ ਪਾਲਖਿਨ ਵਿਸਰੈ ਤੂੰ ਸੁਆਮੀ, ਜਾਣੋ ਬਰਸ ਪਚਾਸਾ।

ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਨ ਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ

0: ਪੁਰਠਾ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਾਲਖਿਨ ਵਿਸਰ ਹੈ ਤੂੰ ਸੁਆਮੀ, ਜਾਣੋ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕਾ ਸ਼ਬਦ ਪ੍ਰਗਾਸਾ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਮਨ ਬਿਰਤੀਆਂ ਦੀ ਸਾਂਝ ਪਾ ਕੇ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਇਸ ਸਮੇਂ ਜੋ ਅਸੀਂ ਪਾਵਨ ਬਾਣੀ ਨਾਲ ਜੁੜਦਿਆਂ ਹੋਇਆਂ ਆਪਣੇ ਜੀਵਨ ਦੇ ਇਸ ਸਮੇਂ ਨੂੰ ਸਫਲਿਆ ਕਰਨ ਦਾ ਯਤਨ ਕਰ ਰਹੇ ਹਾਂ, ਸਤਿਗੁਰੂ ਜੀ ਦੀ ਮੁਬਾਰਕ ਸਿੱਖਿਆ ਦੇ ਰਾਹੀਂ ਆਪਣੇ ਜੀਵਨ ਨੂੰ ਵਾਹਿਗੁਰੂ ਅਕਾਲ ਪੁਰਖ ਜੀ ਦੇ ਵਿੱਚ ਅਭੇਦ ਕਰਨ ਦਾ ਇਹ ਉਪਰਾਲਾ ਜੋ ਕਰ ਰਹੇ ਹਾਂ, ਆਓ ਯਤਨ ਕਰੀਏ ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਨਾਲ ਇਹ ਮਨ ਇਸੇ ਤਰ੍ਹਾਂ ਜੁੜੇ, ਇਹ ਮਨ ਇਸੇ ਤਰ੍ਹਾਂ ਹੀ ਸਾਂਝ ਰੱਖੇ, ਤਾਂ ਹੀ ਗਰੀਬ ਨਿਵਾਸ ਸਤਿਗੁਰੂ ਦੇ ਅਸੀਂ ਬਖਸ਼ਿਸ਼ ਦੀਆਂ, ਉਹਨਾਂ ਰਹਿਮਤਾਂ ਦੀਆਂ, ਸਤਿਗੁਰੂ ਦੀਆਂ ਖੁਸ਼ੀਆਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਪਾਵਨ ਮੁਖਵਾਕ ਜੋ ਅਸੀਂ ਇਸ ਬਾਣੀ ਨੂੰ ਲੜੀਵਾਰ ਵਿਚਾਰਨ ਦਾ ਯਤਨ ਕਰ ਰਹੇ ਹਾਂ, ਸਤਿਗੁਰੂ ਜੀ ਦਾ ਅੱਜ ਦਾ ਇਹ ਮੁਬਾਰਕ ਵਚਨ ਹੈ ਕਿ ਭਾਈ ਗੁਰੂ ਦਾ ਸ਼ਬਦ ਇੱਕ ਰਤਨ ਹੈ। ਰਤਨ, ਇਸ ਰਤਨ ਵਿੱਚ, ਇਸ ਗੁਰੂ ਦੀ ਅਮੋਲਕ ਦਾਤ ਸਿਫਤ ਸਲਾਹ ਵਿੱਚ, ਇਸ ਬਾਣੀ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ, ਵਾਹਿਗੁਰੂ ਅਕਾਲ ਪੁਰਖ ਜੀ ਦੇ ਗੁਣ ਹੀਰੇ ਦੀ ਤਰ੍ਹਾਂ ਜੜੇ ਹੋਏ ਹਨ। ਇਹ ਸਤਿਗੁਰੂ ਦੀ ਬਾਣੀ ਅਮੋਲਕ ਹੈ, ਸੋਹਣੀ ਰਤਨਾਂ ਦੀ ਖਾਣ ਹੈ, ਔਰ ਇਸ ਪਾਵਨ ਬਾਣੀ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਦੇ ਗੁਣਾਂ ਦਾ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸੱਚ ਉਪਦੇਸ਼ ਗਿਆਨ ਦਾ ਹੀਰਾ ਜੜਿਆ ਹੋਇਆ ਹੈ। ਜਦੋਂ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ ਤੇ ਨਾਲ ਗਰੀਬ ਨਿਵਾਜ ਅਗਲੇ ਪਾਸੇ ਇੱਕ ਹੋਰ ਬਖਸ਼ਿਸ਼ ਕਰਦੇ ਹਨ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਭਾਈ ਗੁਰੂ ਦਾ ਸ਼ਬਦ ਰਤਨਾਂ ਦੀ ਖਾਣ ਹੈ, ਕੀਮਤੀ ਮੋਤੀਆਂ ਦੀ ਇੱਕ ਖਾਣ ਹੈ, ਔਰ ਮਨ ਇਸ ਵਿੱਚ ਲੱਗਾ ਹੋਇਆ। ਜੇ ਲੱਗ ਜਾਏ ਮਨ ਤੇ ਫਿਰ ਸਤਿਗੁਰੂ ਆਖਦੇ ਇਹ ਹੋਆ ਸਮਾਓ, ਮਨ ਦੀ ਸਦਾ ਵਾਸਤੇ ਲੀਨਤਾ, ਮਨ ਸਦਾ ਵਾਸਤੇ ਇਸ ਬਾਣੀ ਦੇ ਵਿੱਚ ਜੁੜ ਜਾਂਦਾ ਹੈ, ਸਦਾ ਵਾਸਤੇ ਇਸ ਬਾਣੀ ਦੇ ਨਾਲ ਅਭੇਦ ਹੋ ਜਾਂਦਾ ਹੈ। ਸੰਸਾਰ ਦੇ ਅੰਦਰ ਰਹਿੰਦਿਆਂ ਮਨੁੱਖ ਦੀ ਚਾਹਨਾ ਤਾਂ ਰਹਿੰਦੀ ਹੈ ਕਿ ਮੈਂ ਬਹੁਤ ਮਿਹਨਤ ਕਰਾਂ, ਜਿਹੜੀ ਸੋਚ ਬੜੀ ਚੰਗੀ ਹੈ, ਮੈਂ ਬਹੁਤ ਮਿਹਨਤ ਕਰਾਂ, ਮੈਂ ਆਪਣੇ ਸੁੱਖ ਦੇ ਸਾਧਨ ਇੰਨੇ ਕੋ ਬਣਾ ਲਵਾਂ, ਇੰਨਾ ਕੋ ਮੈਂ ਅੰਨ ਧਨ ਪੈਦਾ ਕਰ ਲਵਾਂ, ਮੈਨੂੰ ਕਿਸੇ ਦੀ ਮੁਤਾਜੀ ਨਾ ਕਰਨੀ ਪਵੇ। ਹੁਣ ਇੱਥੋਂ ਤੱਕ ਸੋਚ ਜਦੋਂ ਹੁੰਦੀ ਹੈ ਬੰਦੇ ਦੀ, ਇਹ ਤਾਂ ਮੁਬਾਰਕ ਹੈ, ਚੰਗੀ ਹੈ, ਪਰ ਜੇ ਇਸ ਸੋਚ ਤੋਂ ਅੱਗੇ ਹੁਣ ਮਨਸ਼ਾ ਇਹ ਹੋਵੇ ਕਿ ਮੈਂ ਸਭ ਕੁਝ ਇਕੱਠਾ ਕਰਨਾ ਹੈ, ਦੂਜਿਆਂ ਨਾਲੋਂ ਅਮੀਰ ਬਣਨਾ ਹੈ, ਸੁੱਖ ਸਹੂਲਤਾਂ ਦੂਜਿਆਂ ਨਾਲੋਂ ਜ਼ਿਆਦਾ ਇਕੱਠਾ ਕਰਕੇ ਆਪਣੇ ਆਪ ਨੂੰ ਉੱਚਾ ਤੇ ਦੂਜਿਆਂ ਨੂੰ ਨੀਵਾਂ ਦਿਖਾਉਣਾ ਹੈ, ਇਹ ਮਨਸ਼ਾ ਮਾੜੀ ਹੈ। ਇਸ ਮਨਸ਼ਾ ਦੇ ਨਾਲ ਕੀਤਾ ਹੋਇਆ ਉਦਮ ਲਗਾਤਾਰ ਕੁਰਾਏ ਪਾਈ ਰੱਖਦਾ ਹੈ। ਹੁਣ ਜਦੋਂ ਮਨੁੱਖ ਦੇ ਅੰਦਰ ਅੱਗੇ ਵਧਣ ਦੀ, ਤਰੱਕੀ ਕਰਨ ਦੀ ਚਾਹਨਾ ਹੈ ਤੇ ਕਈ ਵਾਰੀ ਐਸਾ ਵੀ ਸਾਡੇ ਆਲੇ ਦੁਆਲੇ ਸਮਾਜ ਵਿੱਚ ਨਜ਼ਰ ਪੈਂਦਾ ਹੈ ਕਿ ਆਪਣੀ ਅਮੀਰੀ ਨੂੰ, ਆਪਣੀ ਪ੍ਰਭਤਾ ਨੂੰ ਸੰਸਾਰ ਵਿੱਚ ਪ੍ਰਗਟ ਕਰਨ ਵਾਸਤੇ ਬਹੁਤ ਸਾਰੇ ਤਰੀਕੇ ਵਰਤੇ ਜਾਂਦੇ ਹਨ ਕਿ ਮੈਂ ਅਮੀਰ ਹਾਂ, ਲੋਕ ਦੇਖ ਕੇ ਦੱਸਣ, ਲੋਕ ਵੇਖ ਕੇ ਆਖਣ ਕਿ ਹਾਂ ਭਾਈ ਕੋਈ ਵੱਡਾ ਬੰਦਾ ਜਾ ਰਿਹਾ ਹੈ, ਅਮੀਰ ਮਨੁੱਖ ਜਾ ਰਿਹਾ ਹੈ। ਆਪਣੀ ਅਮੀਰੀ ਦਾ ਪ੍ਰਦਰਸ਼ਨ ਕਿਸੇ ਨਾ ਕਿਸੇ ਰੂਪ ਵਿੱਚ ਸੰਸਾਰ ਦੇ ਸਾਹਮਣੇ ਕਰਨ ਦੀ ਵੀ ਇੱਕ ਚਾਹਨਾ ਰਹਿੰਦੀ ਹੈ ਕਿ ਮੈਂ ਅਮੀਰ ਹਾਂ। ਯਥਾ ਸ਼ਕਤ ਜਿੰਨਾ ਅਸੀਂ ਸਮਰੱਥਾ ਰੱਖਦੇ ਹਾਂ ਓਨੀ ਕੋ ਆਪਣੀ ਜਾਂ ਉਸ ਤੋਂ ਵੱਧ ਕੇ ਵੀ ਕਈ ਵਾਰੀ ਸੰਸਾਰ ਦੇ ਸਾਹਮਣੇ ਰੱਖਣ ਦੀ ਇੱਕ ਚਾਹਨਾ ਬਣਦੀ ਹੈ। ਹੁਣ ਸਤਿਗੁਰੂ ਗਰੀਬ ਨਿਵਾਜ ਪਾਵਨ ਬਾਣੀ ਦੇ ਰਾਹੀਂ ਬੜੀਆਂ ਸੋਹਣੀਆਂ ਵਿਚਾਰਾਂ ਸਾਡੇ ਸਾਹਮਣੇ ਰੱਖਦੇ ਆ, ਔਰ ਜਦੋਂ ਇਸ ਤਰ੍ਹਾਂ ਦੀ ਸਾਡੀ ਨੀਅਤ ਹੋਵੇ ਜਾਂ ਇਸ ਤਰ੍ਹਾਂ ਦਾ ਵਿਚਾਰ ਪ੍ਰਭਾਵ ਪਾ ਜਾਏ ਸਾਡੇ ਤੇ। ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਬੜੇ ਸੋਹਣੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ, ਭਾਈ ਨਹੀਂ ਇਹ ਭੁਲੇਖਾ ਆ। ਇਸ ਤਰ੍ਹਾਂ ਸੰਸਾਰ ਦੇ ਸਾਹਮਣੇ ਵੱਡੇ ਨਹੀਂ ਬਣਿਆ ਜਾ ਸਕਦਾ, ਸੋਹਣੇ ਨਹੀਂ ਬਣਿਆ ਜਾ ਸਕਦਾ। ਸੰਸਾਰ ਦੇ ਲੋਕਾਂ ਦਾ ਧਿਆਨ ਜੇ ਖਿੱਚਣ ਦਾ ਯਤਨ ਕਰਾਂਗੇ ਤੇ ਕੇਵਲ ਵਿਕਾਰ ਹੀ ਖੱਟਾਂਗੇ, ਹੋਰ ਕੁਝ ਪੱਲੇ ਨਹੀਂ ਪਏਗਾ। ਬਾਬਾ ਕਬੀਰ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਇੱਕ ਇਸ ਤਰ੍ਹਾਂ ਦੇ ਸੁਭਾਅ ਨੂੰ ਬੜੇ ਸੋਹਣੇ ਢੰਗ ਵਿੱਚ ਚਿੱਤਰਦਿਆਂ ਹੋਇਆਂ ਸਾਡੇ ਸਾਹਮਣੇ ਲਿਆਂਦਾ ਤੇ ਬਾਬਾ ਕਬੀਰ ਜੀ ਨੇ ਆਖਿਆ, ਅੰਜਨ ਦੇ ਸਭੈ ਕੋਈ, ਸੁਰਮਾ ਹਰ ਕੋਈ ਪਾ ਲੈਂਦਾ ਹੈ। ਸੁਰਮਾ ਪਾਉਣ ਦਾ ਹਰ ਕਿਸੇ ਨੂੰ ਸ਼ੌਂਕ ਹੋ ਸਕਦਾ ਹੈ, ਅੱਖਾਂ ਵਿੱਚ ਸੁਰਮਾ ਪਾਉਣਾ ਮਾੜੀ ਗੱਲ ਨਹੀਂ, ਪਰ ਬਾਬਾ ਕਬੀਰ ਜੀ ਆਖਦੇ, ਅੰਜਨ ਦੇ ਸਭੈ ਕੋਈ ਟੁੱਕ ਚਾਹਨ ਮਾਹੇ ਬੇਡਾਨ। ਕੁਝ ਤਾਂ ਇਸ ਤਰੀਕੇ ਨਾਲ ਪਾਉਂਦੇ ਆ ਕਿ ਅੱਖਾਂ ਦੀ ਨਜ਼ਰ ਠੀਕ ਰਵੇ, ਪਰ ਕੁਝ ਨੀਅਤ ਵਿੱਚ ਫਰਕ ਰੱਖ ਕੇ ਪਾਉਂਦੇ ਨੇ, ਜਿਨ੍ਹਾਂ ਨੇ ਕੇਵਲ ਤੇ ਕੇਵਲ ਵਿਕਾਰ ਕਮਾਉਣੇ, ਜਿਨ੍ਹਾਂ ਨੇ ਕੇਵਲ ਵਿਕਾਰ ਕਮਾਉਣੇ। ਅੰਜਨ ਦੇ ਸਭੈ ਕੋਈ ਟੁੱਕ ਚਾਹਨ ਮਾਹੇ ਬੇਡਾਨ, ਗਿਆਨ ਅੰਜਨ ਜਿਹ ਪਾਇਆ ਸੇ ਲੋਇਣ ਪਰਵਾਨ। ਭਾਈ ਜਿਨ੍ਹਾਂ ਨੇ ਸਮਝ ਨੂੰ ਆਪਣੇ ਅੰਦਰ ਪੈਦਾ ਕੀਤਾ ਹੈ, ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਲਿਆ ਹੈ, ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਹੈ, ਅਸਲ ਵਿੱਚ ਤਾਂ ਉਹੀ ਨੇਤਰ ਉਹੀ ਜੀਵਨ ਸਤਿਗੁਰੂ ਦੇ ਦਰ ਤੇ ਪਰਵਾਨ ਹਨ। ਵਰਨਾ ਹਰ ਕੋਈ ਕਰਦਾ ਆ, ਕੋਈ ਤਾਂ ਕੇਵਲ ਤੇ ਕੇਵਲ ਆਪਣੇ ਆਪ ਨੂੰ ਦਿਖਾਉਣ ਵਾਸਤੇ ਕਰਦਾ ਹੈ, ਕੋਈ ਵਿਕਾਰ ਖੱਟਣ ਵਾਸਤੇ ਕਰਦਾ ਹੈ, ਦੂਜਿਆਂ ਤੇ ਪ੍ਰਭਾਵ ਪਾਉਣ ਵਾਸਤੇ ਕਰਦਾ ਹੈ। ਸਤਿਗੁਰੂ ਆਖਦੇ ਨਹੀਂ, ਐਸਾ ਸ਼ਿੰਗਾਰ ਹੋਰ ਵੀ ਦੇਖਿਆ ਜਾ ਸਕਦਾ ਹੈ। ਆਪਣੇ ਆਪ ਨੂੰ ਵੱਡਾ ਦਰਸਾਉਣ ਵਾਸਤੇ ਬਹੁਤ ਸਾਰੇ ਗਹਿਣੇ ਧਾਰਨ ਕਰਨੇ, ਗਹਿਣੇ ਪਾਉਣੇ ਮਾੜੀ ਗੱਲ ਨਹੀਂ ਹੈ, ਪਰ ਮੈਂ ਪਹਿਲਾਂ ਬੇਨਤੀ ਕਰਦਾ ਆ ਰਿਹਾ, ਅਸੀਂ ਮਨਸ਼ਾ ਕਿਸ ਨਾਲ ਪਾ ਰਹੇ ਹਾਂ, ਸਾਡੀ ਨੀਅਤ ਕਿੱਥੇ ਖੜੀ ਹੈ। ਜਿੱਥੇ ਸਾਡੀ ਨੀਅਤ ਹੈ, ਜੋ ਸਾਡੀ ਮਨਸ਼ਾ ਹੈ, ਪਹਿਲਾਂ ਉਹਨੂੰ ਮੁੱਖ ਰੱਖਣਾ ਪਏਗਾ। ਕਿਉਂ ਅਸੀਂ ਪਾ ਰਹੇ ਹਾਂ, ਮੈਂ ਫੇਰ ਬੇਨਤੀ ਕਰਦੇ ਹਾਂ, ਗਹਿਣਾ ਪਾਉਣਾ ਮਾੜੀ ਗੱਲ ਨਹੀਂ, ਗਹਿਣਾ ਪਾਇਆ ਜਾ ਸਕਦਾ ਹੈ, ਪਰ ਕਈ ਸੰਸਿਆਂ ਨੂੰ ਜਨਮ ਦਿੰਦਾ ਹੈ। ਨਾਲ ਸਾਨੂੰ ਇਹ ਸੋਚਣਾ ਬਣਦਾ ਹੈ ਕਿ ਉਹ ਜੋ ਗਹਿਣਾ ਅਸੀਂ ਪਾ ਕੇ ਕੀ ਵਿਖਾ ਰਹੇ ਹਾਂ, ਸਾਡੀ ਮਨਸ਼ਾ ਕੀ ਹੈ, ਸਾਡੀ ਨੀਅਤ ਕੀ ਹੈ। ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਸੋਹਣੇ ਢੰਗ ਨਾਲ ਸਮਝਾਇਆ, ਭਾਈ ਜੇ ਕੇਵਲ ਤੇ ਕੇਵਲ ਦੂਜਿਆਂ ਦਾ ਧਿਆਨ ਖਿੱਚਣ ਦੀ ਹੀ ਮਨਸ਼ਾ ਹੈ, ਜੇ ਕੇਵਲ ਦੂਜਿਆਂ ਨਾਲੋਂ ਉੱਚਾ ਦਿਖਣ ਦੀ ਹੀ ਮਨਸ਼ਾ ਹੈ, ਤਾਂ ਫਿਰ ਗੁਰੂ ਦਾ ਸ਼ਬਦ ਰਤਨ ਹੈ, ਹੀਰੇ ਜਵਾਹਰਾਤ ਇਹਦੇ ਵਿੱਚ ਜੜੇ ਹੋਏ ਹਨ। ਇਸ ਸ਼ਬਦ ਨੂੰ ਧਾਰਨ ਕਰ ਲਓ, ਇਸ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਓ। ਅਸੀਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦੇਖੋ ਕਿੰਨੇ ਮੁਬਾਰਕ ਬੋਲ ਹੈ। ਗਰੀਬ ਨਿਵਾਜ ਨੇ ਕਹਿ ਦਿੱਤਾ, ਭਾਈ ਧਿਆਨ ਰੱਖੋ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਵੀ ਗੁਰੂ ਦੀ ਸਿੱਖਿਆ ਸੁਣ ਲਈ ਜਾਏ, ਮਤ ਰਤਨ ਜਵਾਹਰ ਕੀਮਤੀ ਮਾਣਕਾਂ ਦੇ ਨਾਲ ਭਰ ਜਾਂਦੀ ਹੈ, ਭਾਵ ਇਹ ਮਤ ਉੱਚੀ ਹੋ ਜਾਂਦੀ ਹੈ, ਸੋਹਣੀ ਹੋ ਜਾਂਦੀ ਹੈ, ਗੁਣਾਂ ਵਾਲੀ ਹੋ ਜਾਂਦੀ ਹੈ। ਤੇ ਹੁਣ ਸਤਿਗੁਰੂ ਦੀ ਬਾਣੀ ਨੇ ਪ੍ਰਧਾਨਤਾ ਵੀ ਇਹਨਾਂ ਨੂੰ ਹੀ ਦਿੱਤੀ ਜਿਨ੍ਹਾਂ ਦੀ ਮਤ ਵਿੱਚ ਸੋਹਣੇ ਗੁਣ ਪੈਦਾ ਹੋ ਗਏ, ਜਿਨ੍ਹਾਂ ਦੀ ਮਤ ਉੱਚੀ ਹੋ ਗਈ, ਮਨ ਨੀਵਾਂ ਹੋ ਗਿਆ, ਜਿਨ੍ਹਾਂ ਨੇ ਇਸ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਿਆ, ਗੁਣਾਂ ਦੇ ਨਾਲ ਆਪਣੇ ਆਪ ਨੂੰ ਨਿਵਾਜ ਲਿਆ, ਗੁਣਾਂ ਦੇ ਨਾਲ ਭਰਪੂਰ ਕਰ ਲਿਆ, ਅਸਲ ਵਿੱਚ ਉਹਨਾਂ ਨੂੰ ਹੀ ਗੁਰਬਾਣੀ ਨੇ ਸਤਿਗੁਰੂ ਸਾਹਿਬਾਨ ਨੇ ਪ੍ਰਧਾਨਤਾ ਦਿੱਤੀ ਹੈ। ਬਚਨ ਪੜ੍ਹੋ ਸਤਿਗੁਰੂ ਦਾ, ਜਿਨ ਕੈ ਪੱਲੈ ਧਨ ਵਸੈ ਤਿਨਕਾ ਨਾਉ ਫਕੀਰ। ਜਿਨ੍ਹਾਂ ਨੇ ਕੇਵਲ ਤੇ ਕੇਵਲ ਆਪਣੀ ਅਮੀਰੀ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਦੂਜਿਆਂ ਤੇ ਪ੍ਰਭਾਵ ਪਾਉਣ ਦੀ ਮਨਸ਼ਾ ਰੱਖੀ ਹੈ, ਅਸੀਂ ਅਮੀਰ ਹਾਂ, ਅਸੀਂ ਵੱਡੇ ਹਾਂ, ਕੇਵਲ ਤੇ ਕੇਵਲ ਬਾਹਰੀ ਦਿਖਾਵਾ ਕੀਤਾ ਹੈ, ਤਿਨਕਾ ਨਾਉ ਫਕੀਰ, ਉਹ ਸਭ ਤੋਂ ਵੱਡੇ ਕੰਗਾਲ ਹਨ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਹੇ ਮੇਰੇ ਮਾਲਕਾ, ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਤੇਰੀ ਮਤ, ਤੇਰੇ ਗੁਣ, ਤੇਰੇ ਵਿਚਾਰ ਟਿਕ ਜਾਂਦੇ ਹਨ, ਉਹ ਮਨੁੱਖ ਪ੍ਰਧਾਨ ਹਨ, ਉਹ ਗੁਣਾਂ ਦੇ ਖਜ਼ਾਨੇ ਹਨ, ਉਹ ਸਭ ਤੋਂ ਸੋਹਣੇ ਤੇ ਸ੍ਰੇਸ਼ਟ ਹਨ। ਹੁਣ ਗਰੀਬ ਨਿਵਾਜ ਸਤਿਗੁਰੂ ਨੇ ਜਦੋਂ ਇਹ ਸ਼ਬਦ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਸ਼ਬਦ ਦੀ ਦਾਤ ਬਖਸ਼ਿਸ਼ ਕਰਦਿਆਂ ਨਾਲ ਇਹ ਵੀ ਸਮਝਾਇਆ ਹੈ, ਇਸ ਸ਼ਬਦ ਨੂੰ ਕੇਵਲ ਤੇ ਕੇਵਲ ਸਰੀਰ ਕਰਕੇ ਹੀ ਨਹੀਂ ਮੰਨੀ ਜਾਣਾ ਕਿ ਅਸੀਂ ਸਰੀਰ ਕਰਕੇ ਸ਼ਬਦ ਨਾਲ ਜੁੜੇ ਹਾਂ। ਸਤਿਗੁਰੂ ਨੇ ਕਹਿਤਾ ਸ਼ਬਦ ਰਤਨ ਜਿਤ ਮਨ ਲਾਗਾ, ਜਿਸ ਨਾਲ ਮਨ ਲੱਗ ਗਿਆ, ਕਿਉਂਕਿ ਮਨ ਲੱਗ ਜਾਏ ਸਾਨੂੰ ਪਤਾ ਲੱਗ ਜਾਏਗਾ, ਸਾਨੂੰ ਆਨੰਦ ਮਿਲ ਜਾਏਗਾ, ਜੀਵਨ ਵਿੱਚ ਖੁਸ਼ੀ ਭਰ ਜਾਏਗੀ। ਪਰ ਐਸਾ ਵੀ ਸਾਡੇ ਸਮਾਜ ਦਾ ਹੁਣ ਰੁਝਾਨ ਹੈ, ਇਸ ਸ਼ਬਦ ਨੂੰ ਮਨ ਦੀ ਸੁਹੱਪਣਤਾ ਵਾਸਤੇ ਨਹੀਂ ਵਰਤਿਆ ਜਾਂਦਾ, ਇਸ ਸ਼ਬਦ ਨੂੰ ਜੀਵਨ ਜਾਂਚ ਲਈ ਨਹੀਂ ਵਰਤਿਆ ਜਾਂਦਾ, ਇਸ ਸ਼ਬਦ ਨੂੰ ਜੀਵਨ ਦੇ ਵਿੱਚੋਂ ਔਗਣ ਕੱਢਣ ਵਾਸਤੇ, ਗੁਣ ਭਰਨ ਵਾਸਤੇ ਨਹੀਂ ਵਰਤਿਆ ਜਾਂਦਾ। ਹੁਣ ਇਸ ਸ਼ਬਦ ਨੂੰ ਲਗਾਤਾਰ ਭੂਤਾਂ ਪ੍ਰੇਤਾਂ ਵਾਸਤੇ ਵੀ ਵਰਤਿਆ ਜਾਂਦਾ। ਇਹ ਜੀ ਭੂਤ ਚਿੰਬੜ ਗਏ ਆ, ਕੋਈ ਬਾਬਾ ਸ਼ਬਦ ਦਿੰਦਾ ਹੈ, ਉਹ ਸ਼ਬਦ ਤੁਸੀਂ ਆਪਣੀ ਬਾਂਹ ਨਾਲ ਬੰਨ ਲਓ ਜਾਂ ਗਲ ਵਿੱਚ ਪਾ ਲਓ, ਅਤੇ ਭੂਤ ਨਹੀਂ ਆਉਂਦੇ। ਇਹ ਸ਼ਬਦ ਹੁਣ ਇਸ ਰੂਪ ਵਿੱਚ ਵਰਤਿਆ ਜਾ ਰਿਹਾ ਹੈ, ਜੇ ਕਿਸੇ ਦਾ ਕਾਰੋਬਾਰ ਨਹੀਂ ਸਮਰਦਾ, ਕਿਸੇ ਦੇ ਕਾਰੋਬਾਰ ਵਿੱਚ ਵਿਘਨ ਪੈਂਦਾ ਹੈ, ਇੱਕ ਸ਼ਬਦ ਲੈ ਕੇ ਉਸ ਸ਼ਬਦ ਨੂੰ ਵਿਧੀ ਨਾਲ ਦਿਨ ਵਿੱਚ ਇੰਨੀ ਵਾਰੀ ਪੜ੍ਹਨਾ ਹੈ, ਇੰਨੇ ਦਿਨ ਪੜ੍ਹਨਾ ਹੈ, ਜੇ ਤੁਸੀਂ ਵਿਧੀ ਮੁਤਾਬਕ ਇੱਕ ਸ਼ਬਦ ਦਾ ਇਸ ਤਰ੍ਹਾਂ ਤੁਸੀਂ ਜਾਪ ਕਰੋਗੇ ਤਾਂ ਫਿਰ ਤੁਹਾਡਾ ਕਾਰਜ ਰਾਸ ਆ ਜਾਏਗਾ। ਮੁਕਦਮਾ ਜਿੱਤਣ ਵਾਸਤੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਚੁਣ ਲਿਆ ਜਾਂਦਾ ਹੈ, ਪੁੱਤਰ ਦੀ ਦਾਤ ਲੈਣ ਵਾਸਤੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਚੁਣ ਲਿਆ ਜਾਂਦਾ ਹੈ, ਨੌ ਨਿਧੀਆਂ ਦੀ ਖਾਤਰ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਕੱਢ ਲਿਆ ਜਾਂਦਾ ਹੈ। ਸ਼ਬਦਾਂ ਦੀਆਂ ਇਸ ਤਰ੍ਹਾਂ ਵੰਡੀਆਂ ਪਾ ਕੇ ਇਹ ਸ਼ਬਦ ਨਾਲ ਪੁੱਤਰ ਮਿਲਦਾ ਹੈ, ਇਸ ਸ਼ਬਦ ਨਾਲ ਮੁਕਦਮਾ ਜਿੱਤਿਆ ਜਾਂਦਾ ਹੈ, ਇਸ ਸ਼ਬਦ ਨਾਲ ਘਰ ਵਿੱਚ ਨੌ ਨਿਧੀਆਂ ਆਉਂਦੀਆਂ ਹਨ, ਇਸ ਸ਼ਬਦ ਨਾਲ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ। ਇਸ ਤਰ੍ਹਾਂ ਸ਼ਬਦਾਂ ਦੀਆਂ ਵੰਡੀਆਂ ਪਾ ਕੇ ਆਪਣੀ ਮਰਜ਼ੀ ਨਾਲ ਲੋਕਾਂ ਨੇ ਦੁਕਾਨਾਂ ਖੋਲ ਕੇ ਤੇ ਸਤਿਗੁਰੂ ਦੀ ਬਾਣੀ ਦੇ ਨਾਲ ਵੀ ਮਜ਼ਾਕ ਕਰਨਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ, ਔਰ ਅਸੀਂ ਲਗਾਤਾਰ ਅੱਖਾਂ ਬੰਦ ਕਰਕੇ ਇਸ ਸਾਰੇ ਧੰਦੇ ਦੇ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਾਂ, ਔਰ ਇਸ ਦੇ ਵਿੱਚੋਂ ਕੁਝ ਨਾ ਕੁਝ ਲੱਭਣ ਦਾ ਯਤਨ ਕਰਦੇ ਹਾਂ। ਪਰ ਸਤਿਗੁਰੂ ਗਰੀਬ ਨਿਵਾਜ ਨੇ ਬਖਸ਼ਿਸ਼ ਕਰਦੇ ਹਾਂ, ਸਾਨੂੰ ਜਦੋਂ ਸਮਝਾਉਣ ਦਾ ਯਤਨ ਕੀਤਾ ਤੇ ਸਤਿਗੁਰੂ ਗਰੀਬ ਨਿਵਾਜ ਨੇ ਪਾਵਨ ਬਾਣੀ ਚ ਬੋਲ ਪਤਾ ਕੀ ਰੱਖੇ ਹੈ, ਸਤਿਗੁਰੂ ਆਖਦੇ ਹੈ ਭਾਈ ਜੇ ਕੋਈ ਰਤਨਾਂ ਦਾ ਵਪਾਰੀ ਹੋਵੇ, ਰਤਨ ਇਕੱਠੇ ਕਰੇ ਤੇ ਰਤਨ ਇਕੱਠੇ ਕਰਕੇ ਉਹ ਕਿਸੇ ਕੋਲ ਲੈ ਕੇ ਜਾਵੇ ਕਿ ਆਹ ਵੇਖੋ ਰਤਨ, ਰਤਨਾਂ ਦਾ ਆਪਣੇ ਆਪ ਨੂੰ ਸਮਝਣਾ ਹੋਵੇ ਕਿੰਨਾ ਕੋ ਕੀਮਤੀ ਹੈ, ਕਿੰਨਾ ਕੋ ਮਹਿੰਗਾ ਹੈ, ਦੂਜਿਆਂ ਨੂੰ ਸਮਝਾਉਂਦਾ ਫਿਰੇ, ਸਤਿਗੁਰੂ ਆਖਦੇ ਐਸਾ ਅੰਨਾ ਬੰਦਾ ਜਿਹੜਾ ਹੈ ਉਹ ਕੇਵਲ ਤੇ ਕੇਵਲ ਗੱਲਾਂ ਹੀ ਕਰ ਸਕਦਾ ਹੈ, ਉਹਨੂੰ ਉਹਨਾਂ ਰਤਨਾਂ ਦੀ ਕੀਮਤ ਦਾ ਉਸ ਦੀ ਸਮਝ ਨਹੀਂ ਹੈ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਅਗਿਆਨੀ ਬੰਦਾ ਰਤਨਾਂ ਦੀ ਪਰਖ ਕਰਨ ਜਾਂਦਾ ਹੈ, ਪਰਖ ਕਰਨ ਵਾਸਤੇ ਜਾਂਦਾ ਹੈ ਕਿ ਇਹ ਰਤਨ ਕਿੰਨੇ ਕੀਮਤੀ ਹਨ, ਕਿੰਨੇ ਮਹਿੰਗੇ ਹਨ, ਇਹ ਰਤਨ ਕੀ ਹਨ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣਈ ਆਵੇ ਆਪ ਲਖਾਏ, ਆਪਣਾ ਆਪ ਆਪਣਾ ਜਲੂਸ ਕੱਢ ਕੇ ਆ ਜਾਂਦਾ ਹੈ, ਰਤਨਾ ਦੀ ਸਾਰ ਨਹੀਂ ਜਾਣਦਾ, ਰਤਨਾ ਦੀ ਸਮਝ ਨਹੀਂ ਜਾਣਦਾ। ਅੱਜ ਐਸਾ ਹੀ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਜੋ ਸਾਰੇ ਸੰਸਾਰ ਨੂੰ, ਅੱਜ ਬਹੁਤ ਸਾਰੇ ਵਿਦਵਾਨਾਂ ਨੇ, ਦੂਜੀਆਂ ਕੌਮਾਂ ਦੇ ਵਿਦਵਾਨਾਂ ਨੇ ਵੀ ਬਹੁਤ ਸਾਰੇ ਵਿਚਾਰ ਐਸੇ ਸਾਡੇ ਸਾਹਮਣੇ ਰੱਖੇ ਹਨ ਕਿ ਕੇਵਲ ਤੇ ਕੇਵਲ ਸੰਸਾਰ ਵਿੱਚ ਸ਼ਾਂਤੀ ਦਾ ਸੁਨੇਹਾ ਦੇਣ ਲਈ, ਸੰਸਾਰ ਦੇ ਸਾਰੇ ਲੋਕਾਂ ਨੂੰ ਇੱਕ ਭਾਈਚਾਰੇ ਦੇ ਰੂਪ ਵਿੱਚ ਇਕੱਠਿਆਂ ਕਰਨ ਲਈ, ਸੰਸਾਰ ਦੇ ਲੋਕਾਂ ਨੂੰ ਸਿੱਧਾ ਰਾਹ ਔਰ ਸੰਤੋਖ ਵਾਲਾ ਜੀਵਨ ਦੇਣ ਵਾਸਤੇ ਜੇ ਹੈ ਤੇ ਕੇਵਲ ਸਿੱਖਾਂ ਦੇ ਕੋਲ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਕੇਵਲ ਇੱਕ ਇਹ ਬਾਣੀ ਹੀ ਸਾਰੇ ਸੰਸਾਰ ਨੂੰ ਇੱਕ ਭਾਈਚਾਰੇ ਦੇ ਰੂਪ ਵਿੱਚ ਇਕੱਠਿਆਂ ਕਰ ਸਕਦੀ ਹੈ, ਸਾਂਝੀ ਬਾਲਤਾ ਦੇ ਸਕਦੀ ਹੈ, ਸੋਹਣਾ ਧਰਮ ਤੇ ਸੰਤੋਖ ਵਾਲਾ ਜੀਵਨ ਦੇ ਸਕਦੀ ਹੈ। ਦੂਜਿਆਂ ਵਿਦਵਾਨਾਂ ਨੇ ਵੀ ਅੱਜ ਇਹ ਵਿਚਾਰ ਪ੍ਰਗਟ ਕੀਤੇ ਹਨ, ਪਰ ਸਾਡੀ ਹਾਲਤ ਇਹ ਹੈ ਕਿ ਬਹੁਤ ਸਾਰੇ ਸਾਡੇ ਅਗਿਆਨੀ ਬੰਦੇ ਕੇਵਲ ਤੇ ਕੇਵਲ ਆਪਣੀਆਂ ਦੁਕਾਨਾਂ ਚਮਕਾਉਣ ਦੀ ਖਾਤਰ ਲੜੀਆਂ ਦੀਆਂ ਲੜੀਆਂ ਅਖੰਡ ਪਾਠਾਂ ਦੀਆਂ ਚਲਾ ਕੇ ਬੈਠੇ ਹੋਏ ਆ। ਤੁਸੀਂ ਕਰਾਓ, ਆਪ ਘਰੇ ਬੈਠੋ, ਕੋਈ ਲੋੜ ਨਹੀਂ, ਪੈਸੇ ਜਮ੍ਹਾਂ ਕਰਵਾ ਦਿਓ, ਲੜੀ ਚਲਾਓ, ਇੰਨੀਆਂ ਲੜੀਆਂ। ਆ ਪਿੱਛੇ ਇੱਕ ਸਾਡੇ ਕੌਮ ਦੇ ਵਿੱਚ ਕਿਸੇ ਐਸੇ ਬੂਬਨੇ ਸਾਧ ਨੇ ਸ਼ੋਸ਼ਾ ਛੱਡਿਆ, ਆਖੇ 13,000 ਅਖੰਡ ਪਾਠ ਜਿਹੜੇ ਆ ਉਹ ਇੱਕੇ ਵਾਰੀ ਆਰੰਭ ਕੀਤੇ ਜਾਣਗੇ, 13,000 ਅਖੰਡ ਪਾਠਾਂ ਦਾ ਭੋਗ ਇੱਕੇ ਦਿਨ ਪਏਗਾ। ਬਹੁਤ ਵੱਡਾ ਮਹਾਤਮਾ ਹੈ, ਸਾਧ ਸੰਗਤ ਨੂੰ ਬੇਨਤੀ ਹੈ ਇਸ ਕੁੰਭ ਵਿੱਚ ਆਪੋ ਆਪਣਾ ਹਿੱਸਾ ਪਾਓ। ਬਸ ਮਸਲਾ ਤੇ ਹਿੱਸਾ ਪਾਉਣ ਦਾ ਹੀ ਹੈ। ਉਸ ਤੋਂ ਅੱਗੇ ਸਮਝਣ ਵਾਸਤੇ, ਸਮਝਾਉਣ ਵਾਸਤੇ, ਇਸ ਗੁਰਬਾਣੀ ਦੀ ਮੱਤ ਲੈ ਕੇ ਚੱਲਣ ਵਾਸਤੇ ਕੋਈ ਪ੍ਰੇਰਣਾ ਦੇ ਕੇ ਰਾਜੀ ਨਹੀਂ। ਔਰ ਲੜੀਆਂ ਦੀਆਂ ਲੜੀਆਂ ਚੱਲੀਆਂ, ਇਹ ਨਹੀਂ ਕਿ ਨਹੀਂ ਚੱਲੀਆਂ, ਚੱਲੀਆਂ ਲਗਾਤਾਰ ਚੱਲੀਆਂ। ਪਰ ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਜਦੋਂ ਬਖਸ਼ਿਸ਼ ਕੀਤੀ ਹੈ ਤੇ ਆਓ ਫਿਰ ਉਸੇ ਬਚਨ ਨੂੰ ਚੇਤੇ ਕਰ ਲਈਏ। ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣੀ ਆਵੇ ਆਪ ਲਿਖਾਏ। ਆਪਣਾ ਆਪ ਲਿਖਾ ਕੇ ਆ ਜਾਂਦਾ। ਇੱਕ ਕਹਾਣੀ ਵੀ ਹੈ, ਘੁਮਿਆਰ ਆਪਣੇ ਖੋਤਿਆਂ ਤੇ ਸਮਾਨ, ਮਿੱਟੀ, ਇੱਟਾਂ, ਭਾਂਡੇ ਇਤਿਆਦਿਕ ਲੋੜ ਮੁਤਾਬਕ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਉਹ ਲੈ ਕੇ ਜਾਂਦਾ ਸੀ। ਇੱਕ ਦਿਨ ਉਹ ਤੁਰਿਆ ਜਾ ਰਿਹਾ ਸੀ, ਉਹਨੂੰ ਇੱਕ ਚਮਕਦਾ ਹੋਇਆ ਬੜਾ ਸੋਹਣਾ ਪੱਥਰ ਮਿਲਿਆ। ਉਸਨੇ ਉਹ ਪੱਥਰ ਚੁੱਕਿਆ, ਬੜਾ ਸੋਹਣਾ ਲੱਗਿਆ। ਉਹਨੇ ਪੱਥਰ ਚੁੱਕ ਕੇ ਉਹਦੇ ਵਿੱਚ ਰੱਸੀ ਪਾਈ ਤੇ ਆਪਣੇ ਇੱਕ ਖੋਤੇ ਦੇ ਗਲ ਵਿੱਚ ਬੰਨ ਦਿੱਤੀ। ਖੋਤੇ ਦੇ ਗਲ ਵਿੱਚ ਬੰਨ ਕੇ ਤੇ ਫਿਰ ਮਨ ਹੀ ਮਨ ਗੱਲਾਂ ਕਰਨ ਲੱਗ ਪਿਆ ਭਈ ਖੋਤੇ ਜਦੋਂ ਸ਼ਾਮ ਨੂੰ ਚਰਨ ਵਾਸਤੇ ਛੱਡੀ ਦੇ ਆ, ਇਹ ਸਵੇਰੇ ਲੱਭਦੇ ਨਹੀਂ। ਆ ਹੁਣ ਇਹਦੇ ਗਲ ਵਿੱਚ ਚਮਕਦਾ ਹੋਇਆ ਪੱਥਰ ਪਾਇਆ ਆ, ਜਿੱਥੇ ਵੀ ਚਰਦਾ ਹੋਏਗਾ ਦੂਰੋਂ ਨਜ਼ਰ ਆਇਆ ਕਰੇਗਾ, ਪਛਾਣ ਕਰਨੀ ਸੌਖੀ ਹੋ ਜਾਏਗੀ। ਬੜਾ ਸੋਹਣਾ ਉਹਨੇ ਆਪਣੇ ਆਪ ਨੂੰ ਮਹਿਸੂਸ ਕੀਤਾ, ਬੜਾ ਚੰਗਾ ਮਹਿਸੂਸ ਕੀਤਾ, ਔਰ ਬਹੁਤ ਉਸਨੇ ਸੌਖਾ ਮਹਿਸੂਸ ਕੀਤਾ ਕਿ ਮੈਨੂੰ ਇੱਕ ਪੱਥਰ ਲੱਭਿਆ ਹੈ ਤੇ ਖੋਤੇ ਦੇ ਗਲ ਵਿੱਚ ਬੰਨ ਲਿਆ। ਹੁਣ ਇੱਕ ਦਿਨ ਉਸ ਘੁਮਿਆਰ ਨੇ ਆਪਣੇ ਖੋਤਿਆਂ ਨੂੰ ਲੈ ਕੇ ਦਰਿਆ ਨੂੰ ਪਾਰ ਕਰਨਾ ਸੀ। ਜਦੋਂ ਖੋਤੇ ਲੈ ਕੇ ਦਰਿਆ ਨੂੰ ਪਾਰ ਕਰਨ ਦੀ ਮਨਸ਼ਾ ਨਾਲ ਉੱਥੇ ਕੰਢੇ ਤੇ ਪਹੁੰਚਿਆ, ਬੇੜੀ ਵਿੱਚ ਚੜਾਉਣੇ ਸੀ ਤੇ ਬੇੜੀ ਦਾ ਮਲਾਹ ਆਖਣ ਲੱਗਿਆ, ਤੈਨੂੰ ਅਤੇ ਤੇਰੇ ਖੋਤਿਆਂ ਨੂੰ ਮੈਂ ਫਰੀ ਚੜਾ ਕੇ ਪਾਰ ਲੰਘਾਵਾਂਗਾ, ਔਰ ਜਦੋਂ ਤੁਸਾਂ ਵਾਪਸ ਮੁੜਨਾ ਹੋਇਆ ਫਰੀ ਮੈਂ ਉਧਰੋਂ ਤੁਹਾਨੂੰ ਇਸ ਪਾਸੇ ਲੈ ਆਵਾਂਗਾ। ਪਰ ਇੱਕ ਸ਼ਰਤ ਹੈ, ਆਹ ਜਿਹੜਾ ਖੋਤੇ ਦੇ ਗਲ ਵਿੱਚ ਪੱਥਰ ਬੰਨਿਆ ਹੋਇਆ ਇਹ ਪੱਥਰ ਮੈਨੂੰ ਦੇ ਦੇ। ਤੇ ਘੁਮਿਆਰ ਆਖਣ ਲੱਗਿਆ ਤੂੰ ਕੀ ਕਰਨਾ? ਕਹਿੰਦਾ ਤੂੰ ਕੀ ਕੀਤਾ, ਤੂੰ ਵੀ ਤਾਂ ਖੋਤੇ ਦੇ ਗਲ ਹੀ ਬੰਨਿਆ ਨਾ, ਤੂੰ ਵੀ ਇਹਨੂੰ ਖੋਤੇ ਦੇ ਗਲ ਬੰਨਿਆ, ਮੈਂ ਇਸ ਨੂੰ ਆਪਣੀ ਬੇੜੀ ਦੇ ਚਲਾਉਣ ਵਾਸਤੇ ਜੋ ਵੰਜ ਵਰਤਦਾ ਹਾਂ, ਜੋ ਚੱਪੂ ਵਰਤਦਾ ਹਾਂ, ਮੈਂ ਇਹਨਾਂ ਨਾਲ ਬੰਨ ਲਵਾਂਗਾ ਤਾਂ ਕਿ ਰਾਤ ਨੂੰ ਬੇੜੀ ਦਾ ਇਹ ਚਮਕਦਾ ਹੋਇਆ ਪੱਥਰ ਦੱਸ ਸਕੇ ਕਿ ਇੱਥੇ ਬੇੜੀ ਖੜੀ ਹੈ, ਮੈਂ ਆਪਣੇ ਇਹਦੇ ਨਾਲ ਬੰਨਾਂਗਾ। ਘੁਮਿਆਰ ਨੇ ਆਖਿਆ ਠੀਕ ਹੈ, ਮੈਨੂੰ ਫ੍ਰੀ ਲੰਘਾ ਦੇ, ਫ੍ਰੀ ਲੈ ਆਵੀਂ, ਇਹ ਪੱਥਰ ਤੂੰ ਲੈ ਲੈ। ਹੁਣ ਉਹ ਪੱਥਰ ਘੁਮਿਆਰ ਨੇ ਉਹਦੇ ਖੋਤੇ ਦੇ ਗਲੋਂ ਖੋਲ੍ਹ ਕੇ ਉਹ ਉਸਨੇ ਬੇੜੀ ਦੇ ਮਲਾਹ ਨੂੰ ਦਿੱਤਾ। ਬੇੜੀ ਦਾ ਮਲਾਹ ਉਹ ਆਪਣੇ ਚੱਪੂ ਨਾਲ ਬੰਨ ਕੇ ਉਹ ਦਿਨ ਲਗਾਤਾਰ ਚਲਾਉਂਦਾ ਰਿਹਾ, ਬੇੜੀ ਚਲਾਉਂਦਾ ਰਿਹਾ, ਬੜਾ ਖੁਸ਼ ਵੀ ਮੇਰੀ ਬੇੜੀ ਦੂਰੋਂ ਨਜ਼ਰ ਆਉਂਦੀ ਹੈ, ਮੇਰੀ ਬੇੜੀ ਚਮਕਾਂ ਮਾਰਦੀ ਹੈ, ਮੇਰੀ ਬੇੜੀ ਤੇ ਗਾਹਕ ਜ਼ਿਆਦਾ ਆਉਂਦੇ ਹੈ, ਬੜਾ ਖੁਸ਼ ਰਿਹਾ ਹੋਵੇ। ਅਖੀਰ ਇੱਕ ਦਿਨ ਉਸ ਮਲਾਹ ਨੇ ਉਹ ਪੱਥਰ ਚੱਪੂ ਨਾਲੋਂ ਖੋਲ੍ਹ ਕੇ ਆਪਣੇ ਘਰ ਲੈ ਗਿਆ, ਘਰ ਰੱਖਿਆ ਹੋਇਆ ਸੀ, ਔਰ ਜਦੋਂ ਘਰ ਦੀਆਂ ਲੋੜਾਂ ਪੂਰੀਆਂ ਨਾ ਹੁੰਦੀਆਂ ਵੇਖ ਕੇ ਘਰ ਵਾਲੀ ਨੇ ਦੇਖਿਆ ਬੜਾ ਸੋਹਣਾ ਪੱਥਰ ਪਿਆ ਆ, ਉਹਨੇ ਪੱਥਰ ਚੁੱਕ ਕੇ ਤੇ ਉਹਦੇ ਸਾਹਮਣੇ ਆਪਣਾ ਕਾਰੋਬਾਰ, ਰਾਤ ਦੇ ਸਮੇਂ ਜੋ ਰੋਟੀ ਪਾਣੀ ਘਰ ਦਾ ਚਲਾਉਣਾ ਸੀ ਉਸਨੇ ਚਲਾਉਣ ਦਾ ਯਤਨ ਕੀਤਾ ਕਿ ਚਾਨਣ ਕਰਦਾ ਸੋਹਣਾ ਲੱਗਦਾ ਹੈ, ਉਹ ਪੱਥਰ ਉੱਥੋਂ ਖੇਡਦਿਆਂ ਖੇਡਦਿਆਂ ਬੱਚਿਆਂ ਨੇ ਚੁੱਕਿਆ ਤੇ ਬੱਚੀ ਚੁੱਕਦੀ ਹੋਈ ਉਹ ਪੱਥਰ ਇੱਕ ਦਿਨ ਕਿਸੇ ਦੁਕਾਨ ਤੇ ਲੈ ਗਈ। ਉਹ ਦੁਕਾਨ ਤੇ ਜਦੋਂ ਲੈ ਕੇ ਗਈ ਤਾਂ ਦੁਕਾਨਦਾਰ ਆਖਣ ਲੱਗਿਆ ਜਿੰਨਾ ਸਮਾਨ ਚਾਹੀਦਾ ਲੈ ਲੈ, ਆਹ ਜਿਹੜਾ ਪੱਥਰ ਆ ਇਹ ਮੈਨੂੰ ਦੇ ਦੇ, ਤੈਨੂੰ ਕੀ ਸਮਾਨ ਚਾਹੀਦਾ ਘਰ ਵਾਸਤੇ, ਕੀ ਵਸਤੂਆਂ ਚਾਹੀਦੀਆਂ ਲੈ ਲੈ, ਜਿੰਨੀਆਂ ਚਾਹੀਦੀਆਂ ਲੈ ਲੈ, ਆ ਪੱਥਰ ਮੈਨੂੰ ਦੇ ਦੇ। ਉਹ ਆਖਣ ਲੱਗੀ ਮੇਰੇ ਕੋਲ ਪੈਸੇ ਨਹੀਂ, ਵਸਤੂਆਂ ਮੈਂ ਥੋੜੀਆਂ ਲੈਣੀਆਂ। ਆਖਣ ਲੱਗਿਆ ਵਸਤੂਆਂ ਜ਼ਿਆਦੀਆਂ ਲੈ, ਸਮਾਨ ਜ਼ਿਆਦਾ ਲੈ, ਜਿੰਨਾ ਸੌਦਾ ਚਾਹੀਦਾ ਵੱਧ ਲੈ ਲੈ, ਪਰ ਆ ਪੱਥਰ ਮੈਨੂੰ ਦੇ ਦੇ। ਆਖਣ ਲੱਗੀ ਤੈਨੂੰ ਇਹਦੇ ਦੀ ਕੀ ਲੋੜ ਹੈ, ਤੂੰ ਇਹ ਕੀ ਪੱਥਰ ਕਰਨਾ? ਕਹਿੰਦਾ ਮੇਰੀ ਦੁਕਾਨ ਤੇ ਗਾਹਕ ਬੜੇ ਆਉਂਦੇ ਹੈ, ਸਮਾਨ ਬਹੁਤ ਪਿਆ ਹੋਇਆ, ਮੋਮਬੱਤੀ ਬੁੱਝ ਜਾਂਦੀ ਹੈ, ਦੀਵਾ ਕਈ ਵਾਰੀ ਚਾਨਣ ਇੰਨਾ ਨਹੀਂ ਦਿੰਦਾ, ਆਹ ਦੇਖ ਬਿਨਾਂ ਤੇਲ ਤੋਂ ਬਿਨਾਂ ਅੱਗ ਤੋਂ ਕਿੰਨਾ ਚਾਨਣ ਦਿੰਦਾ ਹੈ, ਆਹ ਪੱਥਰ ਮੈਨੂੰ ਦੇ ਦੇ, ਮੈਂ ਆਪਣੀ ਦੁਕਾਨ ਵਿੱਚ ਰੱਖਾਂਗਾ, ਸੌਦਾ ਤੂੰ ਲੈ ਲੈ। ਉਸਨੇ ਲੋੜ ਮੁਤਾਬਕ ਉਹਨੂੰ ਸੌਦਾ ਦਿੱਤਾ ਬੱਚੀ ਨੂੰ, ਉਹ ਪੱਥਰ ਆਪਣੀ ਦੁਕਾਨ ਤੇ ਰੱਖ ਲਿਆ। ਹੁਣ ਜਦੋਂ ਉਹ ਪੱਥਰ ਦੁਕਾਨਦਾਰ ਦੇ ਹੱਥ ਵਿੱਚ ਗਿਆ, ਦੁਕਾਨਦਾਰ ਵੀ ਉਸ ਗੱਲ ਨੂੰ ਨਹੀਂ ਜਾਣਦਾ, ਦੁਕਾਨਦਾਰ ਦੇ ਅੱਗੇ ਕਹਾਣੀਕਾਰ ਲਿਖਦਾ, ਦੁਕਾਨਦਾਰ ਦੇ ਦੁਕਾਨ ਤੇ ਸੌਦਾ ਲੈਣ ਵਾਸਤੇ ਇੱਕ ਦਿਨ ਇੱਕ ਸੁਨਿਆਰਾ ਪਹੁੰਚਿਆ। ਸੁਨਿਆਰੇ ਨੇ ਜਦੋਂ ਪੱਥਰ ਚਮਕਦਾ ਹੋਇਆ ਨਜ਼ਰ ਨਾਲ ਪੂਰੇ ਧਿਆਨ ਨਾਲ ਗੌਰ ਨਾਲ ਵੇਖਿਆ, ਉਹ ਆਖਣ ਲੱਗਾ ਭਾਈ ਲਾਲੇ ਅੱਜ ਤਾਂ ਪੱਥਰ ਹੈ ਇਹ ਕਿੰਨਾ ਕੁ ਮਹਿੰਗਾ ਆ? ਕਹਿਣ ਲੱਗਿਆ ਜੀ ਕੇਵਲ 2-4 ਰੁਪਈਆਂ ਦਾ ਹੋਏਗਾ, ਆਪਾਂ ਤੇ ਸੌਦਾ ਹੀ 2-4 ਰੁਪਈਆਂ ਦਾ ਦਿੱਤਾ ਆ, ਹੋਰ ਤੇ ਕੁਝ ਨਹੀਂ, ਕੁਝ ਖੰਡ ਦਿੱਤੀ, ਕੁਝ ਜਵੈਣ ਦਿੱਤੀ, ਕੁਝ ਸੌਂਫ ਦਿੱਤੀ, ਕੁਝ ਹੋਰ ਹਲਦੀ ਤੇ ਲੂਣ ਮਿਰਚ ਮਸਾਲਾ ਦਿੱਤਾ ਆ, ਬਸ ਇੰਨੇ ਦਾ ਹੀ ਆ, ਹੋਰ ਕੁਝ ਨਹੀਂ। ਸੁਨਿਆਰਾ ਆਖਣ ਲੱਗਿਆ, ਇੰਜ ਕਰ, ਤੂੰ 2-4 ਰੁਪਈਆਂ ਦਾ ਸੌਦਾ ਦੇ ਕੇ ਇਹ ਪੱਥਰ ਆਪਣੀ ਦੁਕਾਨ ਦਾ ਸ਼ਿੰਗਾਰ ਬਣਾਇਆ ਆ, ਤੂੰ ਮੇਰੇ ਕੋਲੋਂ ਮੂੰਹ ਮੰਗੀ ਕੀਮਤ ਲੈ ਲੈ, 1,000 ਲੈ, 2,000, 10,000, 50,000, ਲੱਖ, ਜਿੰਨਾ ਤੈਨੂੰ ਚਾਹੀਦਾ ਤੂੰ ਲੈ ਲੈ। ਦੁਕਾਨਦਾਰ ਮਰ ਗਿਆ, ਥਾਂ ਤੇ ਹੀ ਫੁੜਕ ਗਿਆ। ਓਏ ਹੋਏ, ਇੰਨੇ ਪੈਸੇ ਕਦੀ ਵੇਖੇ ਹੀ ਨਹੀਂ। ਲੈ ਤੈਨੂੰ ਜੇ ਚਾਹੀਦਾ ਆ, ਲੈ ਦੇ 10,000 ਰੁਪਇਆ ਤੇ ਤੂੰ ਪੱਥਰ ਚੁੱਕ ਲੈ, ਮੈਂ ਦੀਵੇ ਨਾਲ ਸਾਰ ਲਾਂਗਾ। ਜਦੋਂ ਉਸ ਦੁਕਾਨਦਾਰ ਨੇ ਉਸ ਸੁਨਿਆਰੇ ਨੂੰ ਉਹ ਪੱਥਰ ਫੜਾਇਆ, ਬਾਬਾ ਕਬੀਰ ਜੀ ਨੇ ਬੜੇ ਸੋਹਣੇ ਢੰਗ ਨਾਲ ਇਸ ਗੱਲ ਦੀ ਵਿਆਖਿਆ ਕੀਤੀ ਬਾਣੀ ਦੇ ਵਿੱਚ। ਕਹਾਣੀ ਤਾਂ ਵੈਸੇ ਕਿਸੇ ਨੇ ਘੜੀ ਹੈ, ਪਰ ਜਦੋਂ ਬਾਬਾ ਕਬੀਰ ਜੀ ਨੇ ਇਹ ਬੋਲ ਸਾਡੇ ਸਾਹਮਣੇ ਰੱਖੇ, ਬਾਬਾ ਕਬੀਰ ਜੀ ਆਖਦੇ, ਦੇਖੋ ਕਿੰਨੀ ਕੀਮਤੀ ਚੀਜ਼ ਹੈ, ਕਿੰਨੀ ਅਮੋਲਕ ਦਾਤ ਹੈ, ਪਰ ਇਹ ਐਵੇਂ ਕੌਡੀਆਂ ਦੇ ਭਾਅ ਵਿਕਦੀ ਜਾ ਰਹੀ ਹੈ, ਕੌਡੀਆਂ ਦੇ ਭਾਅ ਜਾ ਰਹੀ ਹੈ, ਐਵੇਂ ਹੀ ਮਿੱਟੀ ਘੱਟੇ ਰੋਲੀ ਜਾ ਰਹੀ ਹੈ, ਇਸ ਦੀ ਕਦਰ ਜਾਣਨ ਵਾਲਾ ਕੋਈ ਨਹੀਂ। ਜੇ ਕਦਰ ਜਾਣਨ ਵਾਲਾ ਲੱਭ ਜਾਏ, ਕਦਰ ਜਾਣਨ ਵਾਲਾ ਮਿਲ ਜਾਏ, ਇਹਨਾਂ ਗੁਣਾਂ ਦਾ ਗਾਹਕ ਕੋਈ ਲੱਭ ਜਾਏ, ਸੱਚਮੁੱਚ ਇਹਨਾਂ ਦੀ ਕੀਮਤ ਪੈ ਜਾਏ। ਕਬੀਰ ਸਾਹਿਬ ਨੇ ਬੋਲ ਦਿੱਤੇ, ਕਬੀਰ ਇੱਕ ਅਚੰਭਾ ਦੇਖਿਆ, ਹੀਰਾ ਹਾਟ ਵਿਕਾਏ, ਬਣਜਣ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਫਿਰ ਬਾਬੇ ਨੇ ਬਾਣੀ ਦੇ ਵਿੱਚ ਹੋਰ ਵਿਚਾਰ ਰੱਖੇ, ਜੇ ਇਹਨਾਂ ਦੀ ਕਿਤੇ ਕਦਰ ਜਾਣਨ ਵਾਲਾ ਹੋਵੇ, ਜੇ ਕੋਈ ਇਹਨਾਂ ਦੀ ਕੀਮਤ ਜਾਣਨ ਵਾਲਾ ਹੋਵੇ, ਜੇ ਕੋਈ ਇਹਨਾਂ ਦਾ ਪਾਰਖੂ ਹੋਵੇ, ਸੱਚਮੁੱਚ ਹੀ ਆਪਣਾ ਜੀਵਨ ਕੁਰਬਾਨ ਕਰ ਸਕਦਾ ਹੈ, ਆਪਣਾ ਪਰਿਵਾਰ, ਆਪਣਾ ਸੁੱਖ ਆਰਾਮ ਦਾਤੇ ਲਾ ਸਕਦਾ ਹੈ, ਸਭ ਕੁਝ ਕੁਰਬਾਨ ਕਰ ਸਕਦਾ ਹੈ, ਪਰ ਇਸ ਬਾਣੀ ਦੇ ਖਜ਼ਾਨੇ ਨੂੰ, ਇਸ ਹੀਰੇ ਮੋਤੀ ਜਵਾਹਰਾਤਾਂ ਨੂੰ ਕਦੀ ਹੱਥੋਂ ਨਹੀਂ ਜਾਣ ਦੇਗਾ। ਸਤਿਗੁਰੂ ਗਰੀਬ ਨਵਾਜ ਨੇ ਆਖਿਆ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਿਕਾਏ। ਜੇ ਗੁਣਾਂ ਦਾ ਗਾਹਕ ਮਿਲ ਜਾਏ, ਜੇ ਗੁਣਾਂ ਦਾ ਪਾਰਖੂ ਮਿਲ ਜਾਏ, ਗੁਣਾਂ ਦੀ ਸਾਰ ਜਾਣਨ ਵਾਲਾ ਮਿਲ ਜਾਏ, ਤਾਂ ਇਹ ਗੁਣ ਵੱਡੀ ਕੀਮਤ ਰੱਖਦੇ ਹਨ। ਪਰ ਜੇ ਗੁਣਾਂ ਦਾ ਗਾਹਕ ਨਾ ਮਿਲੇ, ਤੇ ਫਿਰ ਸਤਿਗੁਰੂ ਨੇ ਕਹਿਤਾ, ਭਾਈ ਗੁਣ ਕਾ ਗਾਹਕ ਜੇ ਮਿਲਿਆ ਤੋ ਗੁਣ ਲਾਖ ਵਿਕਾਏ, ਜੇ ਗੁਣਾਂ ਦਾ ਗਾਹਕ ਨਹੀਂ ਮਿਲਦਾ ਤੇ ਆਵੇ ਆਪ ਲਿਖਾਏ, ਆਪਣਾ ਜਲੂਸ ਕੱਢ ਕੇ ਬੈਠ ਜਾਂਦਾ। ਪਰ ਸਤਿਗੁਰੂ ਨੇ ਤਾਂ ਇਹ ਕੀਮਤੀ ਖਜ਼ਾਨਾ, ਇਹ ਹੀਰੇ ਮੋਤੀ ਜਵਾਹਰਾਤ ਇਸ ਬਾਣੀ ਦੇ ਰਾਹੀਂ ਸਾਨੂੰ ਦਿੱਤੇ ਕਿ ਤੁਸੀਂ ਇਹਨਾਂ ਨੂੰ ਧਾਰਨ ਕਰਿਓ, ਪਰ ਇਹ ਅਸੀਂ ਧਾਰਨ ਕਰਨ ਦੀ ਥਾਂ ਤੇ ਕੇਵਲ ਤੇ ਕੇਵਲ ਪੈਸਿਆਂ ਨਾਲ ਤੋਲਣ ਦਾ ਯਤਨ ਕਰ ਰਹੇ ਹਾਂ, ਕੇਵਲ ਤੇ ਕੇਵਲ ਆਪਣੀਆਂ ਦੁਨਿਆਵੀ ਥੋੜੀਆਂ ਬਹੁਤੀਆਂ ਮੰਗਾਂ ਦੇ ਵਾਸਤੇ ਲਗਾਤਾਰ ਇਸ ਨੂੰ ਵਰਤ ਰਹੇ ਹਾਂ, ਪੂਜਾ ਵਾਸਤੇ ਵਰਤੀ ਜਾ ਰਹੇ ਹਾਂ, ਪਰ ਇਹ ਰਤਨ, ਇਹ ਕੀਮਤੀ ਖਾਣ ਬਹੁਤ ਮਹਿੰਗੀ ਹੈ। ਇਹਦੀ ਕੀਮਤ ਜਾਣ ਸਕਦਾ ਸਾਲਸਰਾਏ ਜੌਹਰੀ, ਇਹਦੀ ਕੀਮਤ ਜਾਣ ਸਕਦਾ ਸਾਲਸਰਾਏ ਜੌਹਰੀ ਦਾ ਨੌਕਰ ਅਧਰਕਾ, ਇਸ ਕੀਮਤ ਨੂੰ ਪਛਾਣ ਸਕਦਾ ਭਾਈ ਮਰਦਾਨਾ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪਟਨੇ ਦੀ ਧਰਤੀ ਤੇ ਮਰਦਾਨੇ ਨੂੰ ਭੇਜਿਆ ਸੀ, ਜਾ ਮਰਦਾਨਿਆ ਕੁਝ ਖਾਣ ਪੀਣ ਦਾ ਪ੍ਰਬੰਧ ਕਰਕੇ ਆ, ਭਾਈ ਮਰਦਾਨਾ ਤੁਰਦਾ ਹੋਇਆ ਬਾਜ਼ਾਰ ਵਿੱਚ ਦੀ ਜਾ ਰਿਹਾ ਹੈ, ਸਾਲਸਰਾਏ ਜੌਹਰੀ ਨਾਲ ਸਾਂਝ ਪੈ ਗਈ। ਸਾਲਸਰਾਏ ਜੌਹਰੀ ਦੇ ਸਾਹਮਣੇ ਗੁਰੂ ਨਾਨਕ ਦੀ ਵਿਚਾਰਧਾਰਾ ਰੱਖੀ, ਗੁਰੂ ਨਾਨਕ ਜੀ ਦੇ ਅਮੋਲਕ ਬਚਨ ਰੱਖੇ, ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸਿਧਾਂਤ ਸਾਲਸਰਾਏ ਜੌਹਰੀ ਦੇ ਸਾਹਮਣੇ ਰੱਖਿਆ। ਸਾਲਸਰਾਏ ਜੌਹਰੀ ਨੇ ਭਾਈ ਮਰਦਾਨੇ ਨੂੰ ਬੜੇ ਪਿਆਰ ਨਾਲ ਆਖਿਆ, ਭਾਈ ਮਰਦਾਨੇ, ਤੂੰ ਜਿਸ ਗੁਰੂ ਦਾ ਸਿੱਖ ਆ, ਮੈਂ ਉਸ ਗੁਰੂ ਨੂੰ ਮਿਲਣਾ ਚਾਹੁੰਦਾ ਆ, ਪਰ ਇੰਜ ਕਰ, ਮੈਂ ਤੇਰੇ ਕੋਲੋਂ ਕਿਸੇ ਰੋਟੀ ਪਾਣੀ ਦੇ, ਕਿਸੇ ਖਾਣੇ ਦਾਣੇ ਦਾ ਪੈਸਾ ਕੋਈ ਨਹੀਂ ਲੈਣਾ, ਇਹ ਸਾਰਾ ਕੁਝ ਵੀ ਤੂੰ ਰੱਖ ਲੈ, ਜਿਹੜੇ ਪੈਸੇ ਦੇ ਰਿਹਾ ਵੀ ਤੂੰ ਰੱਖ ਲੈ, ਆ ਲੈ ਹੋਰ ਪੈਸੇ। ਮਰਦਾਨੇ ਪੁੱਛਿਆ ਇਹ ਕੀ? ਆਖਣ ਲੱਗਾ ਕੁਛ ਨਹੀਂ, ਇਹ ਸਿਰਫ ਇਸ ਰਤਨ ਦੀ, ਇਸ ਕੀਮਤੀ ਦਾਤ ਦੀ ਦਰਸ਼ਨ ਭੇਟ ਹੈ, ਜੋ ਤੂੰ ਮੈਨੂੰ ਅੱਜ ਦਰਸ਼ਨ ਕਰਵਾਏ ਹੈ, ਜਿਹੜਾ ਸਿਧਾਂਤ ਅੱਜ ਦਰਸਾਇਆ ਹੈ, ਇਹ ਤਾਂ ਕੇਵਲ ਦਰਸ਼ਨ ਭੇਟ ਹੈ, ਮੇਰੇ ਵੱਲੋਂ ਸਤਿਗੁਰੂ ਗੁਰੂ ਨਾਨਕ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਦੇ ਵੀ ਮੈਂ ਵੀ ਤੇਰੇ ਮਗਰੇ ਆਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਕੋਲ ਜਾ ਕੇ ਸਾਲਸਰਾਏ ਜੌਹਰੀ ਨੇ ਸਿੱਖੀ ਧਾਰਨ ਕੀਤੀ, ਔਰ ਇਸੇ ਹੀ ਘਰ ਵਿੱਚ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਬੇਟਾ ਗੋਬਿੰਦ ਰਾਏ ਪੈਦਾ ਹੋਇਆ। ਇਹ ਸਾਲਸਰਾਏ ਜੌਹਰੀ ਦੀ ਹਵੇਲੀ ਸੀ, ਜਿੱਥੇ ਗੋਬਿੰਦ ਰਾਏ ਜੀ ਨੇ ਜਨਮ ਲਿਆ ਸੀ ਪਟਨੇ ਦੀ ਧਰਤੀ ਤੇ। ਇਹਨਾਂ ਦੀ ਸਾਰ ਕੋਈ ਵਿਰਲਾ ਹੀ ਜਾਣਦਾ, ਅੱਜ ਸਾਡੇ ਸਾਰ ਜਾਣਨ ਵਾਲੇ ਘੱਟ ਹੈ। ਅੱਜ ਇਹਨਾਂ ਬਚਨਾਂ ਦੀ ਕੀਮਤ ਪਾਉਣ ਵਾਲੇ ਘੱਟ ਹੈ। ਕੇਵਲ ਪੂਜਣ ਵਾਲੇ, ਕੇਵਲ ਮੱਥਾ ਟੇਕਣ ਵਾਲੇ, ਕੇਵਲ ਤੇ ਕੇਵਲ ਇਹਦੇ ਆਸਰੇ ਦੁਕਾਨਾਂ ਚਲਾਉਣ ਵਾਲੇ, ਕੇਵਲ ਤੇ ਕੇਵਲ ਇਹਦੇ ਆਸਰੇ ਠੱਗੀਆਂ ਮਾਰਨ ਵਾਲੇ ਬਹੁਤ ਸਾਰੇ ਆਲੇ ਦੁਆਲੇ ਬੈਠੇ ਹੈ। ਪਰ ਸਤਿਗੁਰੂ ਗਰੀਬ ਨਿਵਾਜ ਨੇ ਬਖਸ਼ਿਸ਼ ਕਰਦਿਆਂ ਸਾਨੂੰ ਸਮਝਾਉਣ ਦਾ ਯਤਨ ਕੀਤਾ, ਭਾਈ ਆਓ, ਇਹ ਹੀਰਾ ਹੈ, ਇਹ ਰਤਨ ਹੈ, ਇਹ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਆਪਾਂ ਗਾਉਣੀ ਹੈ, ਆਪਾਂ ਇਸ ਵਿੱਚ ਆਪਣੇ ਮਨ ਨੂੰ ਲਾਉਣਾ ਹੈ। ਜੇ ਮਨ ਇਸ ਵਿੱਚ ਲੱਗ ਜਾਏ ਫਿਰ ਸਦਾ ਵਾਸਤੇ ਲੀਨਤਾ ਹੋ ਜਾਂਦੀ, ਮਨ ਸਮਾ ਜਾਂਦਾ ਹੈ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਜੇ ਸ਼ਬਦ ਵਿੱਚ ਮਨ ਮਿਲ ਜਾਏ, ਮਨ ਸ਼ਬਦ ਨਾਲ ਜੁੜ ਜਾਏ ਤੇ ਇਹ ਪਿਆਰ ਸਦਾ ਵਾਸਤੇ ਪਰਮਾਤਮਾ ਵਿੱਚ ਲੱਗ ਜਾਂਦਾ ਹੈ। ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਜਿਨ੍ਹਾਂ ਨੂੰ ਇਹ ਸੋਝੀ ਮਿਲ ਜਾਂਦੀ ਹੈ, ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਅਕਾਲ ਪੁਰਖ ਦੀ ਇਹ ਬਾਣੀ ਜਿਸ ਵਿੱਚ ਹੀਰਾ ਵੀ ਉਹ ਆਪ ਹੈ, ਜਿਸ ਵਿੱਚ ਰਤਨ ਵੀ ਉਹ ਆਪ ਹੈ, ਉਹਦੀ ਕੀਮਤੀ ਮਤ ਸੋਹਣੀ, ਉਹਦੇ ਗੁਣ, ਉਹਦਾ ਉਪਦੇਸ਼ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ। ਉਹ ਸੱਚਮੁੱਚ ਇਹਨਾਂ ਹੀਰਿਆਂ ਰਤਨਾਂ ਦੇ ਨਾਲ ਆਪਣੀ ਸਾਂਝ ਬਣਾਉਂਦੇ ਹਨ। ਉਹ ਇਹਨਾਂ ਹੀਰੇ ਰਤਨਾਂ ਨੂੰ ਖਰੀਦਣ ਵਾਸਤੇ, ਇਹਨਾਂ ਹੀਰੇ ਰਤਨਾਂ ਨੂੰ ਪ੍ਰਾਪਤ ਕਰਨ ਵਾਸਤੇ ਕੀ ਕਰਦੇ ਹੈ? ਗੁਰ ਕੀ ਬਚਨੀ ਹਾਟ ਪਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਗੁਰੂ ਦੇ ਬਚਨਾਂ ਤੋਂ ਗੁਰੂ ਦੇ ਹੱਟ ਤੇ ਵਿਕ ਗਏ, ਆਪਣਾ ਆਪ ਗੁਰੂ ਤੋਂ ਵੇਚ ਦਿੱਤਾ, ਕੁਰਬਾਨ ਕਰ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਭਾਈ ਇਹ ਤੇ ਗੁਰੂ ਦਾ ਹੁਕਮ ਮੰਨਿਆ ਹੀ ਪਾਇਆ ਜਾ ਸਕਦਾ ਹੈ। ਆਓ ਅਸੀਂ ਆਪਣਾ ਸਾਰਾ ਕੁਝ ਸਮਰਪਣ ਕਰਦੇ ਹਾਂ, ਗੁਰੂ ਦੇ ਅੱਗੇ ਸੌਂਪਦਿਆਂ ਹੋਇਆ ਸਤਿਗੁਰੂ ਦੇ ਇਹਨਾਂ ਹੀਰੇ ਮੋਤੀ ਜਵਾਹਰਾਤਾਂ ਗੁਣਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਦਾ ਯਤਨ ਕਰੀਏ। ਗਰੀਬ ਨਿਵਾਜ ਸਤਿਗੁਰੂ ਨੇ ਆਖਿਆ, ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿੱਤ ਜੜਾਓ। ਭਾਈ ਨਾਨਕ ਆਖਦਾ ਹੈ ਸਤਿਗੁਰੂ ਦਾ ਸ਼ਬਦ ਰਤਨ ਹੈ, ਇਸ ਵਿੱਚ ਪਰਮਾਤਮਾ ਦਾ ਨਾਮ ਹੀਰਾ ਜੜਿਆ ਹੋਇਆ ਹੈ। ਆਓ ਇਸ ਗੁਣਾਂ ਦੇ ਵਿੱਚੋਂ, ਪਰਮਾਤਮਾ ਦੇ ਰਤਨਾਂ ਵਿੱਚੋਂ ਅਸੀਂ ਵੀ ਆਪਣੇ ਜੀਵਨ ਵਿੱਚ ਕੁਝ ਖੱਟੀ ਖੱਟੀਏ, ਕੁਝ ਲਾਭ ਖੱਟੀਏ, ਕੁਝ ਨਾ ਕੁਝ ਪ੍ਰਾਪਤ ਕਰੀਏ, ਤਾਂ ਹੀ ਸਾਡੀ ਜ਼ਿੰਦਗੀ ਸੋਹਣੀ ਬਣ ਸਕਦੀ ਹੈ। ਵਰਨਾ ਬਾਹਰੋਂ ਕੀਤਾ ਹੋਇਆ ਸ਼ਿੰਗਾਰ, ਬਾਹਰੋਂ ਕੀਤਾ ਹੋਇਆ ਅਮੀਰੀ ਦਾ ਪ੍ਰਦਰਸ਼ਨ ਕਈ ਵਾਰੀ ਫਿੱਕਾ ਪੈ ਜਾਂਦਾ ਹੈ, ਮਹਿੰਗਾ ਪੈ ਜਾਂਦਾ ਹੈ, ਕਈ ਚਿੰਤਾਵਾਂ ਨੂੰ ਜਨਮ ਦੇ ਦਿੰਦਾ ਹੈ। ਸੋਨਾ ਪਾਇਆ, ਮਨ ਵਿੱਚ ਚਿੰਤਾ ਪੈਦਾ ਹੋ ਜਾਂਦੀ, ਕੋਈ ਖੋਹ ਨਾ ਲਵੇ, ਕੋਈ ਕਤਲ ਨਾ ਕਰ ਦੇਵੇ, ਕਿਸੇ ਥਾਂ ਤੇ ਡਿੱਗ ਨਾ ਜਾਵੇ, ਟੁੱਟ ਨਾ ਜਾਵੇ, ਲੱਥ ਨਾ ਜਾਵੇ, ਕਈ ਸੰਸੇ ਪੈਦਾ ਕਰਦਾ ਹੈ। ਪਰ ਸਤਿਗੁਰੂ ਨੇ ਆਖਿਆ, ਆਓ ਅਸੀਂ ਗੁਣਾਂ ਦਾ ਸ਼ਿੰਗਾਰ ਕਰੀਏ, ਆਪਣੇ ਜੀਵਨ ਨੂੰ ਗੁਣਾਂ ਦੇ ਨਾਲ ਸ਼ਿੰਗਾਰ ਲਈਏ। ਜੇ ਗੁਣਾਂ ਦੇ ਨਾਲ ਸ਼ਿੰਗਾਰ ਲਵਾਂਗੇ, ਸਤਿਗੁਰੂ ਕਿਰਪਾ ਕਰਨਗੇ, ਰਹਿਮਤ ਕਰਨਗੇ, ਸਾਨੂੰ ਆਪ ਆਪਣੇ ਗਲ ਨਾਲ ਲਾ ਕੇ ਪਿਆਰ ਬਖਸ਼ਿਸ਼ਾਂ ਦਾ ਮਾਣ ਦੇਣਗੇ। ਸਤਿਗੁਰੂ ਨੇ ਇਸੇ ਕਰਕੇ ਬਾਣੀ ਚ ਬਾਹਰਲੇ ਫੋਕੇ ਸ਼ਿੰਗਾਰਾਂ ਤੋਂ ਵਰਜਦਿਆਂ ਹੋਇਆਂ ਇਹ ਗੁਣਾਂ ਦੇ ਸ਼ਿੰਗਾਰ ਵੱਲ ਪ੍ਰੇਰਣਾ ਕੀਤੀ ਹੈ। ਸਖੀ ਕਾਜਲ ਹਾਰ ਤੰਬੋਲ, ਸਭੈ ਕਿਛ ਸਾਜਿਆ, ਸੋਲਾਂ ਕੀਏ ਸ਼ਿੰਗਾਰ ਕਿ ਅੰਜਨ ਪਾਜਿਆ, ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਏ, ਹਰ ਹਾਂ ਕੰਤ ਹੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਏ। ਜੇ ਕੰਤ ਘਰ ਵਿੱਚ ਨਹੀਂ, ਮਾਲਕ ਘਰ ਵਿੱਚ ਨਹੀਂ, ਵਾਹਿਗੁਰੂ ਅਕਾਲ ਪੁਰਖ ਹਿਰਦੇ ਵਿੱਚ ਨਹੀਂ ਵਸਿਆ, ਉਹਦੇ ਨਾਲ ਸਾਂਝ ਨਹੀਂ ਬਣੀ, ਤਾਂ ਇਹ ਕੀਤਾ ਹੋਇਆ ਬਾਹਰਲਾ ਸਾਰਾ ਸ਼ਿੰਗਾਰ ਬਿਰਥਾ ਜਾਏਗਾ, ਫਜ਼ੂਲ ਜਾਏਗਾ, ਕੋਈ ਕੀਮਤ ਨਹੀਂ ਰੱਖਦਾ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਇਸ ਹੀਰੇ ਸ਼ਬਦ ਨੂੰ, ਇਹਨਾਂ ਰਤਨਾਂ ਜਵਾਹਰਾਤਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਵੀ ਧਾਰਨ ਕਰਨ ਦਾ ਯਤਨ ਕਰਿਆ ਕਰੀਏ। ਬਾਣੀ ਆਪ ਪੜ੍ਹ ਕੇ ਬਾਣੀ ਦੀ ਸਮਝ ਨੂੰ ਆਪਣੇ ਜੀਵਨ ਵਿੱਚ ਵਸਾਉਣ ਦਾ ਯਤਨ ਕਰਿਆ ਕਰੀਏ। ਪੁੱਲਾਂ ਚੁੱਕਾਂ ਦੀ ਖੇਮਾ, ਸਰਬੱਤ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਪੁੱਲਾਂ ਚੁੱਕਾਂ ਦੀ ਖੇਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਟਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646 ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸ਼ਨਾ ਤੋਂ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਦੀ ਪੰਜਵੀਂ ਪੌੜੀ ਔਰ ਇਸ ਪੌੜੀ ਨਾਲ ਜੋ ਪਹਿਲਾ ਸ਼ਲੋਕ ਹੈ ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਸ਼ਲੋਕ ਦੇ ਅੰਦਰ ਜੋ ਰੱਬੀ ਰਾਸ ਹੈ ਜੋ ਪਾਰ ਬ੍ਰਹਮ ਪਰਮੇਸ਼ਵਰ ਵੱਲੋਂ ਰਾਸ ਲੀਲਾ ਕੀਤੀ ਜਾ ਰਹੀ ਹੈ ਉਸ ਸਰਬ ਵਿਆਪੀ ਰਾਸ ਦਾ ਜ਼ਿਕਰ ਕੀਤਾ ਤੇ ਜੋ ਇਸ ਤੋਂ ਅਗਲੇਰਾ ਸ਼ਲੋਕ ਹੈ ਉਸ ਵਿੱਚ ਗੁਰਦੇਵ ਨੇ ਭੇਖ ਧਾਰੀ ਪਖੰਡੀ ਔਰ ਰਾਸ ਲੀਲਾ ਦੇ ਨਾਮ ਥੱਲੇ ਉਧਰ ਪੂਰਤੀ ਕਰਨ ਵਾਲੇ ਲੋਕਾਂ ਦਾ ਜ਼ਿਕਰ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਸ ਵਿੱਚ ਰਾਸ ਦਾ ਜ਼ਿਕਰ ਕਰਦਿਆਂ ਗੋਪੀਆਂ ਦਾ ਗਵਾਲਿਆਂ ਦਾ ਕ੍ਰਿਸ਼ਨ ਜੀ ਦਾ ਗਹਿਣਿਆਂ ਦਾ ਸਭ ਕਾਸੇ ਦਾ ਜ਼ਿਕਰ ਕੀਤਾ ਹੈ। ਦਾਸ ਇੱਕ ਬੇਨਤੀ ਕਰ ਦੇਵੇ ਕਿ ਅਸਲ ਚ ਇੱਕ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਹੁੰਦਾ ਰਾਸ ਮੰਡਲ। ਰਾਸ ਮੰਡਲ ਸਤਿਗੁਰਾਂ ਨੇ ਬਚਨ ਵੀ ਕੀਤਾ ਰਾਸ ਮੰਡਲ ਕਿਨੋ ਆਖਾਰਾ। ਅਸਲ ਚ ਰਾਸ ਮੰਡਲ ਦਾ ਅਰਥ ਹੁੰਦਾ ਹੈ ਕਿ ਗੋਲ ਦਾਇਰਾ। ਫਿਰ ਬੇਨਤੀ ਸੁਣਿਓ, ਰਾਸ ਦਾ ਅਰਥ ਗੁਰੂ ਗ੍ਰੰਥ ਸਾਹਿਬ ਚ ਪੂੰਜੀ ਵੀ ਹੈ, ਰਾਸ ਦਾ ਅਰਥ ਕਾਰਜ ਦੀ ਸਫਲਤਾ ਵੀ ਹੈ, ਪਰ ਇੱਥੇ ਜਿਹੜਾ ਸ਼ਬਦ ਦਾਸ ਵਰਤ ਰਿਹਾ ਹੈ ਰਾਸ ਮੰਡਲ ਦਾ ਅਖਰੀ ਅਰਥ ਸ਼ਾਬਦਿਕ ਅਰਥ ਹੈ ਗੋਲ। ਕੀ ਕਰਨਾ ਕਿ ਇੱਕ ਨੇ ਕਾਨ ਬਣ ਜਾਣਾ, ਕ੍ਰਿਸ਼ਨ ਬਣ ਜਾਣਾ, ਤੇ ਕੁਛ ਬੀਬੀਆਂ ਨੇ, ਔਰਤਾਂ ਨੇ ਗੋਪੀਆਂ ਬਣ ਜਾਣਾ, ਤੇ ਇਹ ਗੋਲ ਦਾਇਰੇ ਦੇ ਵਿੱਚ ਕ੍ਰਿਸ਼ਨ ਵਿਚਕਾਰ ਖਲੋਂਦਾ ਹੈ ਤੇ ਉਹ ਬੀਬੀਆਂ, ਉਹ ਗੋਪੀਆਂ, ਉਹ ਗੋਪੇ ਗਵਾਲੇ ਜਿਹੜੇ ਨੇ ਸਖੇ, ਉਹ ਗੋਲ ਦਾਇਰੇ ਦੇ ਅੰਦਰ ਚੱਕਰ ਲਾਉਂਦੇ ਨੇ ਤੇ ਨਾਲੇ ਉਹ ਕ੍ਰਿਸ਼ਨ ਜੀ ਦੀ ਸਿਵ ਦੇ ਉਹਦੇ ਬਾਲ ਉਮਰ ਵੀ ਜਿਹੜੇ ਕੌਤਕ ਵਰਤੇ ਨੇ ਉਹ ਸਾਂਗ ਰਚਾ ਰਚਾ ਕੇ ਉਹ ਗੀਤ ਗਾਉਂਦੇ ਨੇ। ਫਿਰ ਬੇਨਤੀ ਸੁਣਿਓ, ਕਿਉਂਕਿ ਇਹ ਸ਼ਬਦ ਨੂੰ ਸੁਣਾਂਗੇ ਤਾਂ ਸਮਝ ਪੈਗੀ ਵੀ ਘੜੀਆਂ ਸ਼ਬਦ ਕਿਉਂ ਵਰਤਿਆ, ਪਹਿਰ ਸ਼ਬਦ ਕਿਉਂ ਵਰਤਿਆ, ਪੌਣ ਪਾਣੀ ਬੈਸੰਤਰ ਸ਼ਬਦ ਕਿਉਂ ਵਰਤਿਆ। ਉਹ ਗੋਲ ਦਾਇਰੇ ਵਿੱਚ ਖੜੇ ਹੋ ਜਾਂਦੇ ਨੇ। ਅੱਜ ਵੀ ਰਾਸਧਾਰੀ ਇਸ ਤਰ੍ਹਾਂ ਕਰਦੇ ਨੇ ਕਿ ਕ੍ਰਿਸ਼ਨ ਦਾ ਭੇਖ ਬਣਾ ਕੇ ਵਿੱਚ ਕੋਈ ਖਲੋ ਜਾਂਦਾ ਹੈ, ਬਾਕੀ ਜਿਹੜੇ ਸਖੇ ਨੇ, ਜਿਹੜੀਆਂ ਸਖੀਆਂ ਨੇ, ਗੋਪੀਆਂ ਨੇ, ਉਹ ਗੋਲ ਦਾਇਰੇ ਦੇ ਅੰਦਰ ਚਾਰ ਚੁਫੇਰੇ ਨੱਚਦੇ ਨੇ ਤੇ ਨਾਲੇ ਪ੍ਰੇਮ ਵਿੱਚ ਮਗਨ ਹੋ ਕੇ ਉਹਦੇ ਗੀਤ ਗਾਉਂਦੇ ਨੇ। ਇਹ ਕੋਈ ਸਮਾਂ ਪ੍ਰਚਲਿਤ ਰਿਹਾ, ਮੈਂ ਇਸ ਸੰਬੰਧੀ ਨਹੀਂ ਬੇਨਤੀ ਕਰਨੀ, ਖਾਸ ਕਰਕੇ ਚੇਤਨਿਆ ਪ੍ਰਭੂ ਹਿੰਦੁਸਤਾਨ ਵਿੱਚ। ਮੈਂ ਕੱਲ ਵੀ ਇੱਕ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਜਦੋਂ ਆਪਾਂ ਡੁੱਬਾਂਗੇ ਸਾਨੂੰ ਬਹੁਤ ਕੁਛ ਉਹ ਗਿਆਨ ਪੜ੍ਹਨ ਨੂੰ, ਸੁਣਨ ਨੂੰ, ਵਿਚਾਰਨ ਨੂੰ ਮਿਲੇਗਾ ਜਿਹੜਾ ਅਸੀਂ ਸਵੈਕਨ ਰੋਜ਼ ਪੜ੍ਹੀ ਜਾਂਦੇ ਹਾਂ, ਪਰ ਖਿਮਾ ਕਰਿਓ ਉਹਦੇ ਗਹਿਰੇ ਅਰਥਾਂ ਦਾ ਸਾਨੂੰ ਪਤਾ ਨਹੀਂ। ਹੁਣ ਮੈਂ ਫਿਰ ਬੇਨਤੀ ਕਰਾਂਗਾ, ਇਹ ਕ੍ਰਿਸ਼ਨ ਲੀਲਾ ਖਾਸ ਕਰਕੇ ਵੱਲਭਚਾਰੀਏ ਮਹਾਂ ਚੇਤਨਿਆ ਪ੍ਰਭੂ ਇਹਨਾਂ ਲੋਕਾਂ ਨੇ ਸ਼ੁਰੂ ਕੀਤੀ, ਇਹਦਾ ਮਤਲਬ ਇਹ ਸੀ ਕਿ ਲੋਕਾਂ ਨੂੰ ਕ੍ਰਿਸ਼ਨ ਦੇ ਇਤਿਹਾਸ ਤੋਂ, ਉਸ ਦੀਆਂ ਲੀਲਾਵਾਂ ਤੋਂ, ਉਹਦੇ ਕੌਤਕਾਂ ਤੋਂ ਜਾਣੂ ਕਰਾਇਆ ਜਾਏ। ਪਰ ਸਮਾਂ ਆਇਆ ਕਿ ਇਹ ਕ੍ਰਿਸ਼ਨ ਲੀਲਾ ਕ੍ਰਿਸ਼ਨ ਭਗਤ ਕਰਦੇ ਕਰਦੇ ਇੱਕ ਪ੍ਰੋਫੈਸ਼ਨ ਬਣ ਗਿਆ। ਦੇਖੋ ਇਹ ਜੇ ਆਪਣੇ ਤੇ ਟੁਕਾ ਕੇ ਦੇਖਾਂਗੇ ਤੇ ਸਾਡੇ ਤੇ ਵੀ ਟੁਕੇਗਾ। ਸੱਚ ਜੇ ਕੀਰਤਨ ਇੱਕ ਰੱਬ ਦੀ ਭਗਤੀ ਹੈ, ਕੀਰਤਨ ਸੱਚੀ ਗੱਲ ਕੀਤਾ ਨਹੀਂ, ਕਥਾ ਇੱਕ ਪਰਮਾਤਮਾ ਦੀ ਸਿਫਤ ਹੈ, ਇਹ ਕੇਵਲ ਰੋਟੀ ਦਾ ਸਾਧਨ ਨਹੀਂ, ਪਾਠ ਸਿਮਰਨ ਭਜਨ ਬੰਦਗੀ ਸੇਵਾ। ਮੈਂ ਫਿਰ ਬੇਨਤੀ ਕਰਨ ਲੱਗਾ, ਇਹ ਸਿਰਫ ਤਾਂ ਸਿਰਫ ਨਿਰੋਲ ਪਰਿਪੂਰਨ ਪਰਮਾਤਮਾ ਨਾਲ ਜੁੜਨ ਦਾ ਸਾਧਨ ਹੈ। ਪਰ ਮੰਨ ਲਓ ਜੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਪਰ ਇਸ ਨੂੰ ਕਮਾਉਂਦੇ ਹੋਏ ਵੀ ਅੰਦਰੋਂ ਭੈ ਭਾਵਣੀ ਰੱਖੇ, ਸੱਚ ਇਹ ਉਹਦਾ ਗਾਇਆ ਸੁਣਿਆ ਪੜਿਆ ਤੇ ਵਿਚਾਰਿਆ ਹੋਇਆ ਵੀ ਥਾਂ ਪੈ ਜਾਏ। ਫਿਰ ਕੀ ਹੋਇਆ, ਜਿਹੜੇ ਭਗਤ ਸਨ ਉਹਨਾਂ ਤੋਂ ਬਾਅਦ ਆ ਗਏ ਰਾਸਧਾਰੀ, ਇਹਨਾਂ ਦੀਆਂ ਬਕਾਇਦਾ ਮੰਡਲੀਆਂ ਬਣ ਗਈਆਂ। ਇਹ ਰਾਸਧਾਰੀ ਮੰਡਲੀਆਂ ਬਣਾ ਬਣਾ ਕੇ ਰਾਸ ਰਚਾਉਂਦੇ ਸਨ। ਪਹਿਲਾਂ ਇਹ ਦੱਖਣ ਵਾਲੇ ਪਾਸੇ ਸਨ, ਯੂਪੀ ਵੱਲ ਬਹੁਤ ਸੀ, ਪਰ ਇੱਕ ਦੌਰ ਐਸਾ ਵੀ ਆਇਆ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਔਰ ਗੁਰਦਾਸਪੁਰ ਦੀ ਧਰਤੀ ਤੇ ਵੀ ਰਾਸਧਾਰੀਆਂ ਨੇ ਬਹੁਤ ਰਾਸ ਲੀਲਾਵਾਂ ਕੀਤੀਆਂ। ਗੁਰੂ ਨਾਨਕ ਸਾਹਿਬ ਦੇ ਵੇਲੇ ਤੱਕ ਇਹ ਰਾਸ ਲੀਲਾ ਇੱਕ ਪ੍ਰੋਫੈਸ਼ਨ ਬਣ ਚੁੱਕਾ ਸੀ। ਜਿਹੜਾ ਉਸਤਾਦ ਸੀ ਉਹ ਸੱਚਮੁੱਚ ਚੇਲਿਆਂ ਦੀ ਗਾਇਕੀ ਤੇ ਚੇਲਿਆਂ ਦੇ ਸਾਜ ਵਜਾਉਣ ਦੇ ਉੱਤੇ ਨੱਚਦਾ ਹੁੰਦਾ ਸੀ। ਉਹਨੇ ਇਹੋ ਜਿਹਾ ਹਾਵ ਭਾਵ ਕਰਨੇ ਕਿ ਰਾਸ ਜਿਸ ਨੇ ਗੂੜ ਗਿਆਨ ਦੇਣਾ ਸੀ ਪਿਆਰਿਓ, ਉਹ ਗਿਆਨ ਤੋਂ ਵਿਹੂਣੀ ਹੋ ਗਈ ਤੇ ਲੋਕ ਆਉਂਦੇ ਨੇ ਰਾਸਧਾਰੀਆਂ ਦੀ ਹਰਕਤ ਐਕਸ਼ਨ ਦੇਖਦੇ ਨੇ ਤੇ ਮਜ਼ਾਕ ਇੱਕ ਦੂਜੇ ਨੇ ਮਖੌਲ ਠੱਟਾ ਹਾਸਾ ਕਰਕੇ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ। ਬੇਨਤੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ। ਦੇਖੋ ਗੁਰੂ ਨੇ ਹਰ ਚੀਜ਼ ਦੇ ਅਰਥ ਚੇਂਜ ਕਰ ਦਿੱਤੇ। ਜਦੋਂ ਅਸੀਂ ਇਸ ਸ਼ਲੋਕ ਨੂੰ ਵਿਚਾਰਾਂਗੇ ਹੈਰਾਨ ਹੋਵਾਂਗੇ ਕੈਸੀ ਉੱਚੀ ਸੁਰਤ ਲੈ ਗਏ ਸਤਿਗੁਰੂ ਜੀ ਆਪਣੇ ਸਿੱਖ। ਮੈਂ ਇਹਨੂੰ ਕਹਿਣ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ ਰਾਸ ਲੀਲਾ ਤੇ ਆਰਤੀ ਦਾ ਸ਼ਬਦ ਇਹਨੂੰ ਸਾਹਮਣੇ ਰੱਖ ਕੇ ਜਦੋਂ ਅਰਥ ਕਰਾਂਗੇ ਤੇ ਮੇਰਾ ਖਿਆਲ, ਕਿਉਂਕਿ ਰਾਸ ਲੀਲਾ ਵਾਲਾ ਜਿਹੜਾ ਸ਼ਬਦ ਹੈ ਪਰਮਾਤਮਾ ਦੀ ਰਚੀ ਕੋਈ ਰਾਸ ਮੰਡਲ, ਇਹਦੀ ਸਮਝ ਸੌਖੀ ਪੈ ਜਾਏਗੀ ਜੇ ਆਪਾਂ ਆਰਤੀ ਦੇ ਸ਼ਬਦ ਨੂੰ ਥੋੜਾ ਜਿਹਾ ਵਿਚਾਰ ਲਵਾਂਗੇ। ਕਿਉਂਕਿ ਆਰਤੀ ਦਾ ਸ਼ਬਦ ਤਾਂ ਤਕਰੀਬਨ ਸੋਹਿਲਾ ਸਾਹਿਬ ਦੀ ਬਾਣੀ ਚ ਰੋਜ਼ ਪੜਿਆ ਜਾਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਜਿਹੜੇ ਲੋਕ ਧਰਮ ਦੇ ਨਾਮ ਤੇ ਬਾਹਰ ਕਰਮ ਕਰਦੇ ਸਨ, ਕਈ ਵਾਰੀ ਸੱਚ ਇਹ ਜੇ ਧਰਮ ਦੇ ਨਾਮ ਤੇ ਕਰਮ ਕਰਦਿਆਂ ਕਰਦਿਆਂ ਅੰਦਰੋਂ ਤੱਤ ਗਵਾਚ ਜਾਂਦਾ ਹੈ ਤੇ ਕੇਵਲ ਬਾਹਰ ਦਾ ਛਿਲਕਾ, ਭੋਗ ਸ਼ਬਦ ਵਰਤ ਲਵਾਂ, ਬਾਹਰ ਦਾ ਕੇਵਲ ਇੱਕ ਵਿਖਾਵਾ ਰਹਿ ਜਾਂਦਾ ਹੈ, ਜਿੱਥੇ ਪਿਆਰਿਓ ਅਸਲੀ ਤੱਤ ਗਵਾਚ ਜਾਏ, ਕੇਵਲ ਵਿਖਾਵਾ ਰਹਿ ਜਾਏ, ਉਹ ਕੋਈ ਵੀ ਕਰਮ ਹੋਵੇ ਉਹ ਲੇਖੇ ਨਹੀਂ ਪੈਂਦਾ। ਫਿਰ ਬੇਨਤੀ ਸੁਣਿਓ, ਮੈਂ ਉਦਾਹਰਣ ਇੱਕ ਤੁਹਾਨੂੰ ਦੇਣਾ। ਇੱਕ ਪਾਸੇ ਕਬੀਰ ਸਾਹਿਬ ਆਵਾਜ਼ ਦਿੰਦੇ ਨੇ ਕਿ ਤੂੰ ਰੋਜ਼ ਮਸਜਿਦ ਦੇ ਬਨੇਰੇ ਤੇ ਖਲੋਨਾ ਤੇ ਉੱਚੀ ਸਾਰੀ ਬਾਂਗ ਦੇਣਾ, ਆਵਾਜ਼ ਦੇਣਾ, ਪਰ ਕਹਿੰਦੇ ਨੇ ਜਿਨ੍ਹਾਂ ਨੂੰ ਤੂੰ ਬਾਂਗ ਦੇ ਕੇ ਕਹਿ ਰਹੇ, ਹਾਲਾਂਕਿ ਕਿਹਾ ਜਾਂਦਾ ਬਾਂਗ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਨਮਾਜ਼ ਦਾ ਵਕਤ ਹੋ ਗਿਆ, ਲੋਕੋ ਮਸੀਤ ਵਿੱਚ ਪਹੁੰਚੋ, ਪਰ ਨਮਾਜ਼ ਵੀ ਪੜ੍ਹਨ ਤੋਂ ਪਹਿਲਾਂ ਬਾਂਗ ਦੇ ਲਫ਼ਜ਼ ਇਹੀ ਨੇ, ਅੱਲਾਹੂ ਅਕਬਰ, ਖਾਸ ਕਰਕੇ ਇਹਦਾ ਅਰਥ ਹੈ ਅੱਲਾਹ ਹੀ ਸਭ ਤੋਂ ਵੱਡਾ ਹੈ। ਸਤਿਗੁਰੂ ਕਹਿੰਦੇ ਨੇ ਤੂੰ ਆਪਣੇ, ਕਬੀਰ ਸਾਹਿਬ ਕਹਿੰਦੇ ਨੇ ਆਪਣੇ ਕੰਨਾਂ ਚ ਉਂਗਲਾਂ ਦੇ ਉੱਚੀ ਆਵਾਜ਼ ਵਿੱਚ ਬਾਂਗ ਦੇਣਾ, ਪਰ ਰੋਜ਼ ਰੋਜ਼ ਉੱਚੀ ਬੋਲਣ ਵਾਲਿਆ, ਰੱਬ ਅੱਲਾ ਖੁਦਾ ਬੋਲਾ ਨਹੀਂ, ਕਦੀ ਬਨੇਰੇ ਤੋਂ ਥੱਲੇ ਉੱਤਰ, ਉੱਚੀਆਂ ਆਵਾਜ਼ਾਂ ਦੀ ਥਾਂ ਆਪਣੀ ਜ਼ਬਾਨ ਬੰਦ ਕਰਕੇ ਆਪਣੇ ਅੰਦਰੋਂ ਦੀ ਆਵਾਜ਼ ਸੁਣ, ਉਹ ਬੋਲਾ ਨਹੀਂ। ਧਿਆਨ ਨਾਲ ਸੁਣਿਓ ਜਰਾ, ਕਿਉਂਕਿ ਸ਼ਬਦ ਦੇ ਅਰਥ ਕਰਨ ਲਈ ਮੈਨੂੰ ਥੋੜੀ ਜਿਹੀ ਭੂਮਿਕਾ ਬਣਾਉਣੀ ਪੈਣੀ। ਉਹ ਸਲੋਕ ਹੈ ਕਬੀਰ, ਮੁੱਲਾ ਮੁਨਾਰੇ ਕਿਆ ਚੜੈ ਸਾਈ ਨਾ ਬਹਿਰਾ ਹੋਏ, ਉਹ ਬੋਲਾ ਨਹੀਂ, ਜਾ ਕਾਰਨ ਤੂੰ ਬਾਂਗ ਦੇ, ਜਿਸ ਦੀ ਖਾਤਰ ਤੂੰ ਆਵਾਜ਼ਾਂ ਦੇ ਰਹੇ, ਦਿਲ ਕੀ ਭੀਤਰ ਜੋਏ। ਹੁਣ ਅੱਲਾਹੂ ਅਕਬਰ ਸ਼ਬਦ ਮਾੜਾ ਨਹੀਂ, ਪਰ ਜਦੋਂ ਵਾਰ ਵਾਰ ਇਹ ਸ਼ਬਦ ਰਿਪੀਟ ਕਰੀ ਗਏ, ਅੰਦਰ ਵਾਲਾ ਸੁੱਕ ਗਿਆ, ਅੰਦਰ ਰਾਸੀ ਕੋਈ ਨਹੀਂ ਰਿਹਾ, ਸੱਚੀ ਗੱਲ। ਫਿਰ ਉਹ ਕਹਿੰਦੇ ਨੇ ਕਿਉਂ ਉੱਚੀ ਆਵਾਜ਼ਾਂ ਦੇ ਰਿਹਾ, ਰੱਬ ਬੋਲਾ ਨਹੀਂ, ਤੂੰ ਆਪਣੇ ਅੰਦਰ ਨੂੰ ਜਗਾ, ਤੂੰ ਆਪਣੇ ਅੰਦਰੋਂ ਪੁਕਾਰ, ਉਹ ਤੇਰੀ ਅੰਦਰ ਬੈਠਾ ਆਵਾਜ਼ ਸੁਣਦਾ। ਹੁਣ ਦੇਖੋ ਉਹ ਕਬੀਰ ਸਾਹਿਬ ਕਹਿਣ ਉੱਚੀ ਨਾ ਬੋਲ, ਕਿਉਂ ਉੱਚੀ ਬੋਲ ਰਿਹਾ ਤੂੰ? ਪਰ ਜਦੋਂ ਅਸੀਂ ਉਹਨਾਂ ਦੀ ਬਾਣੀ ਦਾ ਪਾਠ ਕਰਨੇ, ਤੇ ਇੱਕ ਸ਼ਲੋਕ ਆਉਂਦਾ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦਾ ਹੋਰ, ਜੇ ਕੋਈ ਇਨਸਾਨ ਚੁੱਪ ਕਰਕੇ ਬੈਠਾ ਤੇ ਉਹਨੂੰ ਕਹਿੰਦੇ ਨੇ ਖਾਮੋਸ਼ ਹੋ ਕੇ ਕਿਉਂ ਬੈਠਾ, ਕੀ ਉਦਾਸੀ ਪੈ ਗਈ ਤੈਨੂੰ? ਇੱਕ ਕੰਮ ਕਰ, ਉੱਚੀ ਸਾਰੀ ਆਵਾਜ਼ ਵਿੱਚ ਬੋਲ ਤੂੰ ਰਾਮ, ਪਤਾ ਨੀ ਸਵੇਰੇ ਸ਼ਾਮ ਤੂੰ ਕੂਕਦਾ ਰਹੇ ਤੇ ਕਿਹੜੇ ਵੇਲੇ ਤੇਰੀ ਕੂਕ ਸੁਣੀ ਜਾਏ। ਹੁਣ ਦੋਨਾਂ ਸ਼ਲੋਕਾਂ ਨੂੰ ਸਾਹਮਣੇ ਰੱਖੋ, ਜੇ ਇੱਕ ਪਾਸੇ ਰੱਬ ਬੋਲਾ ਨਹੀਂ ਤੇ ਦੂਜੇ ਪਾਸੇ ਉੱਚੀ ਬੋਲਣ ਦੀ ਕੀ ਲੋੜ? ਕਬੀਰ ਸਾਹਿਬ ਦੇ ਦੋਨੋਂ ਸ਼ਲੋਕ ਨੇ, ਮੁੱਲਾ ਮੁਨਾਰੇ ਕਿਆ ਚੜੈ ਸਾਈ ਨਾ ਬੈਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਤੇ ਉਹੀ ਮਹਾਂਪੁਰ ਕਹਿ ਰਹੇ ਨੇ ਕਬੀਰ ਕੇਸੋ ਕੇਸੋ ਕੂਕੀ ਹੈ। ਹੁਣ ਕੂਕਣ ਦਾ ਅਰਥ ਕੀ? ਕੂਕਣ ਦਾ ਅਰਥ ਖਾਮੋਸ਼ੀ ਨਹੀਂ। ਅਸਲ ਚ ਜਿਹਨੂੰ ਕਹਿ ਰਹੇ ਨੇ ਚੁੱਪ ਕਰ, ਉਹ ਇੰਨਾ ਕੁ ਬੋਲ ਚੁੱਕਾ, ਬੋਲਣ ਵਿੱਚੋਂ ਰਸ ਹੀ ਮਰ ਗਿਆ ਹੈ। ਤੇ ਜਿਹਨੂੰ ਅਜੇ ਬੋਲਣ ਦੀ ਜਾਂਚ ਨਹੀਂ, ਕਹਿਣ ਲੱਗੇ ਉੱਚੀ ਬੋਲ ਕਿਤੇ ਤੇਰੀ ਪੁਕਾਰ ਰੱਬ ਦੇ ਦਰ ਤੇ ਸੁਣੀ ਜਾ। ਦੋਨਾਂ ਚ ਅੰਤਰ ਹੈ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੈ, ਪੁਕਾਰ ਕਦੀ ਤੇਰੀ ਪੁਕਾਰ ਸੁਣੀ ਜਾ। ਮੇਰੀ ਬੇਨਤੀ ਹੈ ਆਓ ਥੋੜਾ ਜਿਹਾ, ਹਾਲਾਂਕਿ ਇਹ ਸ਼ਬਦ ਇਸ ਸ਼ਲੋਕ ਦਾ ਤੱਤ ਭਾਵ ਹੈ ਕਿ ਨਾਨਕ ਮੁਸੈ ਗਿਆਨ ਵਿਖੋਣੀ ਖਾਏ ਗਿਆ ਜਮਕਾਲ, ਸਤ ਤੱਤ ਭਾਵ ਹੀ। ਪਰ ਮੈਂ ਫਿਰ ਵੀ ਆਰੰਭ ਚ ਅਸੀਂ ਆਰਤੀ ਦਾ ਸ਼ਬਦ ਪੜ੍ਹਨੇ ਆ ਰੋਜ਼ ਸੋਹਿਲਾ ਸਾਹਿਬ ਦੀ ਬਾਣੀ ਚ, ਜਿਹਨੂੰ ਚਲੋ ਕੀਰਤ ਸੋਹਿਲਾ, ਕੀਰਤਨ ਸੋਹਿਲਾ ਵੀ ਸ਼ਬਦ ਵਰਤਿਆ ਜਾਂਦਾ। ਤੇ ਦਾਸ ਨੇ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਚ ਸਿਰਫ ਸਿਰਲੇਖ ਕੇ ਸੋਹਿਲਾ ਅਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਸੋਹਿਲਾ ਸਾਹਿਬ ਦਾ ਤੀਸਰਾ ਸ਼ਬਦ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਧਨਾਸਰੀ ਵਿੱਚ ਫਿਰ ਦੁਬਾਰਾ ਆਇਆ। ਥੋੜਾ ਜਿਹਾ ਪਾਠ ਭੇਜ ਦੇ, ਪਰ ਅਰਥ ਦੋਨਾਂ ਸ਼ਬਦਾਂ ਦਾ ਇੱਕੋ ਹੈ। ਭਾਵੇਂ ਇਤਿਹਾਸ ਕਹਿੰਦਾ ਗੁਰਦੇਵ ਜੀ ਜਗਨਨਾਥਪੁਰੀ ਜਾਂਦੇ ਨੇ, ਕਿਉਂਕਿ ਮੈਂ ਸਾਖੀ ਨਹੀਂ ਸਿਰਫ ਉਹ ਸ਼ਬਦ ਬੇਨਤੀ ਕਰਨੀ ਚਾਹੁੰਦਾ। ਜਗਨਨਾਥ ਮੂਰਤੀ ਹੈ, ਜਗਨਨਾਥ ਮੰਦਿਰ ਹੈ, ਇਹਦੇ ਅਖਰੀ ਅਰਥ ਨੇ ਜਗਤ ਦਾ ਨਾਥ। ਸੰਧਿਆ ਦਾ ਵੇਲਾ ਹੁੰਦਾ ਤੇ ਜਿਹੜੇ ਉੱਥੋਂ ਦੇ ਪਾਂਡੇ ਨੇ ਉਹ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਆਓ ਆਰਤੀ ਦਾ ਵਕਤ ਹੋ ਗਿਆ, ਆਰਤੀ ਦਾ ਵੇਲਾ ਹੋ ਗਿਆ, ਤੁਸੀਂ ਸਾਡੇ ਨਾਲ ਆਰਤੀ ਵਿੱਚ ਸ਼ਾਮਿਲ ਹੋਵੋ। ਦੇਖੋ ਸਤਿਗੁਰੂ ਜੀ ਜਾਂਦੇ ਨੇ, ਫਿਰ ਮੇਰੀ ਬੇਨਤੀ ਸੁਣਿਓ, ਗੁਰੂ ਨਾਨਕ ਸਾਹਿਬ ਦਾ ਹਰ ਥਾਂ ਤੇ ਜਾਣਾ ਉਹਨੂੰ ਮਜ਼ਾਕ, ਉਹਨੂੰ ਅੰਦਰੋਂ ਕੋਰਾਪਣ, ਉਹਨੂੰ ਰੁੱਖਾਪਣ ਨਾ ਸਮਝਿਓ। ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਗਏ ਜੇ ਕਰਮ ਕਾਂਡ ਦਾ ਵਿਰੋਧ ਕੀਤਾ ਤੇ ਸੱਚ ਵੇ ਉਹਨਾਂ ਲੋਕਾਂ ਨੂੰ ਅੰਦਰੋਂ ਰਸ ਨਾਲ ਵੀ ਭਰ ਕੇ ਆਏ। ਹੁਣ ਆਪਾਂ ਸ਼ਬਦ ਵਰਤਦੇ ਨੇ, ਇਸ ਬਰੀਕੀ ਨੂੰ ਸੁਣਿਓ। ਮੈਂ ਚਲੋ ਮੈਂ ਕਥਾ ਕਰਦਿਆਂ ਕਹਿ ਦੇਣਾ, ਮੈਂ ਤਾਂ ਉਹ ਸੱਚ ਬੋਲਾਂਗਾ ਜਿਹੜੇ ਗੁਰੂ ਨਾਨਕ ਸਾਹਿਬ ਨੇ ਬੋਲਿਆ। ਚੇਤੇ ਰੱਖਿਓ ਜਿੱਥੇ ਗੁਰੂ ਨਾਨਕ ਨੇ ਸੱਚ ਬੋਲਿਆ ਉਦੋਂ ਬਾਅਦ ਦੋਨੋਂ ਸ਼ਾਂਤ ਹੋ ਗਏ। ਜਿੱਥੇ ਅਸੀਂ ਸੱਚ ਬੋਲਦੇ ਉੱਥੇ ਸੰਗਤ ਆਪ ਹੀ ਡਾਂਗਾਂ ਕੱਢ ਲੈਂਦੀ। ਕਾਰਨ ਕੀ? ਉੱਥੇ ਦੁਫੇੜ ਪੈ ਜਾਂਦੇ, ਕਿਉਂਕਿ ਸਾਡੇ ਕੋਲ ਲਫ਼ਜ਼ ਗੁਰੂ ਨਾਨਕ ਵਾਲੇ ਨੇ ਪਰ ਅੰਦਰ ਦਾ ਰਸ ਗੁਰੂ ਨਾਨਕ ਵਾਲਾ ਨੇ। ਫਿਰ ਸਮਝੋ ਇਸ ਗੱਲ ਨੂੰ, ਮੰਨ ਲਓ ਮੈਂ ਵੀ ਸੱਚ ਬੋਲ ਰਿਹਾ, ਮੈਂ ਸੱਚ ਕਹਿ ਰਿਹਾ ਗੁਰੂ ਨਾਨਕ ਸਾਹਿਬ ਨੇ ਕਿਹਾ, ਪਰ ਕੀ ਉਸ ਸੱਚ ਸ਼ਬਦ ਦੇ ਪਿੱਛੇ ਮੇਰੇ ਕੋਲ ਸੱਚਾ ਆਚਾਰ ਹੈ? ਜੇ ਮੇਰੇ ਕੋਲ ਸੱਚਾ ਆਚਾਰ ਨਹੀਂ, ਮੇਰਾ ਸੱਚ ਕਿਹਾ ਹੋਇਆ ਸੋ ਕਾਲਡ ਸੱਚ ਇਹ ਲੋਕਾਂ ਦੇ ਵਿੱਚ ਕਲੇਸ਼ ਪੈਦਾ ਕਰੇਗਾ, ਪਰ ਗੁਰੂ ਨਾਨਕ ਦੇ ਬੋਲੇ ਹੋਏ ਸੱਚ ਪਿੱਛੇ ਸੱਚ ਆਚਾਰ ਹੈ, ਸੱਚ ਇਵੇਂ ਬਾਂਗ ਦੇਣ ਵਾਲਾ ਵੀ ਗੁਰੂ ਨਾਨਕ ਦੇ ਚਰਨ ਪਕੜ ਲੈਂਦਾ ਤੇ ਆਰਤੀ ਦੇ ਦੀਵੇ ਬਾਲਣ ਵਾਲਾ ਵੀ ਕਹਿੰਦਾ ਮੇਰਾ ਰਾਬਰ ਗੁਰੂ ਨਾਨਕ। ਅੱਜ ਸਮੱਸਿਆ ਸਾਡੀ, ਅਸੀਂ ਬੰਦੇ ਨੂੰ ਤੋੜਨ ਵਾਸਤੇ ਸ਼ਬਦਾਵਲੀ ਵਰਤੇ ਹਾਂ, ਜੋੜਨ ਵਾਸਤੇ ਤਾਂ ਕੁਝ ਹੈ ਹੀ ਨਹੀਂ। ਜੋੜਿਆ ਤਾਂ ਜਾ ਸਕੇਗਾ ਜੇ ਕਿਤੇ ਸੁਰਤ ਆਪਣੀ ਟਿਕਦੀ ਹੋਵੇਗੀ। ਹਜ਼ੂਰ ਗੁਰੂ ਨਾਨਕ ਸਾਹਿਬ ਜਾਂਦੇ ਨੇ, ਉਹ ਕਹਿੰਦੇ ਨੇ ਆਰਤੀ ਸ਼ਾਮਿਲ ਹੋ, ਕਹਾਣੀ ਨਹੀਂ ਕੇਵਲ, ਉਹ ਥਾਲ ਚ ਪਾ ਕੇ ਦੀਵੇ, ਬਸ ਇਹ ਰਾਸ ਨਾਲ ਮਿਲਦੀ ਹੋਈ ਆਰਤੀ, ਕੁਝ ਕੁ ਮੋਤੀ ਸੁਗੰਧੀ ਵਾਲੀਆਂ ਚੀਜ਼ਾਂ ਰੱਖ ਕੇ ਮੂਰਤੀ ਨੂੰ ਚਵਰ ਕਰਦੇ ਨੇ ਤੇ ਨਾਲੇ ਉਹ ਅੱਗ ਦੇ ਥਾਲੀ ਨੂੰ ਘੁਮਾਉਂਦੇ ਨੇ, ਆਰਤੀ ਕੀਤੀ ਜਾਂਦੀ, ਮਹਾਰਾਜ ਬਾਹਰ ਆ ਜਾਂਦੇ ਨੇ। ਉਹ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਤੁਸੀਂ ਆਰਤੀ ਕਰਨ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ? ਅਸੀਂ ਆਰਤੀ ਕੀਤੀ, ਤੁਸੀਂ ਵਿੱਚ ਸ਼ਾਮਿਲ ਨਹੀਂ ਹੋਏ? ਸਤਿਗੁਰੂ ਕਹਿੰਦੇ ਨਹੀਂ, ਮੈਂ ਉਸ ਦੀ ਆਰਤੀ ਵਿੱਚ ਹਰ ਵਕਤ ਹੀ ਸ਼ਾਮਿਲ ਹੁੰਦਾ। ਕਹਿਣ ਲੱਗੇ ਉਸ ਦੀ ਆਰਤੀ, ਜਗਨਨਾਥ ਦੀ ਆਰਤੀ? ਕਹਿੰਦੇ ਬਿਲਕੁਲ। ਕਹਿੰਦੇ ਨੇ ਤੁਸੀਂ ਤਾਂ ਬਾਹਰ ਸੀ, ਸਾਡੇ ਕੋਲ ਸਾਕਾਰ ਮੂਰਤ। ਸਤਿਗੁਰੂ ਕਹਿੰਦੇ ਜਗਨਨਾਥ ਦਾ ਅਰਥ ਕੀ? ਜਗਨਨਾਥ ਦਾ ਅਰਥ ਹੈ ਜਿਹੜਾ ਜਗਤ ਦਾ ਮਾਲਕ ਹੈ, ਉਹ ਜਿਹੜਾ ਏਡੇ ਵਿਰਾਟ ਜਗਤ ਨੂੰ ਪੈਦਾ ਕਰੀ ਬੈਠਾ, ਉਹਨੂੰ ਮੂਰਤੀ ਚ ਬੰਦ ਕਰਕੇ ਨਿੱਕੀ ਜਿਹੀ ਥਾਲੀ ਨਾਲ ਉਹਦੀ ਆਰਤੀ ਉਤਾਰ ਸਕੋਗੇ? ਹੈ ਉਹ ਜਗਤ ਦਾ ਮਾਲਕ, ਆਰਤੀ ਤੁਸੀਂ ਕਿਵੇਂ ਉਤਾਰ ਰਹੇ ਹੋ? ਉੱਥੇ ਹਜ਼ੂਰ ਨੇ ਕਿਹਾ, ਬਸ ਅੰਦਰ ਸ਼ਬਦ ਨੂੰ ਕਮਾ ਕੇ ਦੇਖੋ, ਆਓ ਮੇਰੇ ਨਾਲ ਦੇਖੋ, ਉਹਦੇ ਦੋ ਦੀਵੇ ਪੈ ਬਲਦੇ ਨੇ, ਉਹ ਦੀਵਿਆਂ ਚ ਤੇਲ ਨਹੀਂ ਮੁੱਕਦਾ, ਉਹਨਾਂ ਦੀਵਿਆਂ ਚ ਘਿਓ ਨਹੀਂ ਪਾਉਣਾ ਪੈਂਦਾ, ਆਓ ਦੇਖੋ ਉਹਦੇ ਮੋਤੀ ਚਮਕਦੇ ਪਏ ਨੇ, ਉਹਦਾ ਥਾਲ ਹਮੇਸ਼ਾ ਹੀ ਭਰਪੂਰ ਰਹਿੰਦਾ। ਉਹਨਾਂ ਕਿਹਾ ਵੀ ਬੰਦਾ ਗੱਲਾਂ ਕਿਹੋ ਜਿਹੀਆਂ ਕਰਨ ਲੱਗ ਪਏ? ਉਹ ਸਾਰੇ ਇਕੱਠੇ ਹੋ ਗਏ। ਉੱਥੇ ਗੁਰਦੇਵ ਨੇ ਜਿਹੜਾ ਸ਼ਬਦ ਕਿਹਾ, ਤੁਸੀਂ ਸਾਰੇ ਪੜ੍ਹਦੇ ਹੋ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ। ਬਸ ਉਦਾਹਰਨ ਉਹੀ ਹੈ, ਰਾਸ ਲੀਲਾ ਵਿੱਚ ਅਰਥ ਹੋਰ ਕੀਤੇ ਗਏ, ਆਰਤੀ ਵਿੱਚ ਹੋਰ। ਹਾਲਾਂਕਿ ਆਰਤੀ ਦਾ ਅਰਥ ਵੀ ਹੁਣ ਭਾਵੇਂ ਅਸੀਂ ਆਪਣੀ ਮਰਜ਼ੀ ਨਾਲ, ਇੱਕ ਸ਼ਬਦ ਭਗਤ ਧੰਨਾ ਜੀ ਦਾ ਵੀ ਪੜਿਆ ਜਾਂਦਾ, ਗੋਪਾਲ ਤੇਰਾ ਆਰਤਾ, ਤੇ ਉਹ ਅਸੀਂ ਸਾਰੇ ਕਹਿੰਦੇ ਹਾਂ ਜੀ ਉਹ ਜੱਟ ਸੀ ਨਾ ਜੀ, ਉਹਨੇ ਤਾਂ ਕਿਹਾ ਜੀ ਮੇਰਾ ਆਰਤਾ। ਐਵੇਂ ਬਚਕਨੀ ਗੱਲ ਨਾ ਕਰੀਏ, ਆਰਤਾ ਦਾ ਅਰਥ ਉੱਥੇ ਖਿਮਾ ਕਰਿਓ, ਧੱਕੇ ਨਾਲ ਖਿੱਚ ਧੂ ਕੇ ਕਰ ਜਾਏ, ਬਹੁ ਗਿਣਤੀ ਚ ਪ੍ਰਭਾਵ ਪਾ ਕੇ। ਗੁਰੂ ਗ੍ਰੰਥ ਸਾਹਿਬ ਚ ਆਰਤ ਲਫ਼ਜ਼ ਦਾ ਅਖਰੀ ਅਰਥ ਹੈ ਦੁਖੀ, ਆਜ਼ਿਜ਼, ਮੰਗਤਾ। ਜੇ ਇਹ ਸ਼ਬਦ ਨੂੰ ਅਸੀਂ ਆਰਤੇ ਨੂੰ ਆਰਤੀ ਲਫ਼ਜ਼ ਨਾਲ ਜੋੜ ਕੇ ਅਰਥ ਕਰਾਂਗੇ, ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਆਉਂਦਾ, ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰੀਆ, ਸਰਵਨੀ ਸੁਰਤ ਨੈਣ ਸੁੰਦਰ ਨਾਹੀ, ਆਰਤ ਦੁਆਰ ਰਟਤ ਪਿੰਗੁਰੀਆ। ਉੱਥੇ ਲਫ਼ਜ਼ ਆਰਤ ਹੈ, ਆਰਤ ਦਾ ਅਰਥ ਹੈ ਦੁਖਿਆਰਾ। ਖੈਰ ਮੈਂ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਨੇ ਗਗਨ ਮੈਂ ਨਹੀਂ ਮੈਂ, ਇਹਦਾ ਅਰਥ ਗਗਨ ਮਈ, ਇਹ ਸ਼ਬਦ ਮਈ ਵਰਤਨੇ ਕਰੇ, ਗਗਨ ਮੈਂ ਥਾਲ। ਆਹ ਦੇਖੋ ਵਿਸ਼ਵ ਦੇ ਨਾਥ, ਜਗਤ ਦੇ ਨਾਥ ਦੀ ਆਰਤੀ ਹੋ ਰਹੀ। ਆ ਜਿਤਨਾ ਵੀ ਆਕਾਸ਼ ਹੈ, ਜਿਤਨਾ ਗਗਨ ਹੈ, ਇਹ ਪਰਮਾਤਮਾ ਦੀ ਆਰਤੀ ਵਾਸਤੇ ਥਾਲੀ ਬਣਿਆ ਹੋਇਆ। ਇੱਕ ਵਿਰਾਟ ਦੀ ਆਰਤੀ ਛੋਟੇ ਛੋਟੇ ਹੱਥਾਂ ਨਾਲ ਕੀ ਕਰ ਸਕਾਂਗੇ? ਉਸ ਵਿਰਾਟ ਦੀ ਆਰਤੀ ਕਰਨ ਲਈ ਸਾਜ਼ੋ ਸਮਾਨ ਵੀ ਵਿਰਾਟ ਚਾਹੀਦਾ। ਹਜ਼ੂਰ ਕਹਿੰਦੇ ਨੇ ਗਗਨ ਮੈਂ ਥਾਲ, ਗਗਨ ਰੂਪੀ ਥਾਲ ਵਿੱਚ ਸੂਰਜ ਤੇ ਚੰਦਰਮਾ ਦੋ ਦੀਵੇ ਬਲਦੇ ਪਏ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਤਾਰਕਾ ਮੰਡਲ ਆ ਆਕਾਸ਼ ਵਿੱਚ ਜਿਹੜੇ ਤਾਰੇ ਟਿਮ ਟਮਾਉਂਦੇ, ਸੂਰਜ ਤੇ ਚੰਦਰਮਾ ਦੋ ਦੀਵੇ ਨੇ ਤੇ ਜਿਹੜੇ ਤਾਰੇ ਟਿਮ ਟਮਾਉਂਦੇ ਨੇ, ਇਹ ਮੇਰੇ ਪਰਮਾਤਮਾ ਦੇ ਥਾਲ ਦੇ ਵਿੱਚ ਜਨਕ, ਜਨਕ ਦਾ ਅਰਥ ਇੱਥੇ ਜਾਣੋ, ਜਨਕ ਦਾ ਅਰਥ ਹੈ ਮਾਨੋ, ਇਹ ਸਾਰੇ ਮੰਨੋ ਕਿ ਉਹਦੇ ਥਾਲ ਚ ਪਾਏ ਹੋਏ ਮੋਤੀ ਨੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਮਹਾਰਾਜ ਕਹਿੰਦੇ ਨੇ ਕੈਸੀ ਆਰਤੀ ਹੋਏ, ਕਿਹੋ ਜੀ ਤੇਰੇ ਕਮਾਲ ਦੀ ਆਰਤੀ ਹੋ ਰਹੀ ਹੈ ਪਰਮਾਤਮਾ, ਲੋਕ ਸਮਝ ਨਹੀਂ ਰਹੇ, ਤੇਰੀ ਆਰਤੀ ਤਾਂ ਜੁਗਾਂ ਜੁਗੋਂ ਤੋਂ ਹੋ ਰਹੀ ਹੈ, ਆਪਣੀ ਪੂਜਾ ਆਪਣੀ ਆਰਤੀ ਤੋਂ ਆਪ ਕਰ ਰਹੇ, ਸਾਨੂੰ ਤਾਂ ਸਾਜ਼ੋ ਸਮਾਨ ਇਕੱਠੇ ਕਰਨ ਦੀ ਲੋੜ ਨਹੀਂ, ਸਿਰਫ ਉਹਦੀ ਆਰਤੀ ਵਿੱਚ ਸ਼ਮੂਲੀਅਤ ਕਰਨ ਦੀ ਲੋੜ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਇੱਥੇ ਜਿਹੜਾ ਸ਼ਬਦ ਹੈ ਨਾ ਮਨ ਮਲ ਆਨ ਲੋ, ਦੱਖਣ ਵਿੱਚ ਇੱਕ ਮਾਲਿਆ ਪਰਬਤ ਹੈ ਹਿੰਦੁਸਤਾਨ ਵਿੱਚ ਖਾਸ, ਉਹਦੇ ਉੱਤੇ ਚੰਦਨ ਦੇ ਰੁੱਖ ਨੇ, ਜਦੋਂ ਕਹਿੰਦੇ ਨੇ ਹਵਾ ਚੱਲਦੀ ਹੈ ਤੇ ਚੰਦਨ ਦੀ ਸਮੈਲ ਹਵਾ ਚ ਮਿਲ ਕੇ ਅੱਗੇ ਲੰਘਦੀ, ਜਿੱਥੋਂ ਜਾਂਦੀ ਹੈ ਸੁਗੰਧੀ ਸੁਗੰਧੀ। ਮਹਾਰਾਜ ਕਹਿੰਦੇ ਕਾਹਦੀ ਧੂਪ ਵਾਲੀ ਬੈਠੇ ਹੋ? ਆ ਦੇਖੋ ਬਾਹਰ ਨਿਕਲ ਕੇ ਉਹਦੀ ਹਵਾ ਵਿੱਚ ਉਹਦੇ ਪੈਦਾ ਕੀਤੇ ਹੋਏ ਮਾਲਿਆ ਪਰਬਤ ਤੇ ਜਿਹੜੇ ਚੰਦਨ ਦੇ ਰੁੱਖ ਨੇ, ਉਹਨਾਂ ਦੀ ਸੁਗੰਧੀ ਤਾਂ ਉਹਦੇ ਬ੍ਰਹਿਮੰਡ ਵਿੱਚ ਧੂਪ ਹੀ ਦਿੰਦੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਤੁਸੀਂ ਮੂਰਤੀ ਨੂੰ ਚੌਰ ਕਰ ਰਹੇ ਹੋ, ਧਿਆਨ ਨਾਲ ਦੇਖੋ ਜਦੋਂ ਪਵਨ ਚੱਲਦੀ ਹੈ, ਆ ਬਨਸਪਤੀ ਦੇ ਪੇਡਿਆਂ ਦੀਆਂ ਤਾਣੀਆਂ ਖਿਲਦੀਆਂ ਨੇ। ਕਹਿੰਦੇ ਨੇ ਕਦੀ ਧਿਆਨ ਨਾਲ ਦੇਖੋ ਮੇਰੇ ਵਾਹਿਗੁਰੂ ਜੀ ਨੂੰ, ਇਹ ਸਾਰੀ ਪਵਨ ਚੌਰ ਪਈ ਕਰਦੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਸਗਲ ਬਨ ਰਾਏ ਆ ਜਿੰਨੇ ਵੀ ਜੰਗਲ ਨੇ, ਸਤਿਗੁਰੂ ਕਹਿੰਦੇ ਨੇ ਖਿੜੇ ਹੋਏ ਫੁੱਲ ਜਿਹੜੇ ਨੇ, ਇਹ ਆਰਤੀ ਵਿੱਚ ਰੱਬ ਵਾਸਤੇ ਫੁੱਲ ਨੇ, ਉਹਦੀ ਜੋਤ ਹਰ ਇੱਕ ਥਾਂ ਤੇ ਵਿਆਪਕ ਹੈ। ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਵਾਹ ਕੈਸੇ ਕਮਾਲ ਦੀ ਆਰਤੀ ਹੋ ਰਹੀ। ਫਿਰ ਮੇਰੀ ਬੇਨਤੀ ਸੁਣਿਓ, ਆਮ ਤੌਰ ਤੇ ਅਸੀਂ ਅਰਥ ਜ਼ਰੂਰ ਕਰ ਦਿੰਦੇ ਹਾਂ ਬਾਣੀ ਦੇ। ਮੈਂ ਰੋਜ਼ ਇੱਕ ਹੋਕਾ ਦੇਣਾ ਪਿਆ, ਗੁਰਮੁਖੋ ਗੁਰਬਾਣੀ ਦੇ ਅਰਥਾਂ ਦੀ ਸਮਝ ਜਿੰਨੀ ਦੇਰ ਤੱਕ ਨਾਮ ਦਾ ਅਭਿਆਸ ਨਹੀਂ ਸਮਝ ਨਹੀਂ ਪੈ ਸਕਦੇ। ਮੈਂ ਬੋਲ ਰਿਹਾ ਨੌਲੇਜ ਮੇਰੇ ਕੋਲ, ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸ਼ੇਰ, ਪਰ ਅਸਲ ਚ ਇਹਦਾ ਆਨੰਦ ਉਦੋਂ ਆਵੇਗਾ ਜਦੋਂ ਸ਼ਬਦ ਵਿੱਚ ਆਪਾਂ ਖੁਦ ਡੁੱਬਾਂਗੇ, ਸ਼ਬਦ ਉਹ ਹੀ ਰਹੇਗਾ। ਹਜ਼ੂਰ ਕਹਿੰਦੇ ਨੇ ਕੈਸੀ ਆਰਤੀ ਹੋਏ, ਕਿਹੋ ਜੀ ਕਮਾਲ ਦੀ ਆਰਤੀ ਹੋ ਰਹੀ ਹੈ। ਭਾਵ ਖੰਡਨਾ, ਇਹ ਜਨਮ ਨੂੰ ਦੁੱਖ ਨੂੰ ਕੱਟਣ ਵਾਲੇ ਵਾਹਿਗੁਰੂ, ਇਹ ਜਗਤ ਦੇ ਨਾਥ ਇਹਨਾਂ ਨੂੰ ਨਹੀਂ ਸਮਝ, ਇਹ ਸੌੜੀ ਬੁੱਧੀ ਵਾਲੇ ਆਰਤੀਆਂ ਕਰਦੇ ਪਏ ਨੇ ਦੀਵੇ ਬਾਲ ਬਾਲ ਕੇ, ਪਰ ਤੇਰੇ ਦੀਵੇ ਤਾਂ ਬੁੱਝਦੇ ਕਦੀ, ਤੇਰੇ ਮੋਤੀ ਕਦੀ ਪੁਰਾਣੇ ਨਹੀਂ ਹੋਏ, ਤੇਰੀ ਧੂਪ ਕਦੀ ਤੁਖਾਣੀ ਨਹੀਂ ਪਈ, ਵਾਰ ਵਾਰ ਚੌਰ ਨਹੀਂ ਲਿਆਉਣੀ ਪੈਂਦੀ, ਨਿਰਗੁਣ ਨਿਰਾਕਾਰ ਤੇਰੀ ਆਰਤੀ ਆਪਣੇ ਆਪ ਹੋ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਉਹਨਾਂ ਕਿਹਾ ਚਲੋ ਇਹ ਤਾਂ ਕਹਿ ਦਿੱਤਾ, ਸੂਰਜ ਚੰਦਰਮਾ ਦੀਵੇ ਨੇ, ਤਾਰੇ ਮੋਤੀ ਨੇ, ਹਵਾ ਜਿਹੜੀ ਸੁਗੰਧੀ ਵਾਲੀ, ਇਹ ਧੂਪ ਹੈ, ਪਰ ਸਾਨੂੰ ਦੱਸ ਅਸੀਂ ਤਾਂ ਨਫੀਰੀਆਂ ਵੀ ਵਜਾਨੇ ਪਏ, ਵਾਜੇ ਵੀ ਵਜਾਨੇ, ਆ ਤੂਤੀਆਂ ਸੰਖ ਵਜਾਨੇ ਪਏ। ਸਤਿਗੁਰੂ ਕਹਿੰਦੇ ਨੇ ਬਾਹਰ ਦੇ ਸੰਖ ਵਜਾਉਣ ਵਾਲਿਓ, ਕਿੰਨਾ ਚਿਰ ਵਜਾਓਗੇ? ਤੁਸੀਂ ਅੱਧਾ ਘੰਟਾ ਇੱਕ ਘੰਟਾ ਨਾਦ ਛੇੜਦੇ ਹੋ, ਪਰ ਤੁਹਾਨੂੰ ਜੇ ਕਿਤੇ ਅੰਦਰ ਦਾ ਧੁਨੀ ਸੁਣ ਦੀ ਜਾਂਚ ਆ ਜਾਏ, ਸੱਚ ਇਵੇਂ ਜਿੰਨੇ ਸਰੀਰ ਨੇ ਇਹ ਸਾਰੇ ਸਾਂਝ ਨੇ, ਹਰ ਸਰੀਰ ਦੇ ਵਿੱਚ ਮੇਰੇ ਪਰਮਾਤਮਾ ਦੀ ਅਨਹਦ ਨਾਦ ਦੀ ਭੇਰੀ ਵੱਜਦੀ ਪਈ। ਦੇਖੋ ਕੈਸੀ ਉੱਚੀ ਸੁਰ, ਹੁਣ ਉਹ ਨਾਦ ਜਿਹੜਾ ਮੇਰੇ ਤੁਹਾਡੇ ਸਭ ਚ ਵੱਜ ਰਿਹਾ, ਹਜ਼ੂਰ ਕਹਿੰਦੇ ਨੇ ਉਹਦੀ ਆਰਤੀ ਦਾ ਸੰਗੀਤ ਹੈ। ਕੈਸੀ ਆਰਤੀ ਹੋਏ ਭਵ ਕੰਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਅੱਗੇ ਧਿਆਨ ਨਾਲ ਸੁਣਿਓ, ਉਹਨਾਂ ਕਿਹਾ ਸਾਡੇ ਕੋਲ ਤਾਂ ਸਕਾਰ ਮੂਰਤੀ, ਤੁਸੀਂ ਤਾਂ ਅਦ੍ਰਿਸ਼ਟ ਦੀ ਗੱਲ ਪੈ ਕਰਦੇ, ਸਾਡੀ ਮੂਰਤੀ ਦੀਆਂ ਅੱਖਾਂ ਨੇ, ਸਾਡੀ ਮੂਰਤੀ ਦੇ ਹੱਥ ਨੇ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਧਿਆਨ ਨਾਲ ਦੇਖੋ, ਹਜ਼ਾਰਾਂ ਅੱਖਾਂ ਵਿੱਚੋਂ ਮੇਰਾ ਜਗਨਨਾਥ ਦੇਖ ਰਿਹਾ ਹੈ। ਇਹ ਸ਼ਬਦ ਦੇ ਇਹਨਾਂ ਤੁਕਾਂ ਦੇ ਅਰਥ ਕਰ ਲਈ ਨਾ, ਸਾਨੂੰ ਇਸ ਤੋਂ ਅਗਲੀ ਇੱਕ ਤੁਕ ਜ਼ਰੂਰ ਪਹਿਲਾਂ ਲੈਣੀ ਪੈਗੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ, ਹਰ ਇੱਕ ਦੇ ਅੰਦਰ ਉਹਦਾ ਚਾਨਣ ਹੈ। ਗੁਰੂ ਸਾਹਿਬ ਕਹਿੰਦੇ ਨੇ ਆ ਪੱਥਰ ਦੀ ਮੂਰਤੀ ਨੂੰ ਅੱਖਾਂ ਲਾ ਕਹਿੰਦੇ ਹੋ, ਅੱਖਾਂ ਦੇਖ ਰਹੀਆਂ ਨੇ, ਕਹਿੰਦੇ ਨੇ ਤਾਂ ਕਦੀ ਚਮਕੀਆਂ ਵੀ ਨੇ, ਜਿਸ ਤਰ੍ਹਾਂ ਦੀ ਮੂਰਤੀ ਦੀ ਬਣਾ ਗਿਆ ਉਹੋ ਜਿਹੀਆਂ। ਕਹਿੰਦੇ ਨੇ ਮੇਰੇ ਜਗਤ ਦੇ ਨਾਦ ਦੀਆਂ ਹਜ਼ਾਰਾਂ ਮੂਰਤੀਆਂ ਨੇ, ਇੱਕ ਵੀ ਮੂਰਤ ਨੇ। ਫਿਰ ਸੁਣਿਓ, ਜਦੋਂ ਸਾਹਮਣੇ ਜੋਤ ਜੋਤ ਹੈ ਸੋਏ, ਜਿੰਨੇ ਸਰੀਰ ਨੇ ਇਹ ਮੇਰੇ ਪਰਮਾਤਮਾ ਦੀ ਆਪਣੀ ਮੂਰਤ ਹੈ। ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਭਾਈ ਨੰਦ ਲਾਲ ਸਾਹਿਬ ਦੀ ਇੱਕ ਗਜ਼ਲ ਦਾ ਸ਼ੇਰ ਹੈ, ਉਹ ਕਹਿੰਦੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਜੇ ਤੇਰਾ ਦਿਲ ਸਾਫ਼ ਹੈ, ਤੇਰਾ ਮਹਿਬੂਬ ਤੇਰੇ ਦਿਲ ਚ ਹੈ, ਚਸ਼ਮ ਗਰ ਬੀਨਾ ਬਵਦ ਹਰ ਤਰਫ਼ ਦੀਦਾਰ ਹਸਤ, ਜੇ ਤੇਰੀ ਅੱਖ ਮੈਲੀ ਨੀ ਤੇ ਹਰ ਪਾਸੇ ਪਿਆਰੇ ਦਾ ਦੀਦਾਰ ਹੀ ਪਿਆ ਹੋਇਆ ਹੈ। ਇਹਨੂੰ ਬੁੱਲੇ ਨੇ ਕਿਹਾ ਸੀ, ਬੁੱਲਿਆ ਸ਼ੋ ਤੇਰੇ ਤੋਂ ਵੱਖ ਨਹੀਂ, ਬਿਨ ਸ਼ੋ ਦੇ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂ ਹੀ ਤਾਂ ਜਾਨ ਸੁਕੇਂਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਫਿਰ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਜਿਹੜੀ ਜੋਤ ਤੁਹਾਡੇ ਚ ਮੇਰੇ ਚ ਵਰਤ ਰਹੀ ਹੈ, ਇਹ ਸਾਰੀ ਪਰਮਾਤਮਾ ਦੀ ਆਪਣਾ ਉਹਦੀ ਮੂਰਤ ਹੈ। ਸਤਿਗੁਰੂ ਕਹਿੰਦੇ ਹਜ਼ਾਰਾਂ ਨੇਤਰਾਂ ਚੋਂ ਦੇਖ ਰਿਹਾ, ਪਰ ਇੱਕ ਵੀ ਨੇਤਰ ਨੀ ਨਿਰਗੁਣ ਦਾ। ਹਜ਼ਾਰਾਂ ਉਹਦੇ ਪੈਰ ਨੇ, ਮੈਲੇ ਕਦੀ ਨੀ ਹੁੰਦੇ, ਪਰ ਇੱਕ ਵੀ ਪੈਰ ਨਹੀਂ ਉਹਦਾ। ਇਹ ਬਚਨ ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ, ਸਹਿਸ ਤਵ ਨੈਨ ਨਨ ਨੈਨ ਕਹਿ ਤੋਏ ਕੋ ਸਹਿਸ ਮੂਰਤ ਨਨਾ, ਇੱਕ ਤੋਈ ਸਹਿਸ ਦਾ ਅਰਥ ਹਜ਼ਾਰ, ਤੇਰੀਆਂ ਹਜ਼ਾਰਾਂ ਅੱਖਾਂ ਨੇ। ਪਿਆਰਿਓ ਫਿਰ ਇਹਨੂੰ ਮੇਰੀ ਬੇਨਤੀ ਨੂੰ ਸੁਣਿਓ, ਸ਼ਬਦ ਥੋੜਾ ਜਿਹਾ ਗਹਿਰਾ ਹੈ। ਜਦੋਂ ਉਹ ਨਿਰਗੁਣ ਹੈ, ਕੁਛ ਵੀ ਨਹੀਂ, ਮੁੱਖ ਨਾ ਮਸਾਰੇ ਉਹਦਾ ਕੁਛ ਨਹੀਂ, ਪਰ ਜਦੋਂ ਆਪ ਜੀ ਉਹਦੀ ਸਰਗੁਣ ਚ ਝਲਕ ਪਾਓਗੇ, ਪਰ ਸਰਗੁਣ ਦੀ ਬਾਹਰ ਦੀ ਝਲਕ ਤਾਂ ਪਏਗੀ ਜੇ ਅੰਦਰ ਦੀ ਝਲਕ ਹੋਵੇਗੀ। ਅੰਦਰ ਤੋਂ ਬਿਨਾਂ ਬਾਹਰ ਦਵੈਸ਼ ਚ ਦਿਸਦਾ, ਜੇ ਅੰਦਰ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਫਿਰ ਬੇਨਤੀ ਸੁਣ, ਮੈਂ ਚਲੋ ਇੱਕ ਹੋਰ ਪ੍ਰਮਾਣ ਦੇ ਦੇਣਾ, ਇਹ ਸਾਰੀ ਖੇਡ ਬਾਹਰ ਦਾ ਜੋ ਕੁਝ ਹੈ ਨਾ, ਇਹ ਸਾਡੇ ਅੰਦਰ ਤੇ ਨਿਰਭਰ ਕਰਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਇੱਕ ਰੁੱਖ ਦੇ ਥੱਲੇ ਚਾਰ ਬੰਦੇ ਬੈਠੇ ਜੀ, ਸੰਸਾਰ ਇੱਕੋ ਹੀ ਹੈ। ਉਹ ਚਾਰੇ ਗਰਮੀ ਚ ਆਰਾਮ ਪੈ ਕਰਨ ਤੇ ਹਵਾ ਚੱਲੀ, ਹਵਾ ਚੱਲਣ ਨਾਲ ਰੁੱਖ ਦੀਆਂ ਟਾਹਣੀਆਂ ਆਪਸ ਚ ਖਹਿਣ ਲੱਗੀਆਂ, ਪੱਤਿਆਂ ਦਾ ਖੜਾਕ ਸ਼ੁਰੂ ਹੋ ਗਿਆ। ਉਹਨਾਂ ਵਿੱਚ ਇੱਕ ਕਵੀ ਸੀ, ਉੱਠ ਕੇ ਬੈਠ ਗਿਆ, ਕਹਿੰਦਾ ਵੇਖੋ ਪਰਮਾਤਮਾ ਦੀ ਕੁਦਰਤ, ਇਹਦੀਆਂ ਤਾਂ ਸ਼ਾਖਾਵਾਂ ਵੀ ਕਵਿਤਾ ਰਚਦੀਆਂ ਪਈਆਂ ਨੇ, ਇਹ ਮਾਤਰਾ ਹੀ ਨਹੀਂ ਕੱਟਣ ਦਿੰਦੀਆਂ। ਕਮਾਲ ਦੀ ਗੱਲ, ਇੱਕੋ ਜਿਹੀ ਰਿਦਮ, ਇੱਕੋ ਜਿਹੀ ਲੈ, ਉਹ ਕਹਿੰਦਾ ਰੱਬ ਦੀ ਰਚੀ ਹੋਈ ਰਚਨਾ ਇਹ ਸਾਰੀ ਕਵਿਤਾ ਕਰ ਰਹੀ। ਦੂਜਾ ਸੰਗੀਤਕਾਰ ਉਹਨੇ ਦੇਖਿਆ, ਉਹ ਵੀ ਉੱਠ ਕੇ ਬੈਠ ਗਿਆ, ਕਹਿੰਦਾ ਕੱਲੀ ਕਵਿਤਾ ਨਹੀਂ, ਤੂੰ ਧਿਆਨ ਨਾਲ ਸੁਣ, ਇਹਦੇ ਪੱਤਿਆਂ ਵਿੱਚੋਂ ਸੁਰਾਂ ਦੀ ਆਵਾਜ਼ ਵੀ ਆਉਂਦੀ ਹੈ। ਇਹ ਪੱਤੇ ਸੰਗੀਤ ਕਰ ਰਹੇ ਨੇ, ਇਹ ਸੱਤਾਂ ਸੁਰਾਂ ਚ ਆਵਾਜ਼ ਦੇ ਰਹੇ ਨੇ, ਇਹ ਰਿਦਮ ਚ ਬੋਲ ਰਹੇ ਨੇ, ਲਹਿ ਚ ਬੋਲ ਰਹੇ ਨੇ। ਕਵੀ ਕਹਿੰਦਾ ਪੱਤੇ ਕਵਿਤਾ ਰਚ ਰਹੇ ਨੇ, ਸੰਗੀਤਕਾਰ ਕਹਿ ਰਿਹਾ ਕਿ ਅਸਲ ਚ ਪੱਤਿਆਂ ਵਿੱਚੋਂ ਸੁਰਾਂ ਦੀ ਆਵਾਜ਼ ਆਉਂਦੀ ਹੈ। ਇੰਨੀ ਦੇਰ ਨੂੰ ਤੇਜ਼ ਹਵਾ ਚੱਲੀ, ਇੱਕ ਪੱਤਾ ਟੁੱਟ ਕੇ ਜ਼ਮੀਨ ਤੇ ਡਿੱਗਾ, ਉੱਥੇ ਇੱਕ ਬੈਰਾਗੀ ਬੈਠਾ ਸੀ, ਰੋ ਪਿਆ, ਕਹਿੰਦਾ ਲੋਕੋ ਕੱਲਾ ਬੰਦੇ ਨਹੀਂ ਮਰਨਾ ਇੱਥੇ, ਜੋ ਕੁਝ ਰੱਬ ਨੇ ਪੈਦਾ ਕੀਤਾ ਹਰ ਚੀਜ਼ ਨੇ ਇੱਕ ਦਿਨ ਬਿਣਸਣਾ ਹੈ। ਉਹਨੇ ਟੁੱਟੇ ਹੋਏ ਪੱਤੇ ਨੂੰ ਕਿਹਾ ਕਿ ਅੰਦਰ ਜਿਹੜਾ ਲਾਲਚ ਦਾ ਕੁੱਤਾ ਭੌਂਕ ਰਿਹਾ ਸੀ ਠੀਕ ਹੋ ਗਿਆ? ਗੁਰਮੁਖੋ, ਗੁਰਦੁਆਰਾ ਇੰਟਰਕ ਦੀ ਆਵਾਜ਼ ਵਿੱਚੋਂ ਸੰਗੀਤ ਸੁਣਾਈ ਦੇ ਰਿਹਾ, ਇੱਕ ਨੂੰ ਰੁੱਖ ਦੇ ਪੱਤਿਆਂ ਦੇ ਵਿੱਚੋਂ ਕਵਿਤਾ ਨਜ਼ਮ ਸੁਣਾਈ ਦੇ ਰਹੀ ਹੈ, ਇੱਕ ਨੂੰ ਰੁੱਖ ਦਾ ਪੱਤਾ ਟੁੱਟਾ ਤੇ ਨਾਸ਼ਵੰਤਾ ਦਿਸ ਰਹੀ, ਜਿਹਨੂੰ ਬਾਬਾ ਸਾਹਿਬ ਨੇ ਬਾਣੀ ਚ ਕਿਹਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਚੜਪਾਹੇ ਚਾਰੇ ਕੁੰਡਾ ਢੂੰਡੀਆਂ ਰਹਿਣ ਕਥਾਉਂ ਨਾ। ਪੱਤਾ ਟੁੱਟ ਗਿਆ, ਨਾਸ਼ਵੰਤ ਹੈ, ਇੱਕ ਘਰੋਂ ਲੜ ਕੇ ਆਇਆ ਸੀ ਮਾਪਿਆਂ ਨਾਲ, ਉਹ ਦੁਖੀ ਬੜਾ ਸੀ, ਅੰਦਰੋਂ ਕਲਪਿਆ ਸੀ। ਜਦੋਂ ਤਿੰਨੇ ਜਣੇ ਸਿਫਤਾਂ ਕਰੀ ਜਾਣ, ਸੰਗੀਤ ਹੈ, ਕਵਿਤਾ ਹੈ, ਰੱਬ ਰਚਨੀ ਕੋਈ ਰਚਨਾ ਚ ਨਾਸ਼ਵੰਤਾ ਦੀ ਗੱਲ ਕਰਦਾ, ਉਹ ਇੰਨਾ ਦੁਖੀ ਹੋ ਗਿਆ, ਕਹਿੰਦਾ ਚੁੱਪ ਕਰ ਜੋ ਨਿਕੰਮਿਓ, ਕਹਿੰਦਾ ਕੱਲਾ ਮੈਂ ਨੀ, ਘਰ ਤੋਂ ਲੜ ਕੇ ਆਏ, ਇੱਥੇ ਪੱਤਾ ਪੱਤੇ ਲੜਦਾ ਪਿਆ ਹੈ। ਹੁਣ ਇੱਕ ਰੁੱਖ ਹੈ, ਮੈਂ ਬੇਨਤੀ ਕਰਾਂ, ਸਭ ਦੀ ਦ੍ਰਿਸ਼ਟੀ ਇੱਕੋ ਨਹੀਂ, ਸੰਸਾਰ ਉਹ ਕੁਛ ਹੈ ਜੋ ਕੋਈ ਤੁਸੀਂ ਅੰਦਰੋਂ ਸੋਚ ਰਹੇ ਹੋ, ਇੱਥੇ ਕੁਝ ਵੀ ਗੰਦਾ ਨਹੀਂ। ਜੇ ਅੰਦਰ ਗੰਦ ਹੈ ਤੇ ਪਿਆਰਿਓ ਕੁਛ ਵੀ ਚੰਗਾ ਨਹੀਂ, ਜੇ ਅੰਦਰ ਨਿਰਮਲ ਹੈ ਤੇ ਸੰਸਾਰ ਵਿੱਚ ਰੰਚਕ ਮਾਤਰ ਮਹਿਲ। ਫਿਰ ਥੋੜਾ ਜਿਹਾ ਨੂੰ ਗਹਿਰਾ ਸੋਚਿਓ, ਮੇਰੀ ਬੇਨਤੀ ਨੂੰ ਸੁਣਿਓ, ਜੇ ਅੰਦਰ ਪਵਿੱਤਰ ਹੈ, ਮੈਂ ਪ੍ਰਮਾਣ ਦੇਣ ਲੱਗਾ ਬਾਣੀ ਚੋਂ, ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਆਵਾਜ਼ ਆਉਂਦੀ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਆਏ। ਅੰਦਰ ਇੰਨਾ ਪਵਿੱਤਰ, ਇੰਨਾ ਨਿਰਮਲ, ਕਹਿੰਦੇ ਨੇ ਅੱਜ ਪਤੀ ਨੀ ਘਰ ਚ ਆਇਆ, ਸਾਰਾ ਸਰੀਰ ਬਦਨ ਥੱਕਿਆ ਪਿਆ, ਟੁੱਟਿਆ ਪਿਆ, ਕਿਉਂਕਿ ਉਹਦਾ ਵਸਲ ਨੀ ਮਿਲਿਆ। ਅੰਦਰ ਨਿਰਮਲ ਹੋਏ ਤੇ ਕਾਮ ਦੀ ਵਾਸ਼ਨਾ ਦਾ ਮਿਲਾਪ ਵੀ ਰਾਮ ਬਣ ਜਾਂਦਾ ਹੈ। ਪਿਆਰੇ, ਜੇ ਅੰਦਰ ਮੈਲਾ ਹੋਵੇ ਤੇ ਰਾਮ ਦੀ ਗੱਲ ਕਰਦਾ ਹੋਇਆ ਵੀ ਬੰਦਾ ਕਾਮ ਵਿੱਚ ਪ੍ਰਵਿਰਤ ਹੋ ਜਾਂਦਾ। ਸੁਣਨ ਵਾਲੀ ਬੇਨਤੀ, ਹੁਣ ਅੰਦਰ ਇੰਨਾ ਪਵਿੱਤਰ ਹੋਵੇ, ਮੈਂ ਅਰਜ਼ ਕੀਤੀ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਤੇਰਾ ਦਿਲ ਸਾਫ ਕੋਈ ਨੀ, ਯਾਰ ਤਾਂ ਤੇਰੇ ਅੰਦਰ ਹੀ ਬੈਠੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347।
2: ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue South East Calgary ਨੇ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਤੁਹਾਨੂੰ ਪਤਾ ਹੁਣ ਸਾਡੀ ਖਾਲਸੇ ਦੀ ਜਿਹੜੀ ਸ਼ਬਦਾਵਲੀ ਹੈ ਉਹ ਬਾ ਕਮਾਲ ਹੈ। ਉਹ ਸ਼ਬਦਾਵਲੀ ਵਿੱਚ ਕਦੀ ਵੀ ਕਿਸੇ ਬੰਦੇ ਦੇ ਅੰਦਰ ਨੂੰ ਠੇਸ ਨਹੀਂ ਲੱਗਦੀ। ਤੁਸੀਂ ਦੇਖੋ ਜਿਵੇਂ ਜੇ ਕੋਈ ਮੰਨ ਲਓ ਇੱਕ ਬੰਦਾ ਤੁਰਿਆ ਰਿਹਾ, ਉਹਦੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ, ਸਾਡੀ ਸ਼ਬਦਾਵਲੀ ਚ ਵਰਤਾਂਗੇ ਲੰਗੜਾ ਆ ਰਿਹਾ, ਇਹ ਕਹਾਂਗੇ ਨਾ। ਪਰ ਖਾਲਸਾ ਜੀ ਇਹ ਕਹਿਣਗੇ ਸੁਚਾਲਾ ਸਿੰਗਾਰਿਆ ਹੈ, ਇਹਦਾ ਮਤਲਬ ਇਹਦੀ ਚਾਲ ਬੜੀ ਚੰਗੀ ਹੈ। ਅਸੀਂ ਅੱਖਾਂ ਨਾ ਹੋਣ ਤੇ ਸ਼ਬਦ ਵਰਤਾਂਗੇ ਜੀ ਇਹ ਅੰਨਾ ਤੁਰਿਆ ਆ ਰਿਹਾ ਹੈ, ਕਿਉਂਕਿ ਅੰਨੇ ਤੇ ਕਾਣੇ ਵਿੱਚ ਥੋੜਾ ਜਿਹਾ ਫਰਕ ਹੈ। ਸਤਿਗੁਰਾਂ ਨੇ ਬਾਣੀ ਚ ਇੱਕ ਸ਼ਬਦ ਵਰਤਿਆ, ਹਿੰਦੂ ਅੰਨਾ ਤੁਰਕੂ ਕਾਣਾ, ਕਾਣੇ ਨੂੰ ਇੱਕ ਅੱਖ ਤੋਂ ਦਿਸਦਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਕੰਮ ਕਰਦੀ ਸੀ ਤੇ ਅੰਨਾ ਉਹ ਜਿਹਦੀਆਂ ਦੋਵੇਂ ਕੋਈ ਨੀ। ਗੁਰਮੁਖੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ, ਜਦੋਂ ਜਿਸ ਦੇ ਦੋਨੋਂ ਨੇਤਰ ਕੰਮ ਨਹੀਂ ਕਰਦੇ, ਸਾਡੀ ਗੁਰਮਤ ਚ ਕੋਈ ਨੀ ਕਹਿੰਦਾ ਅੰਨਾ ਆ ਰਿਹਾ, ਇੱਕੋ ਕਹਿੰਦੇ ਦੇਖੋ ਗੁਰੂ ਕਾ ਸੂਰਮਾ ਸਿੰਘ ਆ ਰਿਹਾ। ਸੂਰਮਾ ਸਿੰਘ ਕਹਿੰਦੇ ਹਨ, ਕਿੱਡਾ ਪਿਆਰਾ ਸ਼ਬਦ ਦਿੱਤਾ ਜੀ ਸਾਨੂੰ। ਦੇਖੋ ਪੁਰਾਣੇ ਸਮੇਂ, ਆਹ ਹੁਣ ਤੁਸੀਂ ਮਾਇਆ ਰੱਖਦੇ ਹੋ, ਅਸੀਂ ਰੁਪਈਏ ਕਹਿੰਦੇ ਹਾਂ, ਕਰੰਸੀ ਨੂੰ ਕੋਈ ਡਾਲਰ ਕਹਿੰਦਾ, ਕੋਈ ਯੂਰੋ ਕਹਿੰਦਾ, ਕੋਈ ਦਰਾਮ ਕਹਿੰਦਾ, ਵੱਖ ਵੱਖ ਮੁਕਲ। ਖਾਲਸਾ ਜੀ ਪਤਾ ਹੈ ਕਹਿੰਦੇ ਸਨ, ਕਹਿੰਦੇ ਹੁੰਦੇ ਸਨ ਛਿੱਲੜ, ਸ਼ਾਇਦ ਤੁਹਾਨੂੰ ਪਤਾ ਹੋਣਾ। ਪੁਰਾਣੇ ਸਮੇਂ ਰੁਪਈਏ ਨੂੰ ਖਾਲਸੇ ਦੇ ਬੋਲਿਆਂ ਛਿੱਲੜ ਕਹਿੰਦੇ ਆ, ਛਿੱਲੜ ਦਾ ਮਤਲਬ ਹੈ ਤੇਰੀ ਇੰਨੀ ਵੈਲਿਊ ਕੋਈ ਨੀ, ਤੂੰ ਚੱਲ ਪਿਛਾ। ਕਿੱਡਾ ਪਿਆਰਾ ਸ਼ਬਦ ਸੀ। ਇਕੱਲਾ ਸਿੱਖ ਤੁਰਿਆ ਹੁੰਦਾ ਸੀ ਤੇ ਕਦੀ ਕੋਈ ਸਿੱਖ ਕਹਿੰਦੇ ਸੀ ਕਹਿੰਦਾ ਇਕੱਲਾ, ਉਹ ਕਹਿੰਦਾ 1,25,000 ਫੌਜ ਤੁਰੀ ਆਉਂਦੀ। ਇੱਕ ਹੋਰ ਮੈਂ ਬੇਨਤੀ ਕਰਾਂ, ਜਦੋਂ ਤੁਸੀਂ ਦੇਗ ਲੈਂਦੇ ਹੋ ਤੇ ਜਿਹਨੇ ਥੋੜੀ ਲੈਣੀ ਉਹਦੇ ਕਦੇ ਥੋੜਾ ਕਹਿੰਦੇ ਆ, ਥੋੜਾ ਨੀ ਨਾ ਕਹਿੰਦੇ, ਆਪਾਂ ਕੀ ਕਹਿੰਦੇ ਆ, ਸਵਾਇਆ। ਹੁਣ ਅਗਲਾ ਪੁੱਛੇ ਸਵਾਇਆ ਕੀ ਹੁੰਦਾ, ਸਵਾਇਆ ਹੁੰਦਾ 100 ਤੇ 1 ਰੁਪਈਆ ਨਾਲ 25 ਪੈਸੇ ਪਾ ਦਿਓ, ਇਹ ਸਵਾਇਆ ਹੋ ਗਿਆ ਨਾ। ਸਵਾਏ ਤੋਂ ਬਾਅਦ ਡਿਉੜਾ ਹੁੰਦਾ, ਡਿਉੜੇ ਤੋਂ ਬਾਅਦ 1.25 ਹੁੰਦਾ। ਕਮਾਲ ਦੀ ਗੱਲ, ਉਹ ਥੋੜਾ ਕਹਿੰਦੀ ਨਹੀਂ, ਉਹ ਕਹਿੰਦੇ ਨੇ ਸਵਾਇਆ। ਮੈਂ ਬੇਨਤੀ ਕਰਾਂਗਾ ਜੀ, ਇਹ ਜਿਹੜੀ ਸਤਿਗੁਰਾਂ ਨੇ ਸਾਨੂੰ ਦਾਤਾਂ ਦਿੱਤੀਆਂ ਨੇ, ਆਓ ਸਾਡੇ ਚ ਬਾਣੀ ਨੂੰ ਔਖੀ ਨਹੀਂ ਕਹਿੰਦੇ। ਬਾਣੀ ਨੂੰ ਕਿਹਾ ਜਾਂਦਾ ਮਹਿੰਗੀ ਹੈ, ਕਿਉਂਕਿ ਜੇ ਸ਼ਬਦ ਹੀ ਔਖਾ ਹੋ ਗਿਆ ਫਿਰ ਔਖੀ ਘੜੀ ਤੋਂ ਬਚਾਉਣਾ ਕਿਸ ਨੇ। ਇਸ ਕਰਕੇ ਉਹ ਸ਼ਬਦ ਮਹਿੰਗਾ ਹੈ। ਸ਼ਬਦ ਦਾ ਪਾਠ ਹੈ, ਪਹਿਲ ਪੁਰੀਏ ਪੁੰਡਰਿਕ ਵਨਾ, ਤਾ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਪਹਿਲਾ ਪਦਾ ਸਮਾਪਤ। ਪਹਿਲ ਪੁਰਸਾ ਬਿਰਾ, ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ, ਹਰਕਾ ਬਾਗਰਾ, ਨਾਚੈ ਪਿੰਦੀ ਮਹਿ ਸਾਗਰਾ ਰਹਾਓ। ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭਰਮੀਆਂ ਚਾ, ਕੇਸ਼ਵਾ ਬਚੌਨੀ ਅਈਏ ਮਈਏ ਏਕ ਆਨ ਜੀਓ, ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ। ਯਾਦ ਰੱਖਿਓ ਮੈਂ ਜੀ ਪਾ ਫਿਕਰਾ ਖਤਮ ਹੋ ਗਿਆ, ਸੈਂਟੈਂਸ ਪੂਰਾ ਨੀ, ਮੈਂ ਜੀ ਨਾਮਾ, ਨਾਮਾ ਵੱਖਰਾ ਫਿਕਰਾ ਹੈ। ਤੂੰ ਕੁਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨ। ਇਹ ਸ਼ਬਦ ਹੈ ਜਿਹੜਾ ਆਪਾਂ ਨੇ ਪੜਿਆ ਹੈ। ਭਾਈ ਸਾਹਿਬ ਜੀ ਨੇ ਸ਼ਬਦ ਪੜੇ ਜੀ ਭਗਤ ਨਾਮਦੇਵ ਜੀ ਨਾਲ ਸੰਬੰਧਿਤ। ਹੁਣ ਭਗਤ ਨਾਮਦੇਵ ਜੀ ਉਹਨਾਂ ਦੀ ਬਾਣੀ ਚ ਹੱਡ ਬੀਤੀਆਂ ਕਰਾਮਾਤਾਂ, ਮੈਂ ਕਰਾਮਾਤ ਲਫ਼ਜ਼ ਵਰਤਿਆ ਤੋਂ ਉਦਾਸੀਨ ਨਹੀਂ ਹੋਣਾ, ਜੋ ਕੁਝ ਹੱਡ ਬੀਤਿਆ ਉਹਨਾਂ ਨੇ ਆਪਣੇ ਬਾਣੀ ਚ ਲਿਖਿਆ। ਉਂਝ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ ਕਿ ਭਗਤ ਜੀ ਦੇ ਜੀਵਨ ਨਾਲ ਸੰਬੰਧਿਤ ਮੈਂ ਉਹਨਾਂ ਦੀ ਸਾਖੀ ਕੋਈ ਨਹੀਂ ਸੁਣਾ ਰਿਹਾ, ਸਿਰਫ ਬਾਣੀ ਚ ਇੱਕ ਸ਼ਬਦ ਉਹਨਾਂ ਦਾ ਜ਼ਰੂਰ ਪੜ੍ਹ ਲਿਓ, ਸਾਰੀਆਂ ਅਜ਼ਮਤਾਂ ਉਹਦੇ ਵਿੱਚ ਆ ਜਾਂਦੀਆਂ। ਜੋ ਗੁਰ ਦਿਓ ਤਾਂ ਮਿਲੈ ਮੁਰਾਰ, ਉਹ ਸਾਰੇ ਸ਼ਬਦ, ਜੋ ਗੁਰ ਦਿਓ ਤਾਂ ਛੱਪਰ ਛਾਈ, ਜੋ ਗੁਰ ਦਿਓ ਤਾਂ ਸੇਜ ਨਿਕਸਾਈ, ਜੋ ਗੁਰ ਦਿਓ ਤਾਂ ਦਿਓਰਾ ਫਿਰੈ, ਉਹ ਸ਼ਬਦ ਨੂੰ ਧਿਆਨ ਨਾਲ ਪੜਿਓ। ਸ਼ਬਦ ਸਭ ਕੁਝ ਭਗਤ ਜੀ ਨਾਲ ਜੋ ਹੱਡ ਬੀਤਿਆ, ਜੋ ਪ੍ਰੈਕਟੀਕਲ ਹੋਇਆ, ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕਰ ਦਿੱਤਾ। ਮੈਂ 3-4 ਬੇਨਤੀਆਂ ਇਹ ਸ਼ਬਦ ਤੋਂ ਪਹਿਲਾਂ ਕਰਨੀਆਂ। ਮੇਰੀ ਅਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਦਾ ਅੰਤਲਾ ਸਮਾਂ ਜਿਹੜਾ ਹੈ ਉਹ ਗੁਰਦਾਸਪੁਰ ਹੁੰਦਾ ਘੁਮਾਣ। ਭਗਤ ਨਾਮਦੇਵ ਜੀ ਉਹਨਾਂ ਦੀ ਰਚਨਾ ਵੀ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਨੂੰ ਤਸੀਹੇ ਦਿੱਤੇ ਗਏ, कई घटनावां ऐसियां वापरियां जिवें हुण साडे सामने औंडा नाथ आपां जाणे उही है ना जी, नरसी नामदेव उत्थे भगत जी का जन्म है। औंडा नाथ तुहानू सब नू पता है भी उह मंदर घुमिया है। जदों तुसीं उत्थे उतरदे हो भारत विच बारह शिवलिंगम ने जी, बारह शिवलिंगम जिहड़े ने उन्हां विचों ग्यारह का जिहड़ा मूंह है वह पूर्व वाले पासे है। ग्यारह शिवलिंगम जिहड़े ने उन्हां मंदरां दा मूंह पूर्व वाले पासे है, पर जिहड़ा यह मंदिर है आप सारे दर्शन किए होने, इस मंदिर का मूंह जिहड़ा वह पछम वाले पासे है। फिर अगली गल, मैं कई बार सिखां बारे सोचना भी असी क्यों इस गल तो डरने पए कि मंदिर नहीं घूमिया जी, लोगों के मन घूम गए जी। मेरी खत जोड़ के बेनती है, जे किसी नाल खेड कोई वापरी होवे अपने जीवन मुताबक अर्थ ना करिए। जे सानू नहीं समझ पई, एक दिन एक बहुत सोहना बोल रहे सज्जन, वह कहिंदा सी एक नुकते को पकड़ते हैं खुद को बदलते नहीं कुरान को बदलते हैं। फिर सुनियो, एक नुकते को पकड़ते हैं खुद को बदलते नहीं कुरान को बदलते। हुण मैं आपनू बेनती करा, भगत एक दूजे नाल गल्लां शेयर कर दिया कि भगत कबीर जी, भगत नामदेव जी, कबीर साहब की मिलनी का जिक्र है भगत नामदेव जी पहला होए, भगत नामदेव का जिक्र भगत रविदास करनगे, भगत नामदेव जी का जिक्र गुरु अर्जुन देव करनगे, भगत नामदेव जी का जिक्र रोज धन गुरु रामदास कर दे। तो ध्यान नाल सुनियो बिंद, जदों असीं आप सवेरे पाठ करते हो उहदे विच इनडायरैक्टली यही दिता है भी एक खेड वापरी है, हर जुग जुग भगत उपाया पैज रखदा आया राम राजे, हर नाक्ष दुष्ट हर मारिया प्रहलाद तराया, अहंकारियां निंदकां पिठ दे कमा दिता देहरे नूं, अहंकारियां निंदकां पिठ दे नाम दिओ मुख लाया। एक बचन गुरु रामदास जी का होर है, नाम दे प्रीत लगी हर सेती लोक छिपा कह बुलाए, खत्री ब्राह्मण पिठ दे छोड़े हर नाम दिओ लिया मुख लाए। इहदा मतलब परमेश्वर ने अपने मुख ना ला लिया। हुण अगली बेनती, एक तुसी गुरु साहब दा वचन पढ़ दिओ सब नू चेते, वह है भगत नामदेव जी दा, वह वचन अस पढ़ने आ कि गोबिंद गोबिंद गोबिंद संग नाम दिओ मन लीना, आड़ दाम को छिपरो होयो लाखीना। मैं आप नू सिर्फ बेनती करांगा, जदों भगती करन वाला इस पासे वह अभेद ने, वाहगुरु मैं सिर्फ कथा कर रहा जेडे अपनी रचना च खुद कह रहे ने नामे नारायण नाही भेद, फिर मैं दसो ये आप कि कह सकते हैं जी आ खेड़ नहीं वापरी, ये ऐसे नहीं हो सकता। परमात्मा बारे तो मानने भगत नामदेव जी कह रहे नामे नारायण ना ही भेद। हुण जिहड़ियां मैं बेनतियां आप नू करनियां, एक दो मैं गल्लां करांगा। एक शब्द पढ़िया, मोको तू ना बिसार, तू ना बिसार, तू ना बिसारे रामैया। हुण इह शब्द नू जदों असीं पढ़ने आ ना, सच्ची है जिवें कोई तरला लैंदा ना, वेखी मैनू भुलाई ना, वेखी मैनू तू छड्डी ना, वेखी मैनू यारा किते विसार ना दई। क्यों कहन लगे, उच्ची जात वाले मैनू शोधर कह रहे आ, ये मैनू धक्के मार दिन, पर तू मैनू कदी धक्के ना मारी, तू मैनू कदी भुलाई ना। मोको तू ना बिसार, तू ना बिसार, तू ना बेसारे रामैया। कदी सोचिया कैसी उल्टी खेड, सारी बाणी ये कह रही है परमात्मा नू सिखो, दुनिया दे लोको ना विसारो, ना विसारो। भगत नामदेव किन्ना गूढ़ा रिश्ता बनाई बैठा है, कहने परमात्मा तुम सब नू जानन वाले हो, पर एक कृपा करियो मैनू निमाणे नू कदी तुसी भुलायो ना। उल्टी खेड कर दिती। फिर सुनो, मोको तू ना विसार, तू ना विसार, तू ना विसारे रामैया। आलावंती, आलावंती दर जिन्हां घर बड़े उच्चे, इहदा भाव अर्थ है जिन्हां दी जात उच्ची। आलावंती इह प्रमजोक है, मुझ ऊपर सब कोपिला, सूद सूद कर मार उठायो कहां करूं बाप बीठला। अगली गल मैं कहना क्यों नहीं वापरी, क्योंकि भारत की फिलोसफी कहती है कि बंदा मुक्ति का कंसैप्ट है, नरक का कंसैप्ट है, स्वर्ग का कंसैप्ट, सारिया चीजा ने ना। वो कहते हैं कि मरण तो बाद तेरी भगती कर रहे, मरण तो बाद मैनू मुक्ति मिल गई, पर जिन्हां ने मैनू धक्के मारे ने इन्हां ते मेरे नाल लेना जाना। यदा मतलब जिहड़ी सतगुरां ने कहा मान मांगू तान मांगू धन लक्ष्मी ਸੁੱਤ ਦੇ। ਜਦੋਂ ਭਗਤ ਦਾ ਵੀ ਕੋਈ ਨਿਰਾਦਰ ਕਰਦਾ ਉਹ ਰਹਿੰਦਾ ਨਿਮਰਤਾ ਚ ਹੈ, ਪਰ ਜਦੋਂ ਉਹਦੇ ਅੰਦਰ ਦੇ ਸਵੈਮਾਨ ਨੂੰ ਉਹਦੇ ਅੰਦਰ ਨੂੰ ਕੋਈ ਅਪਮਾਨਤ ਕਰਨਾ ਚਾਹੇ ਫਿਰ ਉਹ ਵੀ ਖੁੱਲ ਕੇ ਕਲੋਏਦੰਦ ਕਹਿ ਜਾਂਦਾ ਹੈ, ਰੱਬਾ ਜੇ ਇੰਨੇ ਲੋਕ ਨਿੰਦਿਆ ਕਰਦੇ ਨੇ ਅੱਜ ਤੂੰ ਨਾ ਖੇਡ ਵਰਤਾਈ ਤਾਂ ਬਣੇਗਾ ਕੀ। ਉਹ ਕਹਿੰਦੇ ਮੈਂ ਮਰ ਜਾਂਗਾ, ਮੈਂ ਮੁਕਤ ਹੋ ਗਿਆ, ਮੈਨੂੰ ਚੰਗੀ ਥਾਂ ਮਿਲ ਗਈ, ਤੇਰੇ ਚਰਨਾਂ ਹੀ ਥਾਂ ਮਿਲ ਗਈ। ਪਰ ਜਿਨ੍ਹਾਂ ਨੇ ਮੰਦਰ ਚ ਧੱਕੇ ਮਾਰੇ ਨੇ ਇਹਨਾਂ ਤੇ ਮੇਰੇ ਨਾਲ ਮਰਨਾ ਨੀ, ਜਿਹੜੇ ਲੋਕਾਂ ਨੇ ਮੈਨੂੰ ਧੱਕੇ ਪੈਂਦੇ ਦੇਖਿਆ ਇਹਨਾਂ ਨੇ ਮੇਰੇ ਨਾਲ ਜਾਣਾ ਨੀ। ਮੁਕਤੀ ਦਾ ਸੰਬੰਧ ਮੇਰੀ ਆਤਮਾ ਤੇ ਤੇਰਾ ਸੰਬੰਧ ਹੈ, ਅਭੇਦਤਾ ਮੇਰਾ ਤੇਰਾ ਸੰਬੰਧ ਹੈ, ਇਹ ਦ੍ਰਿਸ਼ਟਮਾਨ ਚ ਹੈ। ਜੇ ਵਾਹਿਗੁਰੂ ਤੂੰ ਮਰਨ ਤੋਂ ਬਾਅਦ ਮੁਕਤੀ ਦਿੱਤੀ ਤੇ ਕਾਹਦੀ ਮੁਕਤੀ, ਜੇ ਕੋਈ ਦੇਣਾ ਹੀ ਆਏ ਤੇਰੇ ਭਗਤ ਦੀ ਬੇਇੱਜ਼ਤੀ ਹੋਏ ਜਿਉਂਦੀ ਕਰਾਮਾਤ ਵਰਤਾ। ਦੇਖੋ ਹੁਣ ਤੁਸੀਂ ਸ਼ਬਦ ਸੁਣਿਆ, ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਮੇਰੀ ਥੋੜੀ ਜਿਹੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਕਰਨੇ ਸ਼ਬਦ ਉਸੇ ਦੀ ਕਥਾ। ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਇਹ ਬੜੀ ਭੈੜੀ ਗਾਲ ਹੈ ਜੀ, ਢੇਡ ਕਾ ਇਹ ਮੈਨੂੰ ਗਾਲ ਕੱਢਦਾ ਪਿਆ, ਨੀਚ ਕਹਿੰਦਾ। ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਡੀ ਖੋਹਿਲਾ, ਪਛਾਉਂਡੀ ਦਰ ਤੇ ਪਿੱਛੇ ਪੈ ਗਈ, ਤੁਸੀਂ ਫਾਡੀ ਰਹਿ ਗਏ ਸਾਡੇ ਪੰਜਾਬ ਚ ਕਹਿੰਦੇ। ਕਹਿੰਦੇ ਨੇ ਮੈਨੂੰ ਇਹ ਛਿੰਬਾ ਕਹਿ ਰਿਹਾ, ਮੈਨੂੰ ਨੀਚ ਕਹਿ ਰਿਹਾ, ਕੋਈ ਨਹੀਂ ਮੇਰਾ ਬਾਪ ਵੀ ਸੀ, ਮੇਰੇ ਦਾਦੇ ਸਨ, ਸਾਨੂੰ ਤਾਂ ਉੱਚੀ ਜ਼ਾਤ ਵਾਲੇ ਕਹਿੰਦੇ ਨੀਵਾਂ ਨੇ, ਪਰ ਜੇ ਇੱਕ ਨੀਵੀਂ ਜ਼ਾਤ ਵਾਲੇ ਨੇ ਤੇਰੀ ਬੰਦਗੀ ਕੀਤੀ ਤੇ ਲੋਕ ਕਹਿਣਗੇ ਰੱਬ ਸਿਰਫ ਵੱਡਿਆਂ ਦਾ ਹੈ, ਸਵਾਦ ਤਾਂ ਹੈ ਜੇ ਨੀਵਾਂ ਬੰਦਗੀ ਕਰੇ ਤੇ ਉਹਦੀ ਮਦਦ ਕਰੇ, ਤੇਰੀ ਘੱਟੋ ਘੱਟ ਪੈਜ ਨਹੀਂ ਜਾਏਗੀ, ਤੇਰੀ ਪੈਜ ਨਹੀਂ ਪਿੱਛੇ ਕਹਿ ਪੈਗੀ, ਤੇਰੀ ਜੈ ਜੈਕਾਰ ਹੋਵੇਗੀ। ਮੈਂ ਕਹਿੰਦਾ ਵੇਖੋ ਰੱਬ ਨਾਲ ਕਿਹੋ ਜਿਹੀਆਂ ਗੱਲਾਂ, ਤੇਰੀ ਪੈਜ ਪਛੋਂਡੀ ਕੋਇਲਾ, ਮੂਹੇ ਕੋਈ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ। ਅੱਗੇ ਕਹਿੰਦੇ ਫੇਰ ਦੀਆ ਦਿਓਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਉਹ ਦੂਜਾ ਇਸੇ ਸ਼ਬਦ ਨੂੰ ਸੌਖਿਆ ਕਰ ਦਿੱਤਾ, ਜਿਹੜਾ ਸਾਡੇ ਨੌਰਥ ਵਿੱਚ ਅਸੀਂ ਜੇ ਸੌਖਾ ਪੜੀਏ ਉਹ ਹੈ ਹਸਤ ਖਿਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿੰਨੜੀ ਜਾਤ ਮੇਰੀ ਜਾਦ ਮਰਾਇਆ। ਵੇਖੋ ਰਿਪੀਟ ਕਰ ਰਿਹਾ ਕਿ ਮੈਨੂੰ ਮਾੜਾ ਕਿਹਾ। ਇਹਦਾ ਮਤਲਬ ਮੇਰੀ ਫਿਰ ਬੇਨਤੀ ਸਿੱਖੋ ਸੁਣੋ, ਆਪਾਂ ਇਸ ਚੀਜ਼ ਨੂੰ ਪਚਾਈਏ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸ਼ਰਧਾ ਨਾਲ ਵੇਖੀਏ। ਜਿਹੜੇ ਭਗਤ ਨਾਲ ਵਾਪਰੀ ਉਹਨੇ ਇੱਕ ਵਾਰੀ ਜ਼ਿਕਰ, ਇੱਕ ਵਾਰੀ ਤਾਰਤ ਕਰ ਲੋਗੇ ਮਨ ਦੇ, ਉਹ ਫਿਰ ਰਿਪੀਟ ਕਰ ਰਹੇ ਕਿ ਹਸਤ ਖਿਲਤ ਤੇਰੇ ਦਿਓਰੇ ਆਇਆ, ਤੇਰੇ ਦਿਓਰੇ ਚ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਮੈਨੂੰ ਭਗਤੀ ਕਰਦੇ ਹੋਏ ਨੂੰ ਚੁੱਕ ਕੇ ਉਠਾ ਦਿੱਤਾ। ਲੈ ਕਮਲੀ ਚੱਲਿਓ ਪਲਟਾਏ, ਦਿਓਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਜਿਉਂ ਜਿਉਂ ਇਬਾਦਤ ਕਰਦਾ ਪਿਆਰਿਓ, ਸੱਚ ਏਵੇ ਉਹਨਾਂ ਨੇ ਉਸ ਇਮਾਰਤ ਦਾ ਮੂੰਹ ਹੀ ਘੁਮਾ ਕੇ ਰੱਖ ਦਿੱਤਾ। ਮੈਂ ਕਹਿੰਦਾ ਸਾਡੇ ਨਾਲ ਤੇ ਉਹ ਨਿੱਕੇ ਨਿੱਕੇ ਨਿਆਣੇ ਚੰਗੇ ਹੋਏ, ਪੌਂਡਾ ਨਾ ਥੁੱਤਰੋ, ਉਹ ਪੰਜ ਪੰਜ ਰੁਪਈਏ ਦੀ ਖਾਤਰ ਸਨਾਨ ਲੱਗ ਪੈਂਦੇ ਨੇ। ਤੇ ਬਾਬਾ ਜੀ ਸ਼ਬਦ ਸੁਣਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਮੇਰੀਆਂ ਅੱਖਾਂ ਭਾਰੀਆਂ, ਮੈਂ ਸਾਡੇ ਨਾਲ ਤੇ ਤੁਸੀਂ ਚੰਗੇ ਹੋ। ਉਸ ਮੰਦਰ ਚ ਖਲੋ ਕੇ ਕਹਿ ਰਹੇ ਹੋ ਕਿ ਮੰਦਰ ਘੁੰਮਿਆ, ਅਸੀਂ ਡਰਾਇੰਗ ਰੂਮ ਚ ਕਥਾ ਤਿਆਰ ਕਰਕੇ ਕਹਿੰਦੇ ਮੰਦਰ ਕੋਈ ਨੀ ਘੁੰਮਿਆ ਹੋਣਾ, ਕਿਉਂਕਿ ਅਸੀਂ ਸਾਇੰਸ ਦੀ ਕਿਤਾਬ ਪੜ੍ਹੀ ਹੋਈ ਹੈ ਨਾ। ਮੈਂ ਫਿਰ ਅਰਜ਼ ਕਰਾਂਗਾ ਇੱਕ ਹੋਰ ਸ਼ਬਦ, ਦੋ ਤਿੰਨ ਮੈਂ ਕਹਿਣੇ ਨੇ, ਜ਼ਿਆਦੇ ਨਹੀਂ। ਇੱਕ ਉਹਨਾਂ ਦਾ ਸ਼ਬਦ ਹੁੰਦਾ ਜੋ ਗੁਰ ਦਿਓ ਤਾਂ ਸਹਿਜ ਨਿਕਸਾਈ, ਇਹ ਬੜਾ ਘੱਟ ਸੁਣਿਆ ਹੋਣਾ ਤੁਸੀਂ। ਭਗਤ ਨਾਮਦੇਵ ਜੀ ਕਿਸੇ ਦੇ ਘਰ ਗਏ, ਮੈਂ ਬਲਾਇੰਡ ਫੇਤ ਰੱਖਣਾ ਸੀ, ਸਿੱਧੀ ਗੱਲ, ਮੈਂ ਕਦੀ ਆਪਣੀ ਅਕਲ ਵਰਤ ਕੇ ਅਰਥ ਨਹੀਂ ਕਰਨੇ, ਜੋ ਗੁਰੂ ਕਹਿੰਦਾ ਉਹ ਸੱਤ ਹੈ। ਉਹਨਾਂ ਨੂੰ ਕਿਸੇ ਸ਼ਾਹੂਕਾਰ ਨੇ ਬੜਾ ਕੀਮਤੀ ਪਲੰਗ ਭੇਟਾ ਕੀਤਾ, ਸੇਜ ਦਾ ਅਰਥ ਪਲੰਗ ਕਹਾਂਗੇ ਹਨਾ। ਉਹਨਾਂ ਨੇ ਕਿਹਾ ਮੈਨੂੰ ਜ਼ਰੂਰਤ ਨਹੀਂ ਹੈਗੀ। ਉਹਨਾਂ ਫਿਰ ਕਿਹਾ ਜੀ ਨਹੀਂ ਨਹੀਂ, ਇਹ ਅਸੀਂ ਆਪਣੇ ਵੱਲੋਂ ਭੇਟਾ ਦੇਣ ਲੱਗੇ ਹਾਂ, ਤੁਹਾਡਾ ਅਦਬ ਕਰਨ ਲਈ। ਉਹ ਚੁਕਾ ਕੇ ਨੌਕਰਾਂ ਲਈ ਚੁਕਾ ਕੇ ਦੇ ਦਿੱਤਾ। ਭਗਤ ਨਾਮਦੇਵ ਜੀ ਰਸਤੇ ਦਰਿਆ ਵਗਦਾ ਸੀ ਉਹ ਚ ਸੜ ਦਿੱਤਾ, ਉਹ ਨੌਕਰਾਂ ਨੂੰ ਉਹ ਜਿਹੜਾ ਐਸੇ ਕਹਿਣ ਲੱਗੇ ਉਹਦੇ ਵੱਲੋਂ ਆ ਗਿਆ ਪਾਣੀ ਸੜ ਦੇ ਉਹਨੂੰ। ਉਹ ਜਦੋਂ ਵਾਪਸ ਗਏ ਤੇ ਸ਼ਾਹੂਕਾਰ ਨੂੰ ਥੋੜਾ ਜਿਹਾ ਇਹ ਧਾਈ ਸੀ ਨਾ ਵੀ ਜਦੋਂ ਭਗਤ ਜੀ ਘਰ ਗਏ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਜੀ ਖੁਸ਼ ਹੋਏ ਹੋਣਗੇ ਪਲੰਗ ਦੇਖ ਕੇ। ਨੌਕਰਾਂ ਨੂੰ ਪੁੱਛਦਾ ਕਿਸ ਤਰ੍ਹਾਂ ਰਹਿ, ਕਿਸ ਤਰ੍ਹਾਂ ਭਗਤ ਜੀ ਦਾ ਘਰ? ਉਹ ਕਹਿਣ ਲੱਗੇ ਸੀ ਤੇ ਅੱਧ ਵਿਚਾਲੇ ਆ ਗਏ, ਘਰ ਤੇ ਗਈ ਨੀ। ਉਹ ਕਹਿੰਦਾ ਤੁਸੀਂ ਘਰ ਨੀ ਗਏ, ਸੇਜ ਕਿੱਥੇ ਰੱਖ ਕੇ ਆਏ? ਘਰ ਨੀ ਸੇਜ ਲੈ ਗਏ ਭਗਤ ਜੀ? ਕਹਿਣ ਲੱਗੇ ਉਹ ਰਾਜ ਦਾ ਦਰਿਆ ਆ, ਨਦੀ ਚ ਉਫਾਨ ਸੀ। ਕਹਿਣ ਲੱਗੇ ਦਰਿਆ ਦੀ ਭੇਟਾ ਕਰ ਦਿਓ, ਸੜ ਦਿੱਤਾ। ਬੜਾ ਦੁੱਖ ਲੱਗਾ ਵੀ ਮੈਂ ਭੇਟਾ ਦਿੱਤੀ, ਉਹਨਾਂ ਪਾਣੀ ਸੜ ਦਿੱਤੀ। ਉਹ ਸ਼ਾਹੂਕਾਰ ਨੇ ਦੂਜੇ ਦੇ ਨੌਕਰ ਭੇਜ ਦਿੱਤਾ, ਕਹਿੰਦਾ ਜੀ ਭਗਤ ਜੀ ਨੂੰ ਕਹੋ ਵੀ ਮੇਰੇ ਬੱਚੇ ਨਾ ਉਸ ਪਲੰਗ ਤੇ ਸੌਂਦੇ ਜੋ ਮੈਂ ਸਾਖੀ ਪੜ੍ਹੀ, ਜਾਂ ਅਸੀਂ ਕਹੋ ਲੋ ਮੈਨੂੰ ਪਲੰਗ ਦੀ ਲੋੜ ਪੈ ਗਈ, ਤੁਹਾਨੂੰ ਦੁਬਾਰਾ ਦੂਜਾ ਦੇ ਦਿਆਂਗੇ ਤੇ ਤੁਸੀਂ ਸਾਡਾ ਵਾਪਸ ਕਰ ਦਿਓ। ਤੁਹਾਨੂੰ ਪਤਾ ਹੀ ਪਲੰਗ ਤੇ ਰੁੜ ਗਿਆ, ਪਾਣੀ ਚ ਡੁੱਬ ਗਿਆ, ਵਹਾ ਦਿੱਤਾ ਬਾੜ ਚ। ਉਹ ਗਏ ਤੇ ਭਗਤ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਕਰੋ, ਮਾਲਕ ਸੱਦ ਲਓ, ਜਿਹਨੇ ਭੇਟ ਕੀਤਾ ਸੀ ਉਹਨੂੰ ਵੀ ਲੈਂਦਾ, ਦਰਿਆ ਦੇ ਕਿਨਾਰੇ ਖਲੋ ਗਏ। ਹੁਣ ਇਹ ਗੱਲ ਗੁਰਬਾਣੀ ਕਹਿ ਰਹੀ ਹੈ, ਟੀਕਾਕਾਰ ਸਾਰੇ ਅਰਥ ਕਰਦੇ ਆ ਪਰ ਦਬਵੀਂ ਜਵਾਬ ਚ ਕਰਦੇ ਆ। ਉਹਨਾਂ ਨੇ ਨਜ਼ਰ ਭਰ ਕੇ ਦੇਖਿਆ ਜੀ ਦਰਿਆ ਦੇ ਵਿੱਚੋਂ ਕਈ ਪਲੰਗ ਬਾਹਰ ਦਿਸਣ ਲੱਗ ਪਏ। ਸ਼ਾਹੂਕਾਰ ਨੂੰ ਕਹਿੰਦੇ ਜਿਹੜਾ ਤੇਰਾ ਆਪਣਾ ਪਛਾਣ ਲੈ, ਵਾਪਸ ਲੈ ਜਾ। ਪਰ ਉਹਨਾਂ ਇਹ ਨਹੀਂ ਕਿਹਾ ਮੈਂ ਕੱਢੇ, ਇਹ ਤੋ ਕਹਿ ਜੋ ਗੁਰ ਦਿਓ ਤਾਂ ਸੇਜ ਨਿਕਸ਼ਾਈ, ਜੋ ਗੁਰ ਦਿਓ ਤਾਂ ਛੱਪਰ ਸ਼ਾਹੀ, ਜੇ ਗੁਰੂ ਕਿਰਪਾ ਕਰੇ ਤੇ ਗਰੀਬ ਦੀ ਝੌਂਪੜੀ ਬਣ ਜਾਂਦੀ, ਜੇ ਉਹ ਮਿਹਰ ਕਰੇ ਤੇ ਡੁੱਬੀਆਂ ਹੋਈਆਂ ਸੇਜਾਂ ਵੀ ਕੱਢ ਦਿੰਦਾ। ਇਹਦੇ ਅਰ ਦੂਜੇ ਹੋ ਹੀ ਨਹੀਂ ਸਕਦੇ। ਤੀਸਰੀ ਇੱਕ ਘਟਨਾ, ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰ ਚੁੱਕਾ ਸਾਰੀਆਂ ਬਾਣੀ ਚੋਂ, ਇੱਕ ਅਸੀਂ ਨਾਮਦੇਵ ਦੀ ਝੌਂਪੜੀ ਦਾ ਜ਼ਿਕਰ ਕਰਨੀ ਹੈ ਜੀ। ਚਾਰ ਘਟਨਾਵਾਂ ਮੈਂ ਤੁਹਾਨੂੰ ਸਾਂਝੀਆਂ ਕਰਨੀਆਂ, ਦੋ ਕਰ ਦਿੱਤੀਆਂ, ਫਿਰ ਮੈਂ ਸ਼ਬਦ ਦੇ ਅਰਥ ਕਰਨੇ। ਉਹ ਇੱਕ ਘਟਨਾ ਹੈ ਹੋਰ ਕਿ ਉਹ ਗਵਾਂਢਣ ਜਦੋਂ ਭਗਤ ਜੀ ਦਾ ਚੌਂਪ, ਉੱਥੇ ਸੱਚੀ ਇਹ ਵੀ ਉਹਨਾਂ ਇਹ ਨਹੀਂ ਕਿਹਾ ਮੇਰਾ ਬੰਗਲਾ ਬਣ ਗਿਆ, ਉਹਨਾਂ ਇਹ ਨਹੀਂ ਕਿਹਾ ਮੇਰਾ ਵਿਲਾ ਬਣ ਗਿਆ ਜਾਂ ਬੜਾ ਮਹਿਲ ਬਣ ਗਿਆ। ਉੱਥੇ ਇਹ ਹੀ ਹੈ ਜੀ, ਭਗਤ ਜੀ ਦੀ ਝੌਂਪੜੀ ਬਣ ਗਈ, ਝੌਂਪੜੀ। ਗਵਾਂਢਣ ਆਈ, ਉਹਨੇ ਆ ਕੇ ਪੁੱਛਿਆ ਵੀ ਆ ਕਿਹੜਾ ਕਾਰੀਗਰ ਸੀ, ਵੀ ਸਾਡੇ ਪਿੰਡ ਤੇ ਇਹੋ ਜਿਹਾ ਹੈ ਨੀ ਜਿਹਨੇ ਤੇਰੀ ਇੰਨੀ ਸੋਹਣੀ ਛੱਪਰੀ ਬਣਾ ਦਿੱਤੀ, ਝੌਂਪੜੀ ਬਣਾ ਦਿੱਤੀ। ਸਾਡੀ ਸਮੱਸਿਆ ਇਹ ਵੇ, ਅਸੀਂ ਸੱਚੀ ਇਹ ਵੇ ਪਰਮਾਤਮਾ ਨੂੰ ਜ਼ੁਬਾਨੀ ਕਲਾਮੀ ਮੰਨਦੇ ਹਾਂ, ਪਰ ਉਹਦੀ ਸਰਬ ਕਲਾ ਸਮਰੱਥਤਾ ਜਿਹੜੀ ਹੈ ਨਾ ਉਹਦੇ ਤੇ ਕੁਐਸਚਨ ਮਾਰਕ ਲਾ ਦਿੰਦੇ। ਉਂਝ ਅਸੀਂ ਸਾਰੇ ਕਹਿੰਦੇ ਹਾਂ ਕਿ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਅਨੰਤ ਕਲਾ ਲੈ ਠਾਕੁਰ ਚੜਿਆ। ਪਰ ਸਾਡੀ ਮੁਸ਼ਕਿਲ ਇਹ ਹੁੰਦੀ ਹੈ, ਕਈ ਵਾਰੀ ਉਸ ਚੀਜ਼ ਨੂੰ ਅਸੀਂ ਸਮਝਦੇ ਨਹੀਂ। ਮੇਰੀ ਫਿਰ ਬੇਨਤੀ ਹੈ ਕਿ ਸਤਿਗੁਰਾਂ ਨੇ ਇਹ ਬਾਣੀ ਚ ਉਸ ਬੀਬੀ ਨੇ ਕਿਹਾ ਜਿਹੜੀ ਝੌਂਪੜੀ ਤੁਹਾਡੀ ਹੈ ਇਹ ਕਿਹੜੇ ਕਾਰੀਗਰ ਨੇ ਬਣਾਈ, ਮਿਸਤਰੀ ਕੌਣ ਸੀ, ਕੌਣ ਸੀ ਬਢਈ? ਉਹਨਾਂ ਕਿਹਾ ਤੈਨੂੰ ਕੀ ਦੱਸਾਂ। ਕਹਿਣ ਲੱਗੀ ਦੱਸਣਾ ਕੀ, ਮੈਨੂੰ ਐਡਰੈਸ ਦਿਓ, ਪਤਾ ਦਿਓ, ਅਸੀਂ ਵੀ ਆਪਣਾ ਘਰ ਬਣਵਾਉਣਾ, ਏਡੀ ਸੋਹਣੀ ਬੁਨਤ ਕੀਤੀ। ਕਹਿਣ ਲੱਗੇ ਉਹਦਾ ਇੱਕ ਐਡਰੈਸ ਹੋਵੇ ਤੇ ਦੱਸਾਂ, ਉਹ ਤਾਂ ਸਾਰੀਆਂ ਥਾਵਾਂ ਤੇ ਵੇ। ਉਹਦੇ ਮਨ ਚ ਆਇਆ ਵੀ ਸ਼ਾਇਦ ਇਹ ਸੋਚਦਾ ਪੈਸੇ। ਕਹਿਣ ਲੱਗੇ ਤੇਰੇ ਤੋਂ ਦੂਣੇ ਪੈਸੇ ਦਿਆਂਗੇ, ਅਸੀਂ ਰੁਪਈਏ ਵਾਲੇ ਹਾਂ, ਜੋ ਤੂੰ ਦਿੱਤਾ ਤੇਰੇ ਤੋਂ ਦੁਗਣੇ ਦਿਆਂਗੇ, ਇੱਕ ਵਾਰੀ ਦੱਸ ਤਾਂ ਪਾ। ਹੱਸ ਕੇ ਕਹਿਣ ਲੱਗੇ ਸੱਚੀ ਤੈਨੂੰ ਦੱਸਾਂ, ਉਹਨੇ ਕਦੀ ਨੀ ਤੇਰਿਆ ਲਾਉਣਾ, ਨਾ ਤੈਨੂੰ ਪਤਾ ਦੱਸ ਸਕਣਾ ਮੈਂ। ਕਹਿੰਦੇ ਕਿਉਂ? ਕਹਿਣ ਲੱਗੇ ਤੂੰ ਰੁਪਈਆਂ ਨਾਲ ਦਿਹਾੜੀਆਂ ਦੇ ਕੇ ਰੱਬ ਖਰੀਦਣਾ ਚਾਹੁੰਦੀ ਏ, ਉਹ ਗਰੀਬਾਂ ਦਾ ਪ੍ਰੇਮ ਵੇਖ ਕੇ ਆਉਂਦਾ, ਉਹਦੇ ਘਰ ਚ ਪ੍ਰੇਮ ਦੀ ਭੇਟਾ ਚੱਲਦੀ ਹੁੰਦੀ ਹੈ, ਮਜ਼ਦੂਰੀ ਚੱਲਦੀ ਏ, ਪੈਸਿਆਂ ਦੀ ਮਜ਼ਦੂਰੀ ਦੇ ਉਹਨੂੰ ਪਰਵਾਹ ਹੋਏ। ਇਹ ਸ਼ਬਦ ਹੈ ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪਹਿਛਾਣ ਛਵਾਈ ਹੋ। ਫਿਰ ਅਰਜ ਹੈ ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪਹਿਛਾਣ ਛਵਾਈ ਹੋ, ਤੋ ਪੈ ਦੁਗਨੀ ਮਜ਼ੂਰੀ ਦੇਹੋ, ਮੋਕੋ ਬੇਡੀ ਦੇਹੋ ਬਤਾਈ ਹੋ, ਰੀ ਬਾਈ। ਦੇਖੋ ਮੇਰਾ ਖਿਆਲ ਸ਼ਾਇਦ ਮਹਾਰਾਸ਼ਟਰ ਸ਼ਬਦ ਵਰਤਦੇ ਨੇ ਬਾਈ, ਬਾਈ ਦਾ ਅਰਥ ਭੈਣ, ਰੀ ਬਾਈ, ਰੀ ਇਸਤਰੀ ਲਿੰਗ ਹੈ, ਇਹ ਮੇਰੀਏ ਭੈਣੇ, ਰੀ ਬਾਈ, ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਿਹੋ ਸਮਾਈ, ਖਮਾਰੈ ਬੇਡੀ ਪ੍ਰਾਣ ਅਧਾਰਾ। ਅੱਗੇ ਉਹਨਾਂ ਨੇ ਇੱਕ ਬਚਨ ਕੀਤਾ ਜਿਹੜਾ ਮੈਂ ਸਾਂਝੇ ਕਰਾਂਗਾ। ਕਹਿਣ ਲੱਗੇ ਬੇਦੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਣ ਛਵਾਵੈ ਹੋ। ਹੁਣ ਇੱਥੇ ਫਿਰ ਅਰਜ, ਬਿਲਕੁਲ ਉਹਨਾਂ ਨੇ ਇਹ ਨੀ ਕਿਹਾ ਮੇਰਾ ਮਹਿਲ ਬਣਿਆ। ਸੱਚੀ ਇਹ ਵੇ ਕਿ ਪਰਮਾਤਮਾ ਦੀ ਦਿੱਤੀ ਦਾਤ, ਪਿਛਲੇ ਦਿਨੀ ਮੇਰੇ ਮਨ ਚ ਇੱਕ ਆਇਆ, ਕੋਈ ਚੀਜ਼ ਦੁਨੀਆਂ ਦੀ ਐਸੀ ਨੀ ਜਿੱਥੇ ਰੱਬ ਨੇ ਗਿਆਨ ਨੀ ਰੱਖਿਆ, ਹਰ ਚੀਜ਼ ਚ ਰੱਖਿਆ। ਅਸੀਂ ਕੀ ਕਰ ਰਹੇ ਹਾਂ, ਪਿਛਲੇ ਦਿਨੀ ਕਾਊਂਟਿੰਗ ਕੀਤੀ, ਪ੍ਰਿੰਸੀਪਲ ਸੁਖਬੀਰ ਸਿੰਘ ਸ਼ਾਇਦ ਕੀਤੀ, ਚਲੋ ਵੀ ਜਿਹੜੀ ਟੋਡਰ ਮੱਲ ਨੇ ਮੋਹਰਾਂ ਰੱਖੀਆਂ, ਉਹਨਾਂ ਮੋਹਰਾਂ ਦੀ ਕੀਮਤ ਇੰਨੇ ਕਰੋੜ ਰੁਪਈਏ ਸੀ। ਪਤਾ ਨੀ ਮੇਰੇ ਮਨ ਚ ਨਾ, ਮੈਂ ਕਿਸੇ ਨੂੰ ਦੱਸਿਆ, ਰਾਤੀ ਮੈਂ ਜਦੋਂ ਲੰਮਾ ਪਿਆ, ਮੇਰੇ ਮਨ ਚ ਆਇਆ ਵੀ ਆਪਾਂ ਕਿਤੇ ਮੋਤੀ ਰਾਮ ਨਾਲ ਧੱਕਾ ਤੇ ਨੀ ਕਰਦੇ ਪਏ, ਕਿਤੇ ਕੁੰਮੇ ਮਾਸ਼ਕੀ ਨਾਲ ਧੱਕਾ ਤੇ ਨੀ ਕਰਦੇ ਪਏ, ਕਿਤੇ ਆਪਾਂ ਲਕਸ਼ਮੀ ਬਾਹਮਣੀ ਜਿਹਨੇ ਲੰਗਰ ਛਕਾਇਆ। ਬਸ ਇੱਕੋ ਮੇਰੇ ਅੰਦਰ ਨੇ ਕਿਹਾ, ਸਿੱਖੋ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀਵਾਨ ਟੋਡਰ ਮਾਲੂ ਨੇ, ਉਹਨੂੰ ਰੱਬ ਨੇ ਸਮਰੱਥਾ ਦਿੱਤੀ, ਉਹ ਸੰਸਕਾਰ ਦੀ ਸੇਵਾ ਕਰ ਰਿਹਾ ਹੈ। ਮੋਤੀ ਰਾਮ ਨੂੰ ਸਮਰੱਥਾ ਦਿੱਤੀ, ਉਹ ਦੁੱਧ ਪਿਆਉਣ ਦੀ ਸੇਵਾ ਕਰ ਰਿਹਾ ਹੈ। ਸੱਚ ਇਹ ਵੇ, ਲਕਸ਼ਮੀ ਬਾਹਮਣੀ ਨੂੰ ਸਮਰੱਥਾ ਦਿੱਤੀ, ਉਹ ਰਾਤ ਨੂੰ ਰੋਟੀ ਤੇ ਗਰਮ ਕੱਪੜਾ ਦੇ ਰਹੀ ਹੈ। ਕੁੰਮਾ ਮਾਸ਼ਕੀ ਆਪਣੀ ਝੌਂਪੜੀ ਚ ਰੱਖ ਰਿਹਾ ਹੈ। ਜੇ ਸੇਵਾ ਦਾ ਪੱਧਰ ਦੇਖੋ ਤੇ ਸੇਵਾ ਪੱਖੋਂ ਟੋਡਰ ਮੱਲ ਤੇ ਮੋਤੀ ਰਾਮ ਦਾ ਦਰਜਾ ਇੱਕੋ ਹੀ। ਨਹੀਂ ਫਿਰ ਅਰਜ਼ ਸੁਣਿਓ, ਕਿਉਂਕਿ ਮੋਹਰਾਂ ਨੇ ਸੋਨੇ ਦੀਆਂ, ਅਸੀਂ ਕਹਾਂਗੇ ਮੈਂ ਵੀ ਕਹਾਂਗਾ, ਪਰ ਜਦੋਂ ਅਸੀਂ ਸੋਨੇ ਦੀਆਂ ਮੋਹਰਾਂ, ਬੜੀ ਵੱਡੀ ਗੱਲ ਹੈ ਜੀ, ਛੋਟੀ ਨਹੀਂ, ਇੱਥੇ ਲੋਕ ਧੇਲਾ ਨਹੀਂ ਛੱਡਦੇ। ਉਸ ਬੰਦੇ ਨੇ ਸਭ ਕੁਝ ਲਾ ਦਿੱਤਾ, ਪਰ ਸੇਵਾ ਵਿੱਚ ਜਿੰਨਾ ਹਿੱਸਾ ਭਾਈ ਮੋਤੀ ਰਾਮ ਦਾ ਓਨਾ ਹੀ ਦੀਵਾਨ ਟੋਡਰ ਮੱਲ ਦਾ, ਜਿੰਨਾ ਦੀਵਾਨ ਟੋਡਰ ਮੱਲ ਦਾ ਓਨਾ ਹੀ ਹਿੱਸਾ ਸੱਚ ਏਵੇ ਕੁੰਮੇ ਮਾਸ਼ਕੀ ਦਾ। ਹੁਣ ਇੱਥੇ ਉਹਨਾਂ ਨੇ ਕਿਹਾ ਛੰਨ ਬਣਾ ਦਿੱਤੀ। ਮੈਂ ਇੱਕ ਛੋਟੀ ਤੁਹਾਨੂੰ ਕਹਾਣੀ ਸੁਣਾਉਣਾ। ਕਲਗੀਧਰ ਕੀਰਤਨ ਕਰਦੇ ਸਨ ਭਾਈ ਰਜਿੰਦਰ ਸਿੰਘ, ਉੱਥੇ ਗੁਰਦੁਆਰਾ ਸਾਡੇ ਸਬਜ਼ੀ ਮੰਡੀ ਜਿੱਥੋਂ ਭਾਈ ਸਾਹਿਬ ਨੇ ਸ਼ੁਰੂਆਤ ਕੀਤੀ, ਉੱਥੇ ਜੀ ਗਿਆਨੀ ਦਇਆ ਸਿੰਘ ਜੀ ਦਿਲਬਰ, ਨਾ ਸੁਣੇ ਢਾਡੀ ਸਿੰਘ ਸਨ ਆਪਣੇ, ਮੈਨੂੰ ਯਾਦ ਹੈ ਉੱਥੇ ਰਾਤ ਪ੍ਰੋਗਰਾਮ ਸੀ ਤੇ ਮੈਂ ਜਲੰਧਰ ਤੋਂ ਆਇਆ ਤੇ ਦਿਲਬਰ ਸਾਹਿਬ ਬੋਲੇ। ਉਹਨਾਂ ਨੇ ਕਿਹਾ ਦੇਖੋ ਜੀ ਅਸੀਂ ਕੀ ਕਰਨੇ ਆ, ਪਰਮਾਤਮਾ ਨੇ ਦਿੱਤਾ ਹੁੰਦਾ ਮਹਿਲ ਬੰਗਲਾ ਦਿੱਤਾ ਜੀ, ਸਮਝੋ ਵੀ 5-6 ਏਕੜ ਚ ਬੰਗਲਾ ਬਣਿਆ, ਤੇ ਜਦੋਂ ਖਲੋਣਗੇ ਨਾ ਤੇ ਮਹਾਰਾਜ ਜੀ ਨੇ ਨਿੱਕੀ ਜੀ ਝੌਂਪੜੀ ਸਾਨੂੰ ਦਿੱਤੀ, ਇਹ ਝੌਂਪੜੀ ਸਾਨੂੰ ਦਿੱਤੀ। ਉਹ ਕਹਿੰਦਾ ਏਡੀ ਬੇਈਮਾਨੀ ਨਾ ਕਰੋ ਲੋਕੋ, ਜੇ ਰੱਬ ਨੇ ਮਹਿਲ ਦਿੱਤਾ ਹੈ ਤੇ ਮਹਿਲ ਹੀ ਕਹੋ। ਕਹਿੰਦੇ ਨੇ ਰੱਬ ਦਾ ਦਿੱਤਾ ਮਹਿਲ ਜੇ ਝੌਂਪੜੀ, ਤੇ ਆਪਣਾ 1 ਰੁਪਈਆ ਕੱਢ ਕੇ ਕਹਿੰਦਾ ਗਿਆਨੀ ਜੀ 1.25 ਲੱਖ ਸਾਡੇ ਵੱਲੋਂ, 13.25 ਲੱਖ ਹੋ ਗਿਆ ਤੇ ਰੱਬ ਦਾ ਦਿੱਤਾ ਮਹਿਲ ਇੱਕ ਝੌਂਪੜੀ ਬਣ ਗਿਆ। ਨਹੀਂ ਪਿਆਰਿਓ, ਜੇ ਰਾਜ ਭਾਗ ਦਿੱਤਾ ਤੇ ਮੰਨੀਏ ਉਹਨੇ ਦਿੱਤਾ ਹੈ। ਇੱਥੇ ਭਗਤ ਨਾਮਦੇਵ ਜੀ ਦਾ ਕੀ ਸੰਬੰਧ ਮਹਿਲ ਨਾਲ? ਉਹਨਾਂ ਦਾ ਸ਼ੁਕਰਾਨੇ ਨਾਲ ਸੰਬੰਧ ਹੈ। ਕਹਿਣ ਲੱਗੇ ਝੌਂਪੜੀ ਦੇ ਦਿੱਤੀ, ਮਹਿਲ ਦੇ ਦਿੱਤਾ, ਮੈਂ ਤਾਂ ਸਿਰਫ ਸ਼ੁਕਰਾਨਾ। ਭਗਤ ਜੀ ਨੇ ਕਿਹਾ ਪ੍ਰੇਮ ਦੀ ਮਜ਼ਦੂਰੀ ਮੰਗਦਾ। ਇੱਕ ਘਟਨਾ ਸਿਰ ਮੈਂ ਆਪ ਨਾਲ ਹੋਰ ਸਾਂਝੀ ਕਰਨੀ ਹੈ ਜੀ, ਇਹ ਮੈਂ ਕੋਈ ਸ਼ਬਦ, ਹਾਲਾਂਕਿ ਕਾਫੀ ਘਟਨਾਵਾਂ ਨੇ, ਦੁਆਰਕਾ ਨਗਰੀ ਕਾਹੇ ਕੇ ਮਗੋਲ, ਇੱਕ ਘਟਨਾ ਮੈਂ ਸਾਂਝੀ ਕਰਨੀ ਹੈ। ਉਸ ਮਹਾਂਪੁਰਖ ਦੀ ਦ੍ਰਿੜਤਾ, ਉਸ ਮਹਾਂਪੁਰਖ ਦੀ ਅਡੋਲਤਾ, ਉਸ ਭਗਤ ਮਹਾਂਪੁਰਖ ਦੇ ਅੰਦਰ ਦੀ ਚੜ੍ਹਦੀ ਕਲਾ, ਉਹ ਤੁਹਾਡੇ ਸਾਹਮਣੇ ਹੈ ਕਿ ਭਗਤ ਜੀ ਦੇ ਸਾਹਮਣੇ ਬਾਦਸ਼ਾਹ ਨੇ ਗਾਂ ਹੈ ਮਰੀ, ਇਹ ਪੂਰਾ ਗੁਰੂ ਗ੍ਰੰਥ ਸਾਹਿਬ। ਅੱਜ ਕੱਲ ਦੇ ਕੁਝ ਪ੍ਰਚਾਰਕਾਂ ਨੇ ਇਹਦੇ ਅਰਥ ਬਦਲ ਦਿੱਤੇ ਆ, ਮੈਂ ਨਾਂ ਨਹੀਂ ਲੈਣਾ, ਪਰ ਮੈਂ ਜ਼ਿਕਰ ਤਾਂ ਕਰਨਾ ਪਿਆ ਕਿਉਂਕਿ ਪੜ੍ਹੀ ਲਿਖੀ ਸ਼੍ਰੇਣੀ ਉਹ ਅਰਥ ਪ੍ਰਵਾਨ ਕਰਨ ਲੱਗ ਪਈ। ਉੱਥੇ ਗਾਂ ਮਾਰ ਦਿੱਤੀ, ਭਗਤ ਜੀ ਬੋਲਦੇ ਨੇ ਰਾਮ, ਉਹਨਾਂ ਨੂੰ ਬਾਦਸ਼ਾਹ ਨੇ ਕਿਹਾ ਵੀ ਤੂੰ ਮੇਰੇ ਸਾਹਮਣੇ ਆਪਣੀ ਜ਼ਬਾਨ ਤੋਂ ਨਾ ਖੁਦਾ ਬੋਲ, ਅੱਲਾ ਬੋਲ। ਉਹ ਕਹਿੰਦੇ ਨਾ, ਦੂਜੀ ਗੱਲ ਜੇ ਨਹੀਂ ਤੇ ਮਰੀ ਹੋਈ ਗਾਂ ਜਿੰਦੀ ਕਰ। ਭਗਤ ਜੀ ਕਹਿੰਦੇ ਨੇ ਰਾਜਨ, ਬਾਦਸ਼ਾਹ ਕਦੀ ਮਰੇ ਹੋਏ ਕੋਈ ਜਿੰਦੇ ਹੋਏ ਆ? ਕਹਿਣ ਲੱਗੇ ਫਿਰ ਰਾਮ ਕਾਸ ਲਈ ਬੋਲ ਰਹੇ? ਕਹਿਣ ਲੱਗੇ ਮੇਰਾ ਕਿਆ ਜਿੰਦਾ ਨਹੀਂ ਹੋਣਾ, ਪਰ ਜਿਹਦਾ ਤੂੰ ਜ਼ਿਕਰ ਕਰ ਰਿਹਾ ਉਹ ਚਾਹੇ ਤੇ ਮਿੱਟੀ ਵਿੱਚ ਜਿੰਦ ਪਾ ਸਕਦਾ। ਉੱਥੇ ਫਿਰ ਭਗਤ ਨਾਮਦੇਵ ਜੀ ਦੇ ਪੈਰਾਂ ਚ ਬੇੜੀਆਂ, ਹੱਥਾਂ ਚ ਹੱਥ ਕੜੀਆਂ ਪਾ ਕੇ, ਇਹ ਸਾਰੇ ਗੁਰੂ ਗ੍ਰੰਥ 27 ਅੰਗ ਨੇ, ਪਦੇ ਨੇ, ਸ਼ਬਦ ਦੇ, ਉਹਨੇ ਤਸ਼ੱਦਦ ਕਰਨ ਲੱਗੇ, ਮਾਰਦੇ ਨੇ। ਉਨੀ ਜੇਰ ਨੂੰ ਭਗਤ ਜੀ ਦੀ ਮਾਂ ਆ ਜਾਂਦੀ, ਉਹ ਬਾਣੀ ਵਿੱਚ ਜੋ ਸ਼ਬਦ ਹੈ, ਉਹ ਕਹਿੰਦੀ ਪੁੱਤਰ ਤੂੰ ਸਮਦ੍ਰਿਸ਼ਟੀ ਵਾਲਾ ਹੈ, ਤੇਰੇ ਮਨ ਚ ਰੰਚਕ ਮਾਤਰ ਵੀ ਪ੍ਰਭੂ ਦੇ ਨਾਮ ਦੀ ਕੋਈ ਦਵੈਸ਼ ਨਹੀਂ, ਤੂੰ ਐਵੇਂ ਮਾਰ ਖਾ ਰਿਹਾ, ਤੂੰ ਰਾਮ ਛੋੜ ਕੇ ਖੁਦਾ ਬੋਲ, ਸਾਰਾ ਝੰਝਟ ਮੁੱਕ ਜਾ, ਇਹ ਜਿੰਨਾ ਤੇਰੇ ਤੇ ਤਸ਼ੱਦਦ ਹੋ ਰਿਹਾ ਇੱਕ ਲਫ਼ਜ਼ ਹੀ ਬਦਲਣਾ ਨਾ, ਤੂੰ ਰਾਮ ਮਤ ਬੋਲ ਖੁਦਾ ਬੋਲ। ਉਹਨਾਂ ਦੀ ਦ੍ਰਿੜਤਾ ਦੇਖੋ। ਕਹਿਣ ਲੱਗੇ ਮਾਂ ਜਨਮ ਤੂੰ ਦਿੱਤਾ ਹੈ, ਦੁੱਧ ਤੇਰਾ ਪੀਤਾ ਹੈ, ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤ ਨਹੀਂ, ਮੈਂ ਮਰਦੇ ਦਮ ਤੱਕ ਰਾਮ ਹੀ ਬੋਲਾਂਗਾ। ਉਹਦੇ ਤੁਹਾਡਾ ਇਹ ਸ਼ਬਦ ਹੈ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਇਹ ਮੈਂ ਵੀ 24 ਤੁਕਾ ਲੈਣ ਲੱਗਾ, ਪੂਰਾ ਸ਼ਬਦ ਬਹੁਤ ਲਮੇਰਾ ਹੈ। ਸੁਲਤਾਨ ਪੁੱਛੇ ਸੁਣ ਬੇਨਾਮਾ, ਬੇਨਾਮਾ ਹੋਏ ਨਾਮਦੇਵ, ਦੇਖੋ ਰਾਮ ਤੁਮਾਰੇ ਕਾਮਾ, ਜਿਸ ਰਾਮ ਕੋ ਤੂੰ ਪੁਕਾਰਤਾ, ਦੱਸ ਉਹਦੀ ਤਾਕਤ ਕਿੰਨੀ ਹੈ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨਾ ਬਾਦੁਲਾ, ਦੇਖੋ ਤੇਰਾ ਹਰ ਬੀਠੁਲਾ, ਕਿਉਂਕਿ ਭਗਤ ਜੀ ਬੀਠੁਲ ਸ਼ਬਦ ਵੀ ਕਹਿੰਦੇ ਸਨ ਨਾ, ਤੇ ਦੇਖੋ ਤੇਰਾ ਹਰ ਬੀਠਲਾ, ਬਿਸਮਿਲ ਦਿਓ ਗਿਓ ਦਿਓ ਗਊ ਦਿਓ ਜਵਾਏ, ਨਾਤਰ ਗਰਦਨ ਮਾਰੂ ਠਾਏ, ਐਸ ਮਰੀ ਗਾਂ ਨੂੰ ਜਿੰਦੀ ਕਰਨ ਦੇ ਤੇਰੀ ਗਰਦਨ ਲਾ ਦਿਆਂਗਾ। ਅੱਗੋ ਭਗਤ ਜੀ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਇਹ ਕਦੀ ਹੋ ਸਕਦਾ ਹੈ, ਬਿਸਮਿਲ ਕੀ ਆ ਨਾ ਜੀਵੈ ਕੋਏ, ਜਿਹੜੇ ਮਰ ਚੁੱਕੇ ਨੇ ਉਹ ਜਿਉਂਦੇ ਨਹੀਂ ਹੁੰਦੇ। ਕਹਿਣ ਲੱਗੇ ਫਿਰ ਤੇਰਾ ਰਾਮ, ਅੱਗੇ ਭਗਤ ਜੀ ਕਹਿੰਦੇ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਮੈਂ ਨਹੀਂ ਜਿੰਦਾ ਕਰ ਸਕਦਾ, ਜੇ ਮੇਰੇ ਰਾਮ ਨੂੰ ਚੈਲੰਜ ਕਰੇਗਾ ਉਹ ਵੀ ਮਿੱਟੀ ਵਿੱਚ ਵੀ ਜਾਣ ਪਾ ਸਕਦਾ, ਉਹ ਕਰ ਸਕਦਾ। ਹੁਣ ਧਿਆਨ ਰੱਖਿਓ ਇਸ ਗੱਲ ਨੂੰ, ਉੱਥੇ ਪੂਰਾ ਜ਼ਿਕਰ ਹੈ ਗਾਂ ਜਿੰਦੀ ਹੋਣ ਦਾ, ਉੱਥੇ ਦੁੱਧ ਚੋਣ ਦਾ ਜ਼ਿਕਰ ਹੈ, ਬਿਸਮਿਲ ਕੀ ਆ ਨਾ ਜੀਵੈ ਕੋਏ। ਕਹਿਣ ਲੱਗੇ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਸੋਏ, ਅਗਲੀ ਤੋਕੇ ਰੁਦਨ ਕਰੇ ਨਾਮੇ ਕੀ ਮਾਏ। ਅਰਥ ਸੁਣਿਓ, ਨਾਮਦੇਵ ਜੀ ਦੀ ਮਾਂ ਆ ਗਈ ਰੋ ਰਹੀ, ਕਹਿਣ ਲੱਗੀ ਪੁੱਤਰ ਛੋੜ ਰਾਮ, ਕੀ ਨਾ ਭਜਿਆ ਖੁਦਾਏ, ਛੱਡ ਦੇ ਰਾਮ ਮੇਰੇ ਬੱਚਿਆ, ਤੂੰ ਖੁਦਾ ਖੁਦਾ ਬੋਲ। ਅੱਗੋਂ ਭਗਤ ਜੀ ਉੱਤਰ ਦਿੰਦੇ ਨੇ, ਰਾਮ ਛੋੜ ਰਾਮ ਕੀ ਨਾ ਭਜੈ ਖੁਦਾਏ, ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ। ਪਿੰਡ ਪਰੈ ਮੀਨਸ ਕਿ ਮੇਰਾ ਸਰੀਰ ਸੱਚੀ ਮੁੱਚੀ ਟੁਕੜੇ ਟੁਕੜੇ ਹੋ ਜਾਏ, ਮੇਰੇ ਟੁਕੜਿਆਂ ਵਿੱਚੋਂ ਵੀ ਰਾਮ ਕੀ ਆਵਾਜ਼ ਨਿਕਲੇ, ਪਿੰਡ ਪਰੈ ਤੋਂ ਹਰ ਗੁਣ ਗਾਏ। ਅੱਗੇ ਕਹਿੰਦੇ ਗੰਗ ਜਮਨ ਜੋ ਉਲਟੀ ਬਹਿ ਤਉ ਨਾ ਮਾਹਰ ਕਰਤਾ ਰਹੇ। ਗੰਗਾ ਤੇ ਯਮਨਾ ਆਪਣੇ ਪ੍ਰਵਾਹ ਨੂੰ ਚੇਂਜ ਕਰ ਸਕਦੀਆਂ ਨੇ, ਪਰ ਨਾਮ ਦੇ ਮਰ ਜੂਗਾ ਬੋਲੂਗਾ ਰਾਮ ਜੀ। ਅਗਲੀ ਫਿਰ ਹੋਇਆ ਕੀ ਜੀ, ਪਾਉ ਬੈੜੀ ਹਾਥੋਂ ਤਾਲ, ਉਹ ਨਾਮਦੇਵ ਜੀ ਨੂੰ ਮਾਰ ਰਹੇ ਨੇ। ਉਹ ਅਕਤਾਰੇ ਨਾਲ ਗਾਉਂਦੇ ਸਨ ਭਗਤ ਨਾਮ ਦੇ, ਸ਼ਾਇਦ ਤੁਹਾਨੂੰ ਪਤਾ ਹੋਣਾ, ਅੱਜ ਵੀ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ, ਜੋ ਮੈਂ ਪਹਿਲਾਂ ਦਰਸ਼ਨ ਕਾਫੀ ਸਮਾਂ ਪਹਿਲਾਂ ਕਰਕੇ ਆਇਆ, ਉੱਥੇ ਅੱਠੇ ਪੈਰ ਕੀਰਤਨ ਹੁੰਦਾ ਜੀ। ਇੱਕ ਆਦਮੀ ਪਿੰਡਾਂ, ਕਈਆਂ ਪਿੰਡਾਂ ਦੀ ਡਿਊਟੀਆਂ ਨੇ, ਇੱਕ ਆਦਮੀ ਇੱਕ ਤਾਰਾ ਪਕੜ ਕੇ ਖਲੋਤਾ, ਉਹ ਜਾਪ ਕਰ ਰਿਹਾ। ਉਹਨਾਂ ਕਿਹਾ ਮੇਰਾ ਤੁਸੀਂ ਸਾਜ ਤਾਂ ਖੋਹ ਲਿਆ, ਪਰ ਮੇਰੇ ਕੋਲ ਸਾਜ ਦਾ ਸਾਧਨ ਹੈ, ਪੈਰਾਂ ਚ ਪਾਈਆਂ ਬੇੜੀਆਂ, ਹੱਥਾਂ ਚ ਹੱਥ ਕੜੀਆਂ ਦੇ, ਦੋਨੋਂ ਹੱਥ ਮਾਰੇ, ਸੰਗਲ ਵਿੱਚੋਂ ਆਵਾਜ਼ ਆਏ, ਉਹ ਕਹਿਣ ਰਾਮ ਛੋੜ। ਉਹ ਸੰਗਲ ਦੀ ਧੁਨੀ ਨਾਲ ਹੀ ਰਾਮ ਰਾਮ ਬੋਲਣ ਲੱਗ ਪਏ। ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੈ ਗੁਣ ਗੋਪਾਲ, ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ। ਹੁਣ ਅਗਲੀ ਗੱਲ ਕੀ ਹੋਈ, ਮਾਂ ਨੂੰ ਵੀ ਜਵਾਬ ਦੇ ਦਿੱਤਾ, ਤਸ਼ੱਦਦ ਵੀ ਹੋ ਰਿਹਾ, ਤੇ ਇੱਕੋ ਗੱਲ ਕਹੀ, ਮੈਂ ਤਾਂ ਰੱਬ ਆਸਰੇ ਬੈਠਾ ਜੀ, ਤੇਰਾ ਹੀ ਸਹਾਰਾ ਹੈ। ਹੁਣ ਅਗਲੇ ਸ਼ਬਦ ਨੇ, ਸਾਤ ਘੜੀ ਜਾ ਬੀਤੀ ਸੁਣੀ, ਅੱਜ ਨਾ ਆਇਓ ਤਰ ਭਵਨ ਧਣੀ, ਪਾਖੰਤਨ ਬਾਜ ਬਜਾਏਲਾ। ਆ ਬਜਾਏਲਾ ਸ਼ਬਦ ਮਰਾਠੀ ਦਾ ਹੈ, ਪਾਖੰਤਨ ਬਾਜ ਬਜਾਏਲਾ, ਗਰੜ ਚੜੇ ਗੋਬਿੰਦ ਆਏਲਾ। ਅੱਜ ਜਦੋਂ ਆਪਾਂ ਪਾਠ ਕਰਾਂਗੇ ਆਲਾ ਤੇ ਨਿਵਾਰਨਾ, ਯਾਦ ਰੱਖਿਓ ਇਹ ਸ਼ਬਦ ਹੈ ਆਏਲਾ। ਆਏਲਾ ਦਾ ਤੁਸੀਂ ਜਾਣਦੇ ਹੋ, ਆ ਗਿਆ। ਸਾਤ ਘੜੀ ਜਾ ਬੀਤੀ ਸੁਣੀ, ਅਜੂ ਨਾ ਆਇਓ ਤਰਭਵਨ ਧੁਣੀ, ਤਰਭਵਨ ਧਣੀ, ਪਾਖੰਤਨ ਬਾਜ ਬਜਾਏਲਾ, ਗਰੜ ਚੜੇ ਗੋਬਿੰਦ ਆਏਲਾ। ਹੁਣ ਵੇਖੋ ਆਵਾਜ਼ ਕੀ ਆਈ, ਰਾਜਾ ਵੀ ਕਹਿ, ਮਰੀ ਗਾਂ ਵੀ ਕਹਿ, ਭਗਤ ਜੀ ਤੇ ਤਸ਼ੱਦਦ ਵੀ ਹੋ ਰਿਹਾ ਹੈ। ਆਵਾਜ਼ ਆਈ, ਕਹੇ ਤਾਂ ਧਰਨ ਅਕੋਡੀ ਕਰੂੰ। ਸੁਣਿਓ, ਭਗਤ ਨਾਮਦੇਵ ਜੀ ਨੂੰ ਪਰਮੇਸ਼ਵਰ ਕਹਿ ਰਿਹਾ, ਨਾਮਦੇਵ, ਵਾਹਿਗੁਰੂ ਜੀ ਨੇ ਕਿਹਾ ਕਹੇ ਤਾਂ ਧਰਨ ਅਕੋਡੀ ਕਰੋ, ਅਕੋਡੀ ਦਾ ਅਰਥ ਨਾ ਟੇਢੀ। ਜੇ ਤੁਸੀਂ ਚਾਹੋ ਇਸ ਧਰਤੀ ਨੂੰ ਚੁੱਕ ਕੇ ਟੇਢੀ ਕਰਦੇ ਆ ਜਿਹੜੇ ਤੇਰੇ ਤੇ ਜ਼ੁਲਮ ਕਰਦੇ ਆ, ਕਹੇ ਤਾਂ ਲੇਕਰ ਉੱਪਰ ਧਰੂ, ਜੇ ਮੈਂ ਚਾਹਾਂ ਇਸ ਧਰਤੀ ਨੂੰ ਪੁੱਠੀ ਟੰਗ ਦਿਆ, ਕਹੇ ਤਾਂ ਮੂਈ ਗਊ ਦਿਉ ਜਿਆਏ, ਸਭ ਕੁਝ ਦੇਖੇ ਪਤੀ ਆਏ, ਸਾਰੀ ਦੁਨੀਆਂ ਨੂੰ ਪਤਾ ਲੱਗ ਜੂ ਨਾਮਦੇਵ ਦੀ ਮੇਰੇ ਨਾਲ ਕੀ ਮੁਹੱਬਤ ਹੈ। ਭਗਤ ਜੀ ਕਹਿਣ ਲੱਗੇ ਧਰਤੀ ਐਵੇਂ ਪੁੱਠੀ ਸਿੱਧੀ ਕੀ ਕਰਨੀ, ਦੂਜਿਆਂ ਦਾ ਕਸੂਰ ਕੀ, ਮਰੀ ਗਾ ਜਿਉਂਦੀ ਕਰੇ ਦੁੱਧ ਪੀ ਕੇ ਘਰ ਜਾਣ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਮੈਂ ਸਿਰਫ ਇਹ ਘਟਨਾਵਾਂ ਤੁਹਾਨੂੰ ਨਾਲ ਬਿਲਕੁਲ ਬਰੀਫ ਥੋੜੀਆਂ ਸਾਂਝੀਆਂ ਕੀਤੀਆਂ, ਛੋਟੀਆਂ, ਕਿਉਂਕਿ ਅਸੀਂ ਲੋਕ ਇਹ ਸ਼ਬਦ ਪੜ੍ਹਨੇ ਆ, ਪਰ ਡਰਦੇ ਅਸੀਂ ਕਥਾ ਨਹੀਂ ਕਰਦੇ, ਕਿਉਂਕਿ ਲੋਕੀ ਕਮੈਂਟ 'ਚ ਗਾਲਾਂ ਕੱਢਣਗੇ, ਇਹ ਅਗਿਆਨੀ ਹੈ, ਇਹ ਭਰਮ ਫੈਲਾਉਣ ਵਾਲੇ ਨੇ, ਇਹ ਜਾਦੂਗਰ ਬਣਾ ਰਹੇ ਨੇ ਗੁਰੂ। ਉਹ ਇੱਕ ਦਿਨ ਇੱਕ ਲਿਖਦਾ ਕਿ ਰੱਬ ਨੂੰ ਇਹਨਾਂ ਨੇ ਬਾਜੀਗਰ ਬਣਾ ਤਾ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਬਣਾਇਆ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਉਤਾਰ ਥਮਿਓ ਪਸਾਰਾ, ਤਬ ਏਕੈ ਏਕੰ ਕਾਰਾ। ਮਹਾਰਾਜ ਜੀ ਨੇ ਕਿਹਾ ਬਾਜੀਗਰ ਡੰਕ ਵਜਾਈ, ਇਹ ਤਾਂ ਕੱਲਾ ਬਾਜੀਗਰ ਕਹਿੰਦੇ, ਕਬੀਰ ਜੀ ਕਹਿੰਦਾ ਉਹ ਡਮਰੂ ਵੀ ਵਜਾ ਦਿੱਤਾ, ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6 स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: मैं एक बेनती करांगा परमेश्वर दी ए तां होवे कि असीं कहांगे ये तो मिथ्यास है ये तो पुराण से कहानी आई ये पुराणिक है पर जिदी साडे नाल बीती ओह कह रहा है अज जिहड़ा शब्द तुसीं हुण सुनिया है इहनूं थोड़ा ध्यान नाल इहदे अर्थ पहलां आपां करिए। शब्द है पहल पुरिए पुंडरिक वना। पहल दा अर्थ हो गया अव्वल, अव्वल मीन्स पहला पहल। ये पुरिए दा अर्थ जी दूजा पुरिया नहीं करना, इहदा अर्थ जिवें पंजाबी च बोलना पहला पहला। पहल पुरिए पुंडरीक वना, पुंडरीक दा अर्थ है कमल दा फुल, चिट्टा कमल दा फुल। पहला पहल कमल दा चिट्टा फुल सी। उंज जिहड़े तुसीं अर्थ पढ़ोगे उहदे विच जिहड़े अर्थ टीका करन उहना अर्थ इह लिखे होणे ने पहला पहल परमात्मा ने कमल दे चिट्टे फुल्लां दा खेत बनाया, खेत सी। मैं तां कहा भी तुसीं अर्थ ना सुणियो, उह देखियो सिर्फ शब्द देखो। पहल पुरिए इहदा अर्थ हो गया पहले पहल, पुंडरिक वना चिट्टा कौल फुल सी, ता चे उस विचों, ता चे खंसा। इत्थे अर्थ गुरमुखा कितने खंसा दा अर्थ है जीव रूपी खंस। ता चे खंसा सगले जना, सारे जंत जिहड़े ने जना दा अर्थ है जंत। पहला पहल कमल दा फुल सन, ये जिन्ने जीव ने ये सारे दे सारे जेड़े ने ये दरअसल उस खेत दे खंस ने। पर मैं अर्थ कीते ने, मैं अर्थ ये नहीं मनांगा। वेखो ये दो गल्लां ने, सृष्टि की रचना पुराण की कह रहा है ते वेदांत की कह रहा है। चार तुकां च भाई साहब जी भगत नामदेव ने पूरे पुराण ते वेदांत दी सिद्धांत का जिक्र कर दिता। क्यों हुण इहदे अर्थ इउं जे कीता जी पहला पहला चिट्टे कमल फुल सन, खेत सी, सारे जीव हंस ने। मेरे मन च एक दिन आया जी अर्थ करदे आ भी कमल दे फुल दा संबंध पानी नाल तां हो सकदा है, कमल दे फुल दा संबंध भवरे नाल तां हो सकदा है, पर मैं नहीं किते गुरु ग्रंथ साहिब च किसे विद्वान नूं इह पढ़िया होवे कि कमल दे फुल दा संबंध हंस नाल है, हंस दा संबंध कमल नाल है। गुरबाणी च हंस ते सरोवर दा है, सरवर हंस तुरेगी मेला खसम है एवे भाणा है, पर हंस का संबंध कमल नाल किवें? नहीं प्यारियो असी इस गल नूं फिर सुनियो। मैं दो गल्लां, इह पुराणिक घटना है। पुराण कहिंदा है पे सब तो पहला कमल का फुल होया विष्णु जी की नाभी दे विचों कमल का फुल निकलिया। मैं पुराण की गल कर रहा, उस कमल के फुल दे विचों ब्रह्मा जी की पैदाइश होई ते ब्रह्मा जी ने सारी सृष्टि सारी दिती। ये पुराण बोल रहा है। यह हुण फिर अर्ज कह, मैं फिर कहांगा कि शब्द थोड़ा जिहा महंगा, तुसीं ध्यान दिओगे बिल्कुल समझ पएगी। सतगुरु भगत जी की कह रहे हैं, वह कहते पहला पहले मनिया जाता है, पहल पुरिए पुंडरिक बना, पहला पहल चिट्टा फुल सी। एक सवाल उठेगा ब्रह्मा का तो विच ना नहीं आया, ता चे हंसा, हंसा आया ना। तुहानू पता होना कई वारी किसी की असवारी इन्नी क मशहूर हो जाती है, उस असवारी का नाम लो तो पता लग जाता है। जिन हुण मान लो घोड़े उत्ते राजपूत भी चढ़ते, अजकल न्याणे ब्याह जाते घोड़ी से चढ़ते, पर जदों तुसी कहन लग पैंदे हो नीले घोड़े वाला, किसी के कहन की लोड़ नहीं, सीधा अर्थ है गुरु गोबिंद सिंह जी। इहदा मतलब मैं ये थोड़ा कहा दशमेश पिता जी, हंसा की है तांचे हंसा। हुण मैं कह दिया बाज, अजकल भी दुबई विच देहरादून वाल लोकी बाज पालदे, पर जदों मैं कहना चिट्टियां बाजां वाले आ, किसी नूं कहन की लोड़ नहीं, चिट्टा बाज ही दस दिंदा चिट्टा बाज कौन रखदा। असल च सुणियो हंसा हंस जेड़ा ये ब्रह्मा जी की असवारी है, तांचे हंसा कौन हंसा, जेड़ा हंस की असवारी करन वाले ब्रह्मा जी ने, उस ब्रह्मा जी का जन्म उस कमल दे फुल विचों होया। फिर रिपीट करांगा मर्थ, पहल पुरिए पुंडरिक वना, पहले पहल कमल दा फुल सी, नाभ कमल ते ब्रह्मा उपजे, बाणी च आउंदा जी गुरु नानक साहिब जी का शब्द है। हुण इत्थे सवाल उठेगा जी तुसीं पुराण की कथा कर रहे हो, नहीं अगे जाओगे तो गल बड़ी क्लीयर हो जाएगी। पहल पुरिए पुंडरिक वना तां चे, उस कमल दे फुल विचों हंसा, हंसा दा अर्थ ब्रह्मा जिहड़ा हंस दी सवारी कर रहा है, तां चे हंसा। अगे है जी सगले जना, क्योंकि पुराण कहिंदा है भी सृष्टि की रचना ब्रह्मा ने की। तुसीं रोज पढ़ते हो एका माई जुगत व्याई तीन चेले परवान, एक संसारी जिसने संसार पैदा किया वो ब्रह्मा है। फिर अर्थ सुनागा गुरमत का नजरिया कुछ होर है, तां चे खंसा उहदे विचों ब्रह्मा पैदा हुए। ब्रह्मा जी ने की किया सगले जना, उन्होंने सारे जीव जंत पैदा कर दिते। इहदे विच भगत नाम देव जी ने सारे पुराण का जिहड़ा तत् सी भर दिता, भी पुराण यह कहिंदा सृष्टि इस तरह बनी। फिर ध्यान नाल सुनियो, पहल पुरिए पुंडरिक वना ताचे खंसा सगले जना, अगे कृष्णा ते जानौ हर हर नचंती नाचना। कृष्णा क्रिश जिदे अंदर खिचक है, हालांकि प्रोफेसर साहब सिंह उन्होंने कृष्णा का अर्थ माया किया, क्योंकि कृष्ण का लफ्जी अर्थ ही काला हुंदा है, तां कृष्ण कहने हैं। काजी कृष्णा हुआ, गुरु ग्रंथ साहब जी तो कहिंदी काजी काला हो गया। कृष्णा इहदा अर्थ है जिहड़ा खिच पांदा, खिच पांदा वाला परमात्मा। कृष्णा ते जानौ के भाई जिहड़ा परमात्मा प्रेरक है, हरि प्रेरक है, इउं जानो। कृष्णा ते जानौ हर हर नचंती नाचना, जिन्ने जी परमात्मा ने पैदा किते ने बस उन्हें एको जी खिच पा दिती सारिआं विच, हर बंदा अपनी अपनी थां ते नची जांदा ते नचाण वाला ओ है। मेरी बेनती शायद अर्थ समझ पै गए होणगे, मेरा मकसद सिर्फ अर्थ करने का है, ते मैं इस करके कर रहा क्योंकि इस कथा नूं करोड़ां संगतां ने सुनना है। मैं फिर रिपीट कर रहा, पहल पुरिए पुंडरिक वना, पहले पहल कमल दा फुल सी, पर पुराण कह रहा है, अगे गुरमत अपने हवाले देगी। पहल पुरिए पुंडरिक वना ता चे खंसा, उस विचों ब्रह्मा जी पैदा होए, सगले जना उहदे विचों सारे जीव जंत पैदा हो गए। तांचे खंसा सगले जना कृष्णा ते जानौ हर हर नचंती नाचना, आ परमात्मा खेड चा दिती इस माया कह लो जी खेड सारे नची जा रहे। अगे है पहल पुरशा बिरा, इस तरह अगली तुक ना, पहल पुरशा यह विदांत आ गया। विदांत कहिंदा भी पहला पुरख सी, पुरख ने प्रकृति पैदा की, प्रकृति ते पुरख जदों आपस च मिले ते संसार बनिया। इहनू सौखा मैं कर देना जी, तुसीं रोज पढ़दे हो जिहड़ी मैं कथा कर रहा हां, इह शब्द दे इहनां तुकां दे जे अर्थ वेखणे ने तां गुरु नानक साहिब दी आसा की वार दी पहली पौड़ी पढ़ो। पहल पुरशा बिरा, पहला पहल पार ब्रह्म परमेश्वर, इहदा अर्थ है पहला पहल परमात्मा ही प्रगट होए, ओही ने। अथोन, अथोन दा अर्थ फिर दोबारा। पुरशा दमरा, इहदा अर्थ हो गया पुरश और प्रकृति। पुरशा दमरा दा अर्थ है माया, मैं सौखे अर्थ कर रहा हूं। पहल पुरशा बिरा, पहले प्रभु आपने अथोन पुरुषा दमरा, उस प्रभु ने ओनू किसे नहीं बनाया, उन्हें अपने आप माया बना दिती अथोन पुरुषा दमरा। होया कि असगा अस उसगा, फिर सुनियो एस प्रकृति दा ते उस पुरुष दा, पहल पुरुषा बिरा अथोन पुरुषा दमरा असगा अस अस दरते है एक अस दर्त ना घोड़ा इथे है असगा अस उसगा प्रकृति दा ते प्रभु दा माया दा ते परमेश्वर दा मिलाप होया। कह लगे विदांत ये कह रहे असगा अस उसगा की बन गया हर का बागरा नाचे पिंदी में सागरा। हर का बागरा बाघ, बागरा दर थे बाघ, ये सृष्टि परमात्मा ने बाघ बना दिती। नाचे पिंदी में सागरा, नाचे दर थे नच रहा है। पिंदी का लफ्जी अर्थ हुंदा खूह दियां टिंडा, आ टिंडा वाला खूह तुसीं देखा होना है पानी भर के आउंदा हुंदा सी जी। कहिंदे परमात्मा ने हर का बागरा नाचे पिंदी में सागरा, पिंदी का अर्थ टिंड ते सागर का अर्थ पानी, जिवें टिंडा घूमदियां ने ना जी उन्हां च पानी छलकदा है नचदा है। कहन लगे वाह परमात्मा तेरे ते माया नाल रच के जिहड़ी तू खेड़ बना दित्ती, इत्थे सारे जीव माया च अंज नची जांदे आ जिवें खूह दियां टिंडां विच पानी नचदा, सब नची जा रहे। फिर सुनियो अगे तुक ध्यान नाल मैं रिपीट कर लगा, पहल पुरशा बिरा, पहला परमेश्वर ने, अथोन पुरशा दमरा, दोबारा प्रकृति माया पैदा हुई, असगा अस उसगा, हरका बागरा नाचे पिंदी में सागरा, सोहना बाग बना दिता जिवें खूह दियां टिंडां च पानी नचदा है जीव नच रहे। हुण थोड़ा जिहा इहनूं देखियो, मेरा ख्याल सौखा होर समझ पै जाएगा। थोड़े जिहे दिन मुश्किल आउंदी है जदों बाणी नूं बाणी नाल खोलीए ना। मैं कल तुहानूं कहा सी जिस बंदे ने कदी सहज पाठ नहीं कीता उहदे लई बड़ी मुश्किल आउणी, उहदे लई सौखा तरीका होवे गुरद्वारिआं विच प्रोजैक्टर लगा होवे ते शब्द उत्ते आवे ते संगत बैठी सुने। ते मेरा ख्याल जे 5-7 दिन दी कथा च अर्थ ही कल्ले समझण लग पए ना बड़ा कुछ प्राप्त कर जा। हुण मैं फिर रिपीट कर लगा, पहला परमात्मा सी, इह नहीं क्या परमात्मा नूं बनाया, फिर माया बनी, माया तो संसार बन गया, संसार सारा खेड़ रहा। इहनूं हुण सौखा समझो, आपी ने आप साजियो, पहल पुरशा बिरा आपी ने आप साजियो। हुण इत्थे मैं शब्द वरते आ अथोन, अथोन दा अर्थ दूजा दुबारा, आपी ने आप साजियो, आपी ने रचियो, नाउ दुई कुदरत साजी है, अथोन पुरशा दमरा दुई कुदरत साजी है, कर आसन डिठो चाओ। वाहिगुरु जी सारिआं नूं परमात्मा ने पहला अपने आप सी, फिर सुनो सौखा अर्थ मैं करांगा, आपी ने आप साजियो इहदा मतलब कि उहने सिरजना कीती उस तों पहला नहीं सी। साजियो दा मतलब है ओ सुन सी, अफुर सी, जेड़ा अफुर सी ना जी उहने अपने आप नूं सफुर कर लिया, जेड़ा नहीं सी दिसदा उहने अपने आप नूं प्रगट कर लिया। इहनूं सौखा समझ लईए। होर जी एस हवा दे विच पाणी है, आपां बाहर जाने हवा च नमी है ना जी, पर साडे कपड़े भिज रहे है, जरूर पाणी, पर जिदन बदल बन के वरसिया उस पाणी ने प्रगट हो जाणा है। वो अपने आप पहला सी, पर उन्हें जो साकार किया उन्हें अपने आप की सकार सिरजना की। आप ही न आप साजियो, अपनी आप ही न रचियो, नाउ अपने विचो नाम शक्ति पैदा की, उस नाम विचो दुई कुदरत जिन्हों माया कह रहे हैं अथोन पुरसा दमरा, दुई कुदरत साजी है, कर आसन डिठो चाहो, सब कुछ बना के उद आसन ला लिया। फिर बेनती कह पहल पुरसा बिरा अथोन पुरशा दमरा असगा अस उसगा हर का बागरा नाचे पिंदी में सागरा। हुण अगली तो नाचंती गोपी जन्ना, टिप्पी लगी उत्ते जी, नाचंती नचदे पए ने कौन जी, गोपियां, गोपी केड़ियां गोपियां, जिवें कृष्ण जी सन ते गोपियां जेड़ियां सन ओ रास लीला करदियां नचदियां सन। नाचंती गोपी जन्ना, जन्ना दा अर्थ है जीव, एदा अर्थ है जिन्ने जीव ने जिवें कृष्ण जी दे सामने गोपियां नचदियां सन। भाई सिखो परमात्मा ने रचना एहो जी कीती, सारे जीव जेड़े ने पार ब्रह्म परमेश्वर वाहिगुरु ਉਹਦੀ ਰਚਨਾ ਵਿੱਚ ਇਸ ਤਰ੍ਹਾਂ ਨੱਚ ਰਹੇ ਨੇ ਜਿਵੇਂ ਗੋਪੀਆਂ ਨਾਚ ਕਰਦੀ। ਨਚੰਤੀ ਗੋਪੀ ਜੰਨਾ, ਹੁਣ ਅਗਲੀ ਤੋਕੇ ਨਈਆ ਨਈਆ ਤੇ ਬੈਰੇ ਬੈਰੇ। ਫਿਰ ਸੁਣਿਓ, ਇੱਕ ਨਈਆ ਦਾ ਅਰਥ ਹੁੰਦਾ ਬੇੜੀ, ਇੱਕ ਨਈਆ ਦਾ ਅਰਥ ਹੁੰਦਾ ਨਾਇਕ ਆਗੂ, ਬੈਰੇ ਮੀਨਸ ਬੈਰੇ ਨਹੀਂ, ਬੈਰ ਅਰਥ ਕਰਾਂਗੇ, ਤੇ ਬੋਲਾ ਬੈਰੇ ਦਾ ਅਰਥ ਹੈ ਵੱਖਰੇ, ਨਈਆ ਤੇ ਬੈਰੇ ਕੰਨਾ ਕੰਨਾ ਦਾ ਅਰਥ ਹੈ ਕੋਈ ਵੀ। ਨਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਕੋਈ ਜੀਵ ਨੱਚਦਾ ਪਿਆ, ਇਹ ਗੋਪੀਆਂ ਬਣ ਕੇ ਨੱਚਦੇ ਨੇ, ਵਾਹਿਗੁਰੂ ਜੀ ਇਹ ਨੱਚਣ ਵਾਲੇ ਤੇਰੇ ਤੋਂ ਵੱਖ ਥੋੜਾ ਨੇ। ਫਿਰ ਸੁਣਿਓ, ਇਹਨੂੰ ਸੌਖਾ ਸਮਝ ਲਿਓ, ਮੈਂ ਤੁਹਾਨੂੰ ਕਿਹਾ ਸੀ ਸ਼ਬਦ ਥੋੜਾ ਜਿਹਾ ਮਹਿੰਗਾ, ਧਿਆਨ ਦਿਓਗੇ ਤੇ ਵਾਰ ਵਾਰ ਫਿਰ ਸਮਝ ਪਾਓਗੇ। ਨਈਆ ਤੇ ਬੈਰੇ ਕੰਨਾ, ਪਰ ਨਾਇਕ ਤੋਂ ਵਾਹਿਗੁਰੂ ਤੋਂ ਬਿਨਾਂ ਕੋਈ ਨੀ ਸੌਖਾ ਹੈ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਕਹੂੰ ਨ੍ਰਿਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ, ਕਹੂੰ ਬੇਦਬਾਨੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ ਕਹੂੰ ਰਾਨੀ, ਕਹੂੰ ਨਾਰ ਕੋ ਪ੍ਰਕਾਰ ਹੋ। ਦੇਖੋ

0: तर्क मत कर उसकी रचना पर, भरमिया चाह भरम दूर कर, केसवा बचौनी आइये मइये एक आन जियो। इत समाप्ति होंगी धुक दी, फिर ध्यान न सु केशवा यद अर्थ है जिदे केश बड़े सोहने, बचौनी का अर्थ है बचन। उंज वैसे एक गीता भी आंदा है, कृष्ण जी कहिंदे ने मैं तुहाडे च बोलना तुसी मेरे च हो, पर इत्थे भगत जी ने कैसे कमाल दी उदाहरण ली, केशवा बचौनी सोहने केशां वाला मेरा जिहड़ा वाहगुरु है परमात्मा है, ओहदे ही बचन ने ओहदे ही बोल ने, किहदे च केशवा बचौनी आइए मइये, आइए मइये दा अर्थ है पुरश अते इस्त्रियां, मइये माई बंदे अते औरतां, नर और मदीन। भगत जी कहिंदे ने जे इस्त्रियां दी आवाज बरीक है ते तां वी ओह बोल रिहा है, जे पुरशां दी आवाज ग्राम विच है ते तां वी ओही बोल, ओहदी बोल ने जी। केशवा बचौनी आइए मइये एक आन जियो, एक आन दा अर्थ एक रस, ओह सब च बोलदा पिया। अगे हुण ध्यान नाल सुणियो, ਇਹ ਤਾਂ ਸੱਚੀ ਮੈਂ ਤੁਹਾਨੂੰ ਕਹਿੰਦਾ, ਜੇ ਕਿਤੇ ਨਿੱਠ ਕੇ ਇਹਦੀ ਕਥਾ ਕੀਤੀ ਜਾਏ, ਪੂਰੀ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਆ ਰਿਹਾ। ਕੇਸ਼ਵਾ ਬਚੌਨੀ ਅਈਏ ਮਈਏ ਏਕ ਆਨ ਜੀਓ, ਅੱਗੇ ਹੈ ਪਿੰਦੀ ਉਬਕਲੇ ਸੰਸਾਰਾ। ਪਿੰਦੀ ਦਾ ਅਰਥ ਅਸੀਂ ਹੁਣ ਕਰਕੇ ਆਏ, ਕੀ ਕਰਕੇ ਆਏ ਪਿੰਦੀ ਦਾ ਅਰਥ ਜੀ? ਟਿੰਡ। ਜੇ ਆਹੀ ਗੱਲ ਮੈਂ ਤੁਹਾਨੂੰ ਪੁੱਛਾਂ, ਜੇ ਕਲਾਸ 'ਚ ਪੁੱਛ ਲੈਂਦੇ ਅਗਲੇ ਕਹਿੰਦੇ ਬਾਹਰ ਚਲੋ, ਪਰ ਆਪਾਂ ਇਸ ਤਰ੍ਹਾਂ ਨਹੀਂ ਲੈਣਾ, ਮੇਰੀ ਬੇਨਤੀ ਹੈ ਇਹਨੂੰ ਆਮ ਨਾ ਜਾਣੋ। ਪਿੰਦੀ ਉਬਕਲੇ ਸੰਸਾਰਾ, ਪਿੰਦੀ ਦਾ ਅਰਥ ਖੂਹ ਦੀਆਂ ਟਿੰਡਾਂ, ਖੂਹ ਦੀ ਟਿੰਡ। ਉਬਕਲੀ ਦਾ ਅਰਥ ਹੁੰਦਾ ਡੁੱਬਣਾ ਤੇ ਫਿਰ ਬਾਹਰ ਨਿਕਲਣਾ। ਖੂਹ ਦੀ ਟਿੰਡ ਦਾ ਮਾਹਲ ਗਿਰਦੀ ਹੈ, ਇੱਕ ਪਾਣੀ ਚ ਭਰਦੀ ਏ, ਦੂਜੀ ਖਾਲੀ ਹੋ ਜਾਂਦੀ ਏ, ਡੁੱਬਦੀ ਏ ਫਿਰ ਆਉਂਦੀ ਏ। ਕਹਿਣ ਲੱਗੇ ਵਾਹਿਗੁਰੂ ਜੀ, ਕਿੰਨੇ ਜਨਮ ਭਟਕਦਿਆਂ ਭਟਕਦਿਆਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ, ਅੱਜ ਭਟਕਦੇ ਭਟਕਦੇ ਚੰਗੇ ਕਰਮ ਆ ਗਏ, ਬੰਦਗੀ ਕੀਤੀ ਤੇਰੇ ਬੂਹੇ ਤੇ ਆ ਗਏ। ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਭਟਕ ਭਟਕ ਕੇ, ਭਰਮ ਭਰਮ ਆਏ ਤੁਮ ਚੇ ਦੁਬਾਰਾ, ਤੇਰੇ ਦਰਵਾਜੇ ਤੇ ਆ ਗਏ। ਜਦੋਂ ਦਰਵਾਜੇ ਤੇ ਆਏ, ਅੰਦਰੋਂ ਰੱਬ ਜੀ ਬੋਲ ਕੇ ਪੁੱਛਦੇ ਨੇ, ਤੂੰ ਕੁਨ ਰੇ, ਕੌਣ ਹੈ ਤੂੰ ਜਿਹੜੀਆਂ ਇਹਨਾਂ ਗੱਲਾਂ ਕਰਨਾ ਪਿਆ? ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਕੌਣ ਹੈ ਤੂੰ ਜਿਹੜਾ ਕਹਿ ਰਿਹਾ ਕਿ ਪਹਿਲ ਪੁਰੀਏ ਪੁੰਡਰਿਕ ਵੰਨਾ, ਤਾਂਚੇ ਖੰਸਾ ਸਗਲੇ ਜਾਣਾ, ਤੂੰ ਕੌਣ ਹੈ ਭਾਈ? ਮੈਂ ਅਰਸ਼ ਕਰ ਰਿਹਾ, ਪਰਮੇਸ਼ਵਰ ਕਹਿ ਰਿਹਾ, ਤੂੰ ਕੌਣ ਹੈ ਜਿਹੜਾ ਕਹਿ ਰਿਹਾ ਭਰਮ ਭਰਮ ਆਏ ਤੁਮ ਚੇ ਦੁਆਰਾ? ਜਦੋਂ ਤੁਮ ਚੇ ਦੁਆਰਾ ਕਿਹਾ, ਇਹਦਾ ਮਤਲਬ ਪਹਿਲਾਂ ਭਗਤ ਨਾਮ ਦੇ ਬੋਲਿਆ, ਸੰਬੋਧਨ ਰੱਬ ਨੂੰ ਕਰ ਰਿਹਾ, ਤੁਮ ਚੇ ਦੁਆਰਾ, ਭਰਮ ਭਰਮ ਆਏ ਤੁਮ ਚੇ ਦੁਆਰਾ, ਤੇਰੇ ਦਰ ਤੇ ਆਏ, ਤੇ ਦਰ ਤੋਂ ਆਵਾਜ਼ ਆਈ ਤੂੰ ਕੁਨ ਰੇ। ਯਾਦ ਰੱਖਿਓ, ਇੱਕ ਕੁਨ ਦਾ ਅਰਥ ਹੁੰਦਾ ਕਰ, ਇੱਕ ਸ਼ਬਦ ਹੈ ਫਾਰਸੀ ਦਾ, ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ, ਕਰਤਾਰ ਕੁਨ ਦਰ ਤੇ ਕਰ। ਇੱਕ ਇਸਲਾਮ ਸ਼ਬਦ ਵਰਦਿਆ ਕੁਨ ਬਾ ਕੁਨ, ਹੋ ਜਾ। ਹੁਣ ਇੱਥੇ ਤੂੰ ਕੁਨ ਰੇ, ਤੂੰ ਕੌਣ ਹੈ ਜਿਹੜਾ ਕਹਿ ਰਿਹਾ ਭਰਮ ਭਰਮ ਆਏ ਤੁਮ ਚੇ ਦੁਆਰਾ? ਤੁਮ ਕੌਣ ਹੋ ਭਾਈ, ਕਿਹੜਾ ਬੋਲ ਰਿਹਾ ਸਾਹਮਣੇ? ਕਹਿਣ ਲੱਗੇ ਮੈਂ ਜੀ। ਅਸੀਂ ਅਕਸਰ ਪਾਠ ਕਰਦੇ ਹਾਂ ਨਾਮਾ ਜੋੜ ਕੇ, ਨਹੀਂ ਨਾਮਾ ਵੱਖਰਾ ਸੰਤੈਸ ਹੈ, ਮੈਂ ਜੀ, ਮੈਂ ਹਾਂ ਜੀ ਮੈਂ। ਹੁਣ ਸਾਡੇ ਟੀਕਾਕਾਰ ਗੁਰਮੁਖ ਅਰਥ ਕਰਦੇ ਆ ਮੈਂ ਜੀ ਨਾਮਾ, ਜੋ ਪੁੱਛਿਆ ਤੂੰ ਕੁਨ ਰੇ ਮੈਂ ਜੀ ਨਾਮਾ। ਦਾਸ ਦੇ ਮਨ ਚ ਇੱਕ ਦਿਨ ਆਇਆ, ਜੇ ਕੱਥਾ ਹੁੰਦਾ ਨਾਮਾ ਵੱਖਰਾ ਹੈ ਮੈਂ ਜੀ ਵੱਖਰਾ ਹੈ, ਇਹਦਾ ਮਤਲਬ ਇਉਂ ਕਰੋ ਕਿ ਜਿਵੇਂ ਇੱਕ ਜਾਣਕਾਰ ਬੰਦਾ, ਸਮਝ ਲਓ ਇੱਕ ਘਰ ਦਾ ਬੱਚਾ ਆ ਰਿਹਾ ਘਰ ਨੂੰ, ਉਹਨੇ ਦਰਵਾਜ਼ੇ ਤੇ ਉਹਦੇ ਪੈਰਾਂ ਦੀ ਆਹਟ ਆਈ, ਅੰਦਰੋਂ ਬਜ਼ੁਰਗ ਬੋਲ ਕੇ ਪੁੱਛਦਾ ਬਈ ਕੌਣ ਹੋ, ਕਿਹੜਾ ਬਈ ਕਿਹੜਾ ਹੈ? ਜਿਹੜਾ ਜਾਣਕਾਰ ਹੈ ਆਵਾਜ਼ ਦਾ ਸ਼ਬਦ ਦਾ, ਉਹ ਅੱਗੋਂ ਕਹਿੰਦਾ ਜੀ ਮੈਂ ਹਾਂ ਜੀ ਬਾਪੂ ਜੀ ਮੈਂ ਹਾਂ, ਆਪਣਾ ਨਾਮ ਨਹੀਂ ਦੱਸਦਾ, ਮੈਂ ਹਾਂ। ਤੇ ਬਾਪੂ ਬੋਲ ਕੇ ਕਹਿੰਦਾ ਫਲਾਣਾ ਸਿੰਘ ਆਇਆ? ਕਹਿੰਦਾ ਹਾਂ ਜੀ ਮੈਂ ਹੀ ਹਾਂ। ਹੁਣ ਇਹਨੂੰ ਸੁਣਿਓ, ਤੂੰ ਕੁਨ ਰੇ, ਤੂੰ ਕੌਣ ਹੈ? ਨਾਮਦੇਵ ਜੀ ਬੋਲੇ ਮੈਂ ਜੀ ਮੈਂ ਹੂੰ ਜੀ। ਪਰਮੇਸ਼ਰ ਕਹਿੰਦਾ ਨਾਮਾ ਨਾਮਾ, ਹੋ ਜੀ ਹਾਂ ਹਾਂ ਮੈਂ ਹੀ ਹਾਂ। ਵਾਹ ਵਾਹ, ਕੈਸੇ ਕਮਾਲ ਦੀ ਗੱਲ ਜੀ, ਕਿਉਂਕਿ ਦੂਜੇ ਇੱਕ ਦੂਜੇ ਨੂੰ ਜਾਣਦੇ ਨੇ। ਜਿਹੜਾ ਮੰਦਰ ਘੁਮਾਈ ਬੈਠਾ ਇਹਦੀ ਖਾਤਰ, ਜਿਹੜਾ ਧਰਤੀ ਟੇਢੀ ਕਰੀ ਬੈਠਾ, ਜਿਹੜਾ ਛਪਰੀਆਂ ਛਾਂਦਾ ਪਿਆ, ਜਿਹੜਾ ਸੇਜਾਂ ਕੱਢਦਾ, ਉਹਨੂੰ ਪਤਾ ਨੀ ਨਾਮਦੇਵ ਦੀ ਆਵਾਜ਼ ਨੀ? ਹਾਂ ਹਾਂ, ਦੇਖੋ ਕਿੱਡਾ ਪਿਆਰਾ ਬਚਨ, ਕੀ ਕਹਿੰਦੇ ਨੇ, ਜਿਹਦੀ ਹਾਟਲਾਈਨ ਹੀ ਕਹਿੰਦੇ ਨੇ, ਫੋਨ ਚੁੱਕਿਆ ਸਿੱਧਾ ਗਿਆ, ਬਸ ਆ ਹੀ ਜੇ, ਉਹਨੇ ਕੋਈ ਨੀ ਕੀਤਾ ਧਿਆਨ, ਜੇ ਟਿਕਾਓ ਤੇ ਫਿਰ ਬੋਲੇਗਾ। ਕਹਿਣ ਲੱਗੇ ਤੂੰ ਕੁਨ ਰੇ, ਮੈਂ ਜੀ ਮੈਂ ਹਾਂ, ਨਾਮਾ नामदेव है? अबे तू नामदेव है? हो जी हां मैं ही हां। कैसे आया? आला ते निवारना जमकार। फिर सुनियो, आला दा अर्थ है संसार, आल्य जिन्हों घर कहने, निवारना दा अर्थ दूर कर दे, जम कारना जमदू तेरा मौत दा पैख है। मैं तेरे दर ते आया, मैं नामदेव हां, एक संसार दे दुखा ने मेरी बस करा दिती, दूजा मौत दा डर सतांदा है। अज मैं तेरे बूवे ते आया, मेरे दुख भी कर ते मौत दा डर भी दूर कर। मैं पटक पटक के तेरे दर ते आया, परम परम आए तुम चे द्वारा, तू कुनरे मैं जी नामा, हो जी वैसे अर्थ विद्वान है कितने खे जी, हो जी आला ते निवारना जम कारना, एक दुख राम राय काटो मेरा, अगन दह अर गर्व बसेरा। बस आ दुख काट दे, एक वकारा दा ते दूजा मेरे वैगुरु जी जन्म मरण दा। ए भगत नामदेव जी ने एदे विच सृष्टि दी रचना, ओदी सर्व व्यापकता, उंज उन्हां क्या भी वेदांत ए कह रहा है, पुराण ए कह रही है। कहन लगे प्रेम नाल उहदे नाल गल्लां करनियां सिखो, छड्डो वेदांत ते पुराणक नूं, उहदे नाल प्यार करो ते सच्ची मुच्ची उह गल्लां वी करन लग पैंदा।
1: कैलगरी च इको एक धार्मिक रेडियो, पंजाबी रेडियो 102.7 FM, जिथे 24 घंटे सत्तो दिन बहुत सारे धार्मिक प्रोग्राम पेश कीते जांदे ने। इना प्रोग्रामां नूं स्पॉन्सर करन लई तुसी पंजाबी रेडियो 102.7 FM नूं 403-238-6867 यानी 403-238-6667 ते संपर्क कर सकते हो। सुनते रहो पंजाबी रेडियो 102.7 FM कैलगरी। प्रोग्राम दा ए हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210 2323 32nd एवेन्यू नॉर्थ ईस्ट कैलगरी। प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकदे हो। रियो बैंकुएट हाल दा पता है यूनिट नंबर 2850 होपवेल प्लेस नॉर्थ ईस्ट।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818।

ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਭਾਈ ਗੁਰ ਕੈ ਸ਼ਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹੁ ਬੁਝਾਈ।

ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਵਾ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ

ਵਾਹਿਗੁਰੂ ਜੀ ਕੀ ਫਤਿਹ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਕੋਟ ਬ੍ਰਹਿਮੰਡਾਂ ਦੇ ਮਾਲਕ ਹਾਲਤ ਪਲਤ ਦੇ ਰੱਖਿਅਕ ਰਾਜਾਨ ਰਾਜ ਪਾਨਾਨ ਭਾਨ ਗੁਰਤਾ ਗੱਦੀ ਤੇ ਬਿਰਾਜਮਾਨ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਪਰਮ ਸਨਮਾਨ ਯੋਗ ਗੁਰਮੁਖ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਅਕਾਲ ਪੁਰਖ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਤਰਸ ਕੀਤਾ, ਜਿਨ੍ਹਾਂ ਦੀ ਕਿਰਪਾ ਹੋਈ, ਜਿਨ੍ਹਾਂ ਦੀ ਮਿਹਰ ਸਦਕਾ ਅਸਾਂ ਸਾਰਿਆਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਮਾਲਕ ਨੇ ਮਿਹਰ ਕਰਕੇ ਇਹ ਅਵਸਰ ਪ੍ਰਦਾਨ ਕੀਤਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਤੋਂ ਉਪਰੰਤ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਮਹਾਨ ਪਵਿੱਤਰ ਤਖ਼ਤ ਤੇ ਨਤਮਸਤਕ ਹੋਣ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਪ੍ਰਤੱਖ ਹਰ ਨੇ ਤਿਨ੍ਹਾਂ ਦੇ ਚਰਨਾਂ ਦੇ ਨਾਲ ਨਿਵਾਜੀ ਹੋਈ ਪਾਵਨ ਪਵਿੱਤਰ ਧਰਤੀ, ਤਿਨ੍ਹਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਹੋ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅੱਜ ਅੰਮ੍ਰਿਤ ਵੇਲੇ ਆਪਣੇ ਤਖ਼ਤਾਂ ਤੇ ਸੁਭਾਈਮਾਨ ਹੋਣ ਸਮੇਂ, ਆਪਣੇ ਪ੍ਰਕਾਸ਼ਮਾਨ ਹੋਣ ਦੇ ਮੌਕੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਨੇ, ਪਵਿੱਤਰ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ। ਸੋਰਠ ਰਾਗ ਦਾ ਇਹ ਸ਼ਬਦ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਤੀਸਰੇ ਨਾਨਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਕੱਦਸ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 601 ਤੇ ਸੁਭਾਈਮਾਨ ਹੈ। ਜੋ ਮੇਰੇ ਸਤਿਗੁਰਾਂ ਨੇ ਸਾਡੇ ਭਲੇ ਹਿੱਤ, ਸਮੁੱਚੀ ਮਾਨਵਤਾ ਦੇ ਕਲਿਆਣ ਦੇ ਲਈ ਉਪਦੇਸ਼ ਬਖਸ਼ਿਸ਼ ਕੀਤਾ, ਮੈਂ ਬੇਨਤੀ ਕਰਾਂ ਕਿ ਸਤਿਗੁਰਾਂ ਦਾ ਉਪਦੇਸ਼ ਕਿਸੇ ਇੱਕ ਫਿਰਕੇ ਲਈ ਨਹੀਂ, ਇੱਕ ਮਤ ਵਾਸਤੇ ਨਹੀਂ, ਇੱਕ ਖਿੱਤੇ ਦੇ ਲੋਕਾਂ ਵਾਸਤੇ ਨਹੀਂ, ਉਪਦੇਸ਼ ਚੌਂ ਵਰਨਾ ਕੋ ਸਾਂਝਾ ਇਹ ਸਮੁੱਚੀ ਮਾਨਵਤਾ ਲਈ ਹੈ, ਇਹ ਸਮੁੱਚੀ ਮਨੁੱਖਤਾ ਲਈ ਹੈ। ਜੋ ਵੀ ਮੰਨੇਗਾ
ਸਤਿਗੁਰਾਂ ਦਾ ਉਪਦੇਸ਼ ਉਹਦਾ ਭਲਾ ਹੋਵੇਗਾ, ਉਹ ਕੋਈ ਵੀ ਹੋਵੇ। ਜਿਸ ਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਿਸ ਨੂੰ ਧੰਨ ਗੁਰ ਅਰਜਨ ਦੇਵ ਮਹਾਰਾਜ ਕਹਿੰਦੇ ਆ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਸ਼ਬਦ ਦਾ ਕੀਮਤੀ ਭੋਜਨ ਆਤਮਕ ਜੀਵਨ ਦੇਣ ਵਾਲਾ, ਜਿਹੜਾ ਵੀ ਇਸ ਭੋਜਨ ਨੂੰ ਛਕੇਗਾ ਇਸ ਅਨੁਸਾਰ ਜੀਵਨ ਬਣਾ ਲਏਗਾ ਉਹਦਾ ਉਧਾਰ ਹੋਏਗਾ, ਉਹ ਕੋਈ ਵੀ ਹੋਵੇ। ਇਹ ਸਮੁੱਚੀ ਮਨੁੱਖਤਾ ਲਈ ਆ। ਜੋ ਮੇਰੇ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੀ ਆ, ਪਵਿੱਤਰ ਸ਼ਬਦ ਦੀ ਵਿਚਾਰ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੀ ਅਸੀਸ ਬਖਸ਼ੀਸ ਲੈਣ ਦੀ ਭਾਵਨਾ ਦੇ ਨਾਲ ਆਪ ਜਿੰਨੇ ਵੀ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਪਿਆਰ ਭਾਵਨਾ ਦੇ ਨਾਲ ਉਚਾਰਨ ਕਰੋ ਜੀ।

0: ਮਾਲਕ ਦੇ ਚਰਨਾਂ ਵਿੱਚ ਇੱਕ ਅਰਦਾਸ ਹੈ, ਜਗਿਆਸੂ ਦੀ ਇੱਕ ਬੇਨਤੀ, ਇੱਕ ਤਰਲਾ ਆ। ਤਰਲਾ ਇਹ ਹੈ, ਹਰ ਜੀਉ ਤੁਧ ਨੂੰ ਸਦਾ ਸਲਾਹੀ ਪਿਆਰੇ। ਇਹ ਪਿਆਰਿਆ, ਇਹ ਵਾਹਿਗੁਰੂ, ਹੈ ਪਰਮਾਤਮਾ ਮਿਹਰ ਕਰ, ਮੈਂ ਤੇਰੀ ਸਿਵਤ ਤੋਂ ਸਲਾਹ ਕਰਾਂ, ਮੈਂ ਤੇਰੇ ਗੁਣ ਗਾਵਾਂ, ਮੈਂ ਤੇਰੀ ਕੀਰਤੀ ਕਰਾਂ। ਕਿੰਨੀ ਕੋ ਦੇਰ ਕੀਰਤੀ ਕਰਾਂ? ਕੀ ਘੰਟਾ, ਦੋ ਘੰਟੇ, ਕੀ ਇੱਕ ਦਿਨ, ਦੋ ਦਿਨ? ਮਹਾਰਾਜ ਕਹਿੰਦੇ ਨਹੀਂ, ਜੇ ਚਿਰ ਘੱਟ ਅੰਤਰ ਹੈ ਸਾਸਾ, ਜਿੰਨੀ ਦੇਰ ਤੱਕ ਮੇਰੇ ਸਰੀਰ ਅੰਦਰ ਸਾਹ ਚੱਲਦੇ ਆ, ਇਹ ਪ੍ਰਾਣ ਚੱਲਦੇ ਆ, ਮਾਲਕਾ ਮਿਹਰ ਕਰ, ਮੈਂ ਓਨੀ ਦੇਰ ਤੇਰਾ ਨਾਮ ਜਪਦਾ ਰਵਾਂ, ਮੈਂ ਤੇਰੀ ਕੀਰਤੀ ਕਰਦਾ ਰਵਾਂ, ਮੈਂ ਤੇਰੀ ਸਿਵ ਤੋਂ ਸਲਾਹ ਕਰਦਾ ਰਵਾਂ। ਜਿਸ ਨੂੰ ਧੰਨ ਗੁਰ ਅਰਜਨ ਦੇਵ ਮਹਾਰਾਜ ਅਸਾਂ ਨੂੰ ਸਮਝਾਉਂਦੇ ਹੋਏ ਕਿਰਪਾ ਕਰਦੇ ਆ, ਕੁਦਰਤ ਕੀ ਮਨ ਜਾਣੀਐ ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਕੱਟ ਮੈਂ ਸਾਹ। ਜਿੰਨੀ ਦੇਰ ਤੱਕ ਸਾਹ ਚੱਲਦੇ ਆ, ਬੰਦਗੀ ਕਰ ਮਾਲਕ ਦੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਆ ਸਾਨੂੰ ਸਮਝਾਉਂਦੇ ਕਿ ਐ ਅਰਦਾਸ ਕਰ ਮਾਲਕ ਦੇ ਚਰਨਾਂ ਦੇ ਵਿੱਚ ਕਿ ਵਾਹਿਗੁਰੂ ਮੇਰੇ ਤੇ ਮਿਹਰ ਕਰ, ਮੈਂ ਤੇਰੀ ਸਿਫਤ ਕਰਾਂ, ਮੈਂ ਤੇਰੀ ਸਲਾਹ ਕਰਾਂ, ਮੈਂ ਤੇਰੇ ਗੀਤ ਗਾਵਾਂ, ਮੈਂ ਤੇਰੇ ਸੋਹਲੇ ਗਾਵਾਂ, ਮੈਂ ਤੇਰੀ ਕੀਰਤੀ ਕਰਾਂ, ਬੇਨਤੀ ਕਰਾਂ ਕਿ ਪਰਮਾਤਮਾ ਦੀ ਕੀਰਤੀ ਕਰਨੀ, ਵਾਹਿਗੁਰੂ ਦੀਆਂ ਸਿਫਤਾਂ ਕਰਨੀਆਂ ਕਿਉਂ ਕਰਨੀਆਂ? ਪਹਿਲੀ ਗੱਲ ਤਾਂ ਇਹ, ਨਿਰੰਕਾਰ ਦੀਆਂ ਸਿਫਤਾਂ ਕਰਨ ਦਾ ਫਾਇਦਾ ਕੀ ਆ, ਲਾਭ ਕੀ ਆ? ਦੂਸਰੀ ਬੇਨਤੀ, ਕੀ ਪਰਮਾਤਮਾ ਨੂੰ ਲੋੜ ਹੈ ਕਿ ਮੇਰੀਆਂ ਸਿਫਤਾਂ ਕਰੇ? ਕੀ ਅਕਾਲ ਪੁਰਖ ਚਾਹੁੰਦਾ ਕਿ ਮੇਰੀ ਕੋਈ ਵਡਿਆਈ ਕਰੇ? ਕੀ ਪਰਮਾਤਮਾ ਨੂੰ ਭੁੱਖ ਹੈ? ਨਾ। ਤੇ ਦੂਸਰੀ ਬੇਨਤੀ ਇੱਕ ਹੋਰ ਕਿ ਸਿਫਤ ਕਰਨੀ ਕਿਸ ਦੀ ਆ, ਕੀਰਤੀ ਕਿਵੇਂ ਕਰਨੀ ਆ ਤੇ ਕਿਹਦੀ ਕਰਨੀ ਆ? ਸਤਿਗੁਰੂ ਦੀ ਬਾਣੀ ਅਨੁਸਾਰ ਪਹਿਲੀ ਗੱਲ ਤਾਂ ਇਹ ਕਿ ਵਾਹਿਗੁਰੂ ਦੀ ਸਿਫਤ ਕਰਨੀ ਆ, ਪਰਮਾਤਮਾ ਦੀ ਵਡਿਆਈ ਕਰਨੀ ਆ, ਉਹਦੇ ਗੁਣ ਗਾਉਣੇ ਆ, ਅਸਾਂ ਆਪਣੇ ਭਲੇ ਲਈ ਗਾਉਣੇ ਆ। ਇਸ ਵਿੱਚ ਸਾਡਾ ਕਲਿਆਣ ਹੋਣਾ, ਸਾਡਾ ਭਲਾ ਹੋਣਾ। ਜਿਸ ਨੂੰ ਸਤਿਗੁਰੂ ਜੀ ਕਿਰਪਾ ਕਰਦੇ ਆ ਕਿ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਪਰਮਾਤਮਾ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਾਹਿਬ ਹੈ, ਤੇਰੀ ਸਿਫਤ ਬੜੀ ਪਿਆਰੀ ਆ, ਪਰ ਹਾਂ ਜਿਨ੍ਹਾਂ ਨੇ ਤੇਰੀਆਂ ਸਿਫਤਾਂ ਕੀਤੀਆਂ ਸੋ ਪਾਰ ਪਿਆ, ਉਹ ਭਾਵ ਸਾਗਰ ਤੋਂ ਪਾਰ ਹੋ ਗਏ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਪਰਮਾਤਮਾ ਨੇ ਜੋ ਕਰਨਾ ਕਰੀ ਜਾ ਰਿਹਾ ਤੇ ਜੋ ਸਭ ਕੁਝ ਕਰਨ ਵਾਲਾ ਕਰੀ ਜਾ ਰਿਹਾ। ਮਹਾਰਾਜ ਕਹਿੰਦੇ ਉਹਦੀਆਂ ਬਾਤਾਂ ਪਾ, ਉਹਦੀਆਂ ਸਿਫਤਾਂ ਕਰ, ਉਹਦੇ ਗੁਣ ਗਾ। ਤੇ ਨਾਲ ਇਹ ਵੀ ਮਹਾਰਾਜ ਕਹਿੰਦੇ ਆ ਕਿ ਇਹ ਸਿਫਤਾਂ ਕਰੇਗਾ, ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਏਗਾ, ਕਬੂਲ ਹੋ ਜਾਏਗਾ। ਸਿਫਤਾਂ ਕਿਉਂ ਕਰਨੀਆਂ ਜੀ ਰੱਬ ਦੀਆਂ? ਇਸ ਕਰਕੇ ਕਰਨੀਆਂ ਕਿਉਂਕਿ ਇਵੇਂ ਕਹਿ ਲਈਏ ਕਿ ਜਿਵੇਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੋਵੇ ਤੇ ਪਿਆਰ ਰੋਡ ਬਣੇ ਆ, ਉਹ ਰੋਡ ਆ ਨਾ, ਰੋਡ ਸਹਾਰਾ ਹੈ। ਜਿਸ ਰੋਡ ਰਾਹੀਂ ਅਸੀਂ ਚੱਲ ਕੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਪਹੁੰਚਦੇ ਹਾਂ, ਇੱਕ ਦੇਸ਼ ਤੋਂ ਦੂਸਰੇ ਦੇਸ਼ ਆਪਾਂ ਜਾਣਾ ਤੇ ਸ਼ਿਪ ਰਾਹੀਂ ਜਾਂਦੇ ਹਾਂ, ਜਹਾਜ਼ ਰਾਹੀਂ ਜਾਂਦੇ ਹਾਂ, ਵਸੀਲਾ। ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਦਾ ਵਸੀਲਾ ਜਹਾਜ਼ ਹੈ, ਸ਼ਿਪ ਹੈ, ਬੇੜਾ ਹੈ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣ ਦੇ ਲਈ ਜਿਵੇਂ ਸੜਕ ਬਣੀ ਆ, ਸੜਕ ਤੇ ਵਾਹਨ ਚੱਲਦੇ ਆ, ਉਹ ਵਸੀਲਾ ਆ। ਇਸੇ ਤਰ੍ਹਾਂ ਕਾਲ ਪੁਰਖ ਪਰਮਾਤਮਾ ਦੇ ਘਰ ਤੱਕ ਪਹੁੰਚਣ ਦੇ ਲਈ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਕਰਨੀ, ਉਹਦੇ ਗੁਣ ਗਾਉਣੇ, ਉਹਦੀ ਕੀਰਤੀ ਕਰਨੀ ਇੱਕ ਵਸੀਲਾ ਹੈ, ਇੱਕ ਤਰੀਕਾ ਹੈ, ਇੱਕ ਢੰਗ ਹੈ, ਇੱਕ ਰਸਤਾ ਆਪਾਂ ਕਹਿ ਲਈਏ ਪਰਮਾਤਮਾ ਦੇ ਗੁਣ ਗਾਉਣੇ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ, ਸਾਹਿਬ ਜੀ ਦੇ ਬੜੇ ਪਿਆਰੇ ਬੋਲ, ਮਹਾਰਾਜ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਅਸਾਂ ਨੂੰ। ਕਹਿਣ ਲੱਗੇ ਜੇ ਪਰਮਾਤਮਾ ਦੇ ਨਾਲ ਗੰਢ ਪਾਉਣੀ ਆ, ਜੇ ਨਿਰੰਕਾਰ ਨਾਲ ਜੁੜਨਾ ਹੈ, ਜੇ ਵਾਹਿਗੁਰੂ ਦੇ ਘਰ ਤੱਕ ਪਹੁੰਚਣਾ ਹੈ, ਤੇ ਮਾਲਕ ਦੀ ਸਿਫਤਾਂ ਕਰ, ਉਹਦੀਆਂ ਗੁਣ ਗਾ, ਉਹਦੀਆਂ ਕੀਰਤੀਆਂ ਵਡਿਆਈਆਂ ਕਰ। ਆ ਇੱਕ ਵਸੀਲਾ ਕ ਤਰੀਕਾ ਈ ਸੌਖਾ ਉਹਦੇ ਘਰ ਪਹੁੰਚਣ ਦਾ। ਉੱਥੇ ਸਤਿਗੁਰ ਮਹਾਰਾਜ ਨੇ ਪਹਿਲਾਂ ਕੁਝ ਉਦਾਹਰਨਾਂ ਦਿੱਤੀਆਂ। ਮੇਰੇ ਬਾਬਾ ਜੀ ਕਹਿੰਦੇ ਆ ਕਿ ਕਹਿਹਾਂ ਕੰਚਨ ਟੁੱਟੈ ਸਾਰ, ਕਹਿਹਾਂ ਕਾਂ ਦਾ ਭਾਂਡਾ, ਜਿਵੇਂ ਬਾਣੀ ਚ ਇਹ ਸ਼ਬਦ ਕਈ ਵਾਰੀ ਆਇਆ, ਉੱਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਾਸ਼, ਕਹਿਣ ਦੇ ਭਾਂਡੇ ਹੁੰਦੇ ਸਨ ਪਰ ਹੁਣ ਨਹੀਂ ਆ। ਕਹਿਹਾਂ ਕੰਚਨ ਟੁੱਟੈ ਸਾਰ, ਕੰਚਨ ਦਿਰਥ ਨੇ ਸੋਨਾ, ਸਾਰ ਦਿਰਥ ਨੇ ਲੋਹਾ। ਮਹਾਰਾਜ ਕਹਿੰਦੇ ਲੋਹਾ ਟੁੱਟ ਜਾਏ, ਸੋਨਾ ਟੁੱਟ ਜਾਏ, ਗਹਿਣਾ, ਜੇ ਇਹ ਕਹਿਣ ਦਾ ਭਾਂਡਾ ਟੁੱਟ ਜਾਏ ਤੇ ਕਹਿੰਦੇ ਅਗਨੀ ਗੰਢ ਪਾਏ ਲੋਹਾਰ, ਜੋ ਇਹਨੂੰ ਬਣਾਉਣ ਵਾਲਾ ਹੈ, ਜਿਹਨੂੰ ਤਰੀਕਾ ਹੈ, ਉਹ ਅੱਗ ਦੇ ਸੇਕ ਨਾਲ ਗਰਮ ਕਰਕੇ ਫਿਰ ਗੰਢ ਪਾ ਦਿੰਦਾ, ਸੋਨੇ ਨੂੰ ਟੰਕਾ ਲਾ ਦਿੰਦਾ, ਬਰਤਨ ਨੂੰ ਟੰਕਾ ਲਾ ਦਿੰਦਾ, ਲੋਹੇ ਟੁੱਟੇ ਨੂੰ ਫਿਰ ਜੋੜ ਦਿੱਤਾ ਜਾਂਦਾ ਵੈਲਡਿੰਗ ਕਰਕੇ, ਤਰੀਕਾ ਹੈ ਨਾ ਜੀ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪਤਾਰ। ਜੇ ਕਿਧਰੇ ਪਤੀ ਪਤਨੀ ਦਾ ਝਗੜਾ ਹੋ ਜਾਏ ਕਿਸੇ ਗੱਲ ਨੂੰ ਲੈ ਕੇ, ਕੋਈ ਵਖਰੇਵਾਂ ਪੈਦਾ ਹੋ ਜਾਏ, ਤੇ ਮੇਰੇ ਬਾਬਾ ਜੀ ਕਹਿੰਦੇ ਆ ਪੁੱਤੀ ਗੰਢ ਪਵੈ ਸੰਸਾਰ, ਔਲਾਦ ਬੱਚੇ ਉਹ ਵਸੀਲਾ ਬਣ ਜਾਂਦੇ ਆ, ਉਹਨਾਂ ਦਾ ਫਿਰ ਮਿਲਾਪ ਹੋ ਜਾਂਦਾ, ਉਹ ਫਿਰ ਇਕੱਠੇ ਹੋ ਜਾਂਦੇ ਆ ਆਪਣੀ ਔਲਾਦ ਨੂੰ ਵੇਖ ਕੇ, ਔਲਾਦ ਫਿਰ ਵਸੀਲਾ ਬਣ ਜਾਂਦੀ ਆ। ਅਗਲੀ ਗੱਲ, ਮੇਰੇ ਸਾਹਿਬ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਆ ਰਾਜਾ ਮੰਗੈ ਦਿੱਤੈ ਗੰਢ ਪਾਏ। ਰਾਜਾ ਮੰਗਦਾ ਪ੍ਰਜਾ ਦੇ ਕੋਲੋਂ, ਕਰ ਮੰਗਦਾ, ਟੈਕਸ ਮੰਗਦਾ, ਜੇ ਤੇ ਪ੍ਰਜਾ ਦੇ ਦੇ ਤੇ ਸੰਬੰਧ ਬਣਿਆ ਰਹਿੰਦਾ, ਤੇ ਜੇ ਪ੍ਰਜਾ ਨਾ ਦੇਵੇ, ਵਿਰੋਧ ਕਰੇ, ਵਿਦਰੋਹ ਕਰੇ, ਰਾਜਾ ਨਾਰਾਜ਼ ਹੋ ਜਾਂਦਾ, ਗੰਢ ਬਣਦੀ ਨਹੀਂ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੇ ਜਾਂ ਖਾਏ। ਇਨਸਾਨ ਬਹੁਤ ਭੁੱਖਾ ਹੋਵੇ ਦੋ ਚਾਰ ਦਿਨਾਂ ਦਾ, ਉਹਦੀ ਜਾਨ ਨਿਕਲਦੀ ਜਾਂਦੀ ਹੋਵੇ, ਤੇ ਪਿਆਰ ਸਰੀਰ ਨਾਲ ਗੰਢ ਤਾਂ ਪੈਣੀ ਹੈ, ਸਬਾਂ ਤਾਂ ਰਹਿਣਾ, ਜੇ ਉਹਨੂੰ ਖਾਣ ਨੂੰ ਕੁਝ ਮਿਲੇਗਾ, ਕੋਈ ਪ੍ਰਸ਼ਾਦਾ ਪਾਣੀ ਭੋਜਨ ਖਾਏਗਾ ਤਾਂ ਉਹਦਾ ਸੰਬੰਧ ਸਰੀਰ ਨਾਲ ਬਣੇਗਾ। ਅਗਲੀ ਗੱਲ, ਮੇਰੇ ਸਤਿਗੁਰ ਨੇ ਕਿਰਪਾ ਕੀਤੀ, ਕਹਿੰਦੇ ਆ ਕਾਲਾਂ ਗੰਢ ਨਦੀਆਂ ਮੀਂਹ ਝੋਲ। ਕਾਲ ਪੈ ਜਾਏ ਨਾ ਜੇ ਕਿਧਰੇ, ਸੋਕਾ ਪੈ ਜਾਏ, ਅਨਾਜ ਮੁੱਕ ਜਾਏ, ਫਸਲਾਂ ਨਾ ਹੋਣ, ਹਾਹਾਕਾਰ ਮੱਚ ਜਾਏ, ਤੇ ਮਹਾਰਾਜ ਕਹਿੰਦਾ ਫਿਰ ਜਦੋਂ ਬਰਸਾਤ ਹੁੰਦੀ ਏ, ਇਹ ਨਦੀਆਂ ਭਰ ਭਰ ਕੇ ਵਗਦੀਆਂ ਨੇ, ਫਿਰ ਅਨਾਜ ਪੈਦਾ ਹੋ ਜਾਂਦਾ, ਇਹ ਜਿਹੜਾ ਕਾਲ ਹੈ ਇਹ ਮੁੱਕ ਜਾਂਦਾ, ਇਹ ਜਿਹੜਾ ਤਬਾਹੀ ਹੋਈ ਆ ਫਿਰ ਸਭ ਕੁਝ ਆਬਾਦ ਹੋ ਜਾਂਦਾ। ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਅਗਰ ਕੋਈ ਮਿੱਠਾ ਬੋਲਦਾ ਆ ਨਾ ਜੀ, ਪਿਆਰ ਉਹਦੀ ਗੰਢ ਪੈ ਜਾਂਦੀ ਆ, ਬਗਾਨਿਆਂ ਦੇ ਨਾਲ ਵੀ। ਸੱਚੀ ਗੱਲ ਹੈ, ਜ਼ਬਾਨ ਤੋਂ ਕਿਸੇ ਨੂੰ ਮਿੱਠਾ ਬੋਲਣ ਦੀ ਜਾਚ ਆਏ, ਇਹਨਾਂ ਬੋਲਾਂ ਦੇ ਨਾਲ ਪਿਆਰ ਇਨਸਾਨ ਆਪਣੇ ਦੁਸ਼ਮਣਾਂ ਨੂੰ ਵੀ ਮਿੱਤਰ ਬਣਾ ਸਕਦਾ ਹੈ। ਪਰ ਹਾਂ, ਜੇ ਇਹ ਜੀਭਾ ਦੇ ਨਾਲ ਖਰਵੇ ਬੋਲ ਬੋਲੇ, ਕੌੜੇ ਬੋਲ ਬੋਲੇ, ਇਹਦੇ ਆਪਣੇ ਵੀ ਬਗਾਨੇ ਹੋ ਜਾਣਗੇ, ਇਹਦੇ ਮਿੱਤਰ ਵੀ ਦੁਸ਼ਮਣ ਬਣ ਜਾਣਗੇ। ਤਾਂ ਹੀ ਸਾਹਿਬ ਨੇ ਕਿਹਾ ਕਿ ਟੂਟ ਪ੍ਰੀਤ ਗਈ ਬੁੜ ਬੋਲ। ਜਦੋਂ ਬੁਰੇ ਬੋਲ ਬੋਲੇ, ਗਲਤ ਬੋਲ ਬੋਲੇ, ਤੇ ਕਈਆਂ ਮਹੀਨਿਆਂ ਦੀ ਨਹੀਂ, ਕਈਆਂ ਵਰ੍ਹਿਆਂ ਦੀ ਪ੍ਰੀਤ ਟੁੱਟ ਗਈ, ਖਤਮ ਹੋ ਗਈ ਮਿੱਤਰਤਾ ਜਦੋਂ ਕੌੜਾ ਬੋਲਿਆ। ਮਹਾਰਾਜ ਕਹਿੰਦੇ ਗੰਢ ਪ੍ਰੀਤੀ ਮਿੱਠੇ ਬੋਲ, ਜਦੋਂ ਕਿ ਮਿੱਠੇ ਬੋਲ ਬੋਲਦਾ ਹੈ ਪਿਆਰ, ਉਸ ਦੀ ਆਪਣਿਆਂ ਨਾਲ, ਬਗਾਨਿਆਂ ਨਾਲ, ਸਾਰਿਆਂ ਨਾਲ ਗੰਢ ਪੈ ਜਾਂਦੀ ਆ, ਹਰ ਕਿਸੇ ਨਾਲ ਸੰਬੰਧ ਬਣ ਜਾਂਦਾ ਹੈ। ਅਗਲੀ ਗੱਲ, ਮੇਰੇ ਸਤਿਗੁਰ ਜੀ ਕਿਰਪਾ ਕਹਿੰਦੇ ਕਰਦੇ ਆ ਵੇਦਾਂ ਗੰਢ ਬੋਲੇ ਸੱਚ ਕੋਏ। ਕਹਿੰਦੇ ਵੇਦਾਂ ਤੋਂ ਮੁਰਾਦ ਹੈ ਕਿ ਧਰਮ ਗ੍ਰੰਥ, ਧਰਮ ਗ੍ਰੰਥਾਂ ਨਾਲ ਸੰਬੰਧ ਤਾਂ ਬਣਨਾ, ਬੋਲੇ ਸੱਚ ਕੋਏ, ਜੋ ਇਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲਾ, ਵਾਚਣ ਵਾਲਾ ਸੱਚ ਬੋਲਦਾ ਹੈ, ਬੁਰਾ ਨਾ ਮਨਾਇਓ। ਜੇਕਰ ਇਹਨਾਂ ਨੂੰ ਪੜ੍ਹਨ ਵਾਲਾ ਬੰਦਾ ਝੂਠ ਬੋਲਦਾ ਤੇ ਸੋਚੀ ਮੇਰੀ ਗੰਢ ਪੈ ਜੇ, ਗੰਢ ਪੈਣੀ ਕੋਈ ਨਹੀਂ। ਜੇ ਧਰਮ ਗ੍ਰੰਥਾਂ ਨਾਲ ਗੰਢ ਪਾਉਣੀ ਆ, ਧਰਮ ਨਾਲ ਗੰਢ ਪਾਉਣੀ ਆ, ਤੇ ਮਹਾਰਾਜ ਕਹਿੰਦੇ ਪਰ ਸੱਚ ਬੋਲੋ, ਵੇਦਾਂ ਗੰਢ ਬੋਲੇ ਸੱਚ ਕੋਏ। ਜੇ ਮੇਰੇ ਵਰਗਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਪਾਠ ਵੀ ਕਰੇ, ਸੁਣੇ ਵੀ, ਤੇ ਸਾਰਾ ਦਿਨ ਬਾਅਦ ਵਿੱਚ ਲੋਕਾਂ ਨਾਲ ਝੂਠ ਹੀ ਬੋਲੀ ਜਾਏ ਤੇ ਆਖੇ ਗੁਰੂ ਨਾਲ ਮੇਰਾ ਸੰਬੰਧ ਬਣ ਜਾਵੇ, ਬਣਨਾ ਕੋਈ ਨਹੀਂ। ਮੇਰੇ ਸਾਹਿਬ ਨੇ ਕਿਹਾ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਝੂਠ ਨੂੰ ਤਿਆਗ। ਸੱਚ ਬੋਲ ਤਾਂ ਗੱਲ ਬਣਨੀ ਹੈ, ਤਾਂ ਸੰਬੰਧ ਬਣਨਾ, ਤਾਂ ਗੰਢ ਪੈਣੀ ਆ। ਬੇਦਾਂ ਗੰਢ ਬੋਲੇ ਸੱਚ ਕੋਏ, ਮੋਇਆਂ ਗੰਢ ਨੇਕੀ ਸੱਤ ਹੋਏ। ਦੁਨੀਆਂ ਤੋਂ ਇਨਸਾਨ ਚਲਿਆ ਵੀ ਜਾਏ ਸਰੀਰ ਕਰਕੇ, ਸੰਸਾਰ ਨਾਲ ਉਹਦਾ ਫਿਰ ਸੰਬੰਧ ਬਣਿਆ ਰਹਿੰਦਾ ਹੈ, ਪਰ ਕਦੋਂ? ਜਦੋਂ ਜਿਉਂਦੇ ਜੀ ਕੋਈ ਨੇਕੀਆਂ ਕਰਕੇ ਗਿਆ, ਕੋਈ ਭਲੇ ਦੇ ਕੰਮ ਕਰਕੇ ਗਿਆ ਹੋਵੇ, ਉਹਦੀ ਗੰਢ ਬਣੀ ਰਹਿੰਦੀ ਹੈ ਸੰਸਾਰ ਨਾਲ। ਪਿਆਰਿਓ, ਜਿਹਨੇ ਇੱਥੇ ਨੇਕੀਆਂ ਕਮਾਈਆਂ, ਜਿਨ੍ਹਾਂ ਨੇ ਲੋਕਾਂ ਦੇ ਭਲੇ ਦੇ ਲਈ ਕੁਝ ਕਾਰਜ ਕੀਤੇ ਨੇ, ਦੁਨੀਆਂ ਉਹਨਾਂ ਨੂੰ ਚੇਤੇ ਕਰਦੀ, ਯਾਦ ਕਰਦੀ ਆ। ਹੁਣ ਆਪ ਜੀ ਪਿਆਰਿਓ ਆਇਓ, ਇੱਥੇ ਰਾਤ ਰੁਕਦੇ ਹੋ ਸਰਾਂ ਦੇ ਵਿੱਚ। ਕਈ ਗੁਰਮੁਖ ਪਿਆਰੇ ਨੇ, ਉਹਨਾਂ ਨੇ ਆਪਣੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਹੋਇਆਂ ਇੱਥੇ ਇੱਕ ਜਾਂ ਦੋ ਕਮਰਿਆਂ ਦੀ ਸੇਵਾ ਕੀਤੀ ਹੋਈ ਆ। ਸੰਗਤਾਂ ਦੇ ਠਹਿਰਨ ਲਈ, ਆਰਾਮ ਦੇ ਲਈ ਉਹਨਾਂ ਨੇ ਕਮਰੇ ਤਿਆਰ ਕਰਵਾਏ ਨੇ, ਪਰ ਉਹ ਕਮਰੇ ਬਣਾਉਣ ਵਾਲਾ ਕਈ ਸਾਲ ਹੋ ਗਏ, ਉਹ ਚਲਿਆ ਗਿਆ ਦੁਨੀਆਂ ਤੋਂ ਸਰੀਰ ਕਰਕੇ, ਪਰ ਅੱਜ ਵੀ ਸੰਸਾਰ 'ਚ ਉਹਦੇ ਨਾਲ ਗੰਢ ਬਣੀ ਹੋਈ ਆ, ਉਹਦੀ ਸੰਬੰਧ ਬਣਿਆ ਹੋਇਆ। ਕਿਉਂ? ਲੋਕ ਕਹਿੰਦੇ ਆਹ ਜਿਹੜੇ ਕਮਰੇ ਬਣੇ ਆ ਇਹ ਫਲਾਣਾ ਇਨਸਾਨ ਬਣਾ ਕੇ ਗਿਆ ਸੀ, ਇਹ ਨੇਕ ਕਰਮ ਉਸਨੇ ਕੀਤਾ ਹੈ। ਪਿਆਰੇ, ਕੋਈ ਚੰਗਾ ਸਕੂਲ ਬਣਾ ਜਾਂਦਾ, ਕੋਈ ਲੋਕਾਂ ਦੇ ਭਲੇ ਲਈ ਚੰਗਾ ਹੋਸਪਿਟਲ ਬਣਾ ਜਾਂਦਾ, ਹੋਰ ਤਾਂ ਹੋਰ। ਇੱਥੇ ਮੜੀਆਂ ਤੇ ਕਬਰਸਤਾਨਾਂ, ਸ਼ਮਸ਼ਾਨ ਘਾਟਾਂ ਦੇ ਵਿੱਚ ਜੇ ਕਿਸੇ ਨੇ ਲੋਕਾਂ ਦੀ ਸ਼ਾਨ ਦੇ ਲਈ ਕੋਈ ਵੱਡਾ ਦਰਖਤ ਲਾਇਆ ਹੋਵੇ, ਰੁੱਖ ਲਾਉਣ ਵਾਲਾ ਚਲਿਆ ਗਿਆ ਕਈ ਸਾਲ ਹੋ ਗਏ, ਪਰ ਜਿਹੜੇ ਸ਼ਾਮ ਆਣਦੇ ਆ ਨਾ, ਉਹ ਚੇਤੇ ਕਰਦੇ ਵੀ ਆਹ ਰੁੱਖ ਫਲਾਣੇ ਬਜ਼ੁਰਗ ਨੇ ਲਾਇਆ ਸੀ, ਉਹ ਤੇ ਚਲਿਆ ਗਿਆ। ਅੱਜ ਸਾਰੇ ਲੋਕ ਦੀ ਸ਼ਾਮ ਆਣਦੇ ਆ, ਸੰਬੰਧ ਫਿਰ ਵੀ ਬਣਿਆ ਰਿਹਾ, ਦੁਨੀਆਂ ਤੋਂ ਚਲਿਆ ਗਿਆ। ਲੋਕਾਂ ਦੀ ਆਵਾਜਾਈ ਹੈ ਗਰਮੀਆਂ ਦੀ ਰੋਤੇ। ਪਿਆਰੇ, ਕਿਧਰੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਸੀ। ਕਿਸੇ ਨੇ ਵੇਖਿਆ ਲੋਕਾਂ ਦੀ ਮੁਸ਼ਕਲ ਨੂੰ, ਉਹਨੇ ਆਪਣੀ ਕਮਾਈ ਸਫਲ ਕੀਤੀ, ਉਹਨੇ ਕੋਈ ਠੰਡੇ ਜਲ ਦੀ ਮਸ਼ੀਨ ਲਾ ਦਿੱਤੀ, ਆਉਣ ਜਾਣ ਵਾਲੇ ਲੋਕ ਠੰਡਾ ਜਲ ਛਕਦੇ ਆ, ਆਪਣੀ ਪਿਆਸ ਬੁਝਾਉਂਦੇ ਆ। ਮਸ਼ੀਨ ਲਗਾਉਣ ਵਾਲਾ, ਮੋਟਰ ਲਗਾਉਣ ਵਾਲਾ, ਨਲਕਾ ਲਗਾਉਣ ਵਾਲਾ ਤੇ ਚਲਿਆ ਗਿਆ ਸਰੀਰ ਕਰਕੇ ਦੁਨੀਆਂ ਤੋਂ, ਪਰ ਜਿਹੜਾ ਵੀ ਉੱਥੇ ਖੜ ਕੇ ਪਾਣੀ ਪੀਂਦਾ, ਪਿਆਸ ਬੁਝਾਉਂਦਾ, ਉਹਨੂੰ ਚੇਤੇ ਕਰਦਾ ਵੀ ਆਹ ਜਿਹੜਾ ਪਾਣੀ ਦਾ ਪ੍ਰਬੰਧ ਫਲਾਣੇ ਇਨਸਾਨ ਨੇ ਕੀਤਾ ਸੀ। ਚਲੇ ਜਾਣ ਤੋਂ ਬਾਅਦ ਵੀ ਸੰਸਾਰ ਨਾਲ ਉਹਦਾ ਸੰਬੰਧ ਬਣਿਆ ਰਹਿੰਦਾ, ਇਹ ਸਤਿਗੁਰੂ ਦੀ ਬਾਣੀ ਆ। ਮਹਾਰਾਜ ਕਹਿੰਦੇ ਆ, ਬੇਦਾਂ ਗੰਢ ਬੋਲਿਆ ਸੱਚ ਕੋਏ, ਮੋਇਆਂ ਗੰਢ ਨੇਕੀ ਸੱਤ ਹੋਏ। ਕਹਿਣ ਲੱਗੇ ਅਗਰ ਕੋਈ ਨੇਕੀ ਕਰਦਾ, ਭਲੇ ਦੇ ਕਰਮ ਕਰਦਾ, ਕੋਈ ਦਾਨ ਪੁੰਨ ਕਰਦਾ, ਉਹ ਚਲਿਆ ਜਾਂਦਾ ਸੰਸਾਰ ਨਾਲ, ਫਿਰ ਉਹਦਾ ਸੰਬੰਧ ਬਣਿਆ ਰਹਿੰਦਾ ਆ। ਅਗਲੀ ਗੱਲ ਮੇਰੇ ਸਤਿਗੁਰੂ ਜੀ ਕਹਿੰਦੇ ਆ, ਕਹਿੰਦੇ ਨੇ ਏਤ ਗੰਢ ਵਰਤਿਆ ਸੰਸਾਰ, ਮੂਰਖ ਗੰਢ ਪਵੇ ਮੋਹ ਮਾਰ। ਕਹਿੰਦੇ ਸਾਰਾ ਦੁਨੀਆਂ ਦਾ ਕਾਰ ਵਿਆਰ ਇਸੇ ਤਰ੍ਹਾਂ ਚੱਲਦਾ, ਤੇ ਨਾਲ ਮੇਰੇ ਬਾਬਾ ਜੀ ਨੇ ਇਹ ਗੱਲ ਹੋਰ ਕੀਤੀ, ਮੂਰਖ ਗੰਢ ਪਵੇ ਮੋਹ ਮਾਰ। ਕਹਿਣਗੇ ਜਿਹੜਾ ਮੂਰਖ ਬੰਦਾ, ਉਹਦੀ ਮੂਰਖਤਾ ਨੂੰ ਗੰਢ ਤਾਂ ਪੈਣੀ ਆ ਜੇ ਕੱਸ ਕੇ ਉਹਦੇ ਮੂੰਹ ਤੇ ਚਪੇੜ ਮਾਰੋਗੇ ਤਾਂ। ਵੇਖੋ, ਉਹੀ ਬਾਬਾ ਨਾਨਕ ਜੀ ਆ ਜਿਹੜੇ ਆਸਾ ਕੀ ਵਾਰ ਚ ਇਹ ਗੱਲ ਕਹਿੰਦੇ ਆ ਕਿ ਮੂਰਖ ਹੈ ਨਾਲ ਨਾ ਲੂਜੀਐ। ਮੂਰਖ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ, ਮੂਰਖ ਨਾਲ ਝਗੜਾ ਕਰਨ ਦਾ ਕੋਈ ਫਾਇਦਾ ਨਹੀਂ। ਉਹੀ ਮੇਰੇ ਬਾਬਾ ਜੀ ਕਹਿੰਦੇ ਆ ਕਿ ਜੇ ਮੂਰਖ ਨਹੀਂ ਮੰਨਦਾ, ਮੱਲੋ ਮਲੀ ਗਾਲੀ ਪਈ ਜਾਂਦਾ, ਪਰ ਸਮਝਾਉਣ ਦਾ ਇੱਕੋ ਹੀ ਤਰੀਕਾ, ਚੁੱਪ ਕਰਨ ਦਾ ਇੱਕੋ ਤਰੀਕਾ, ਉਹਦੇ ਮੂੰਹ ਤੇ ਕੱਸ ਕੇ ਚਪੇੜ ਮਾਰੋ। ਇਹ ਇਸ ਗੱਲ ਦਾ ਪ੍ਰਤੀਕ ਆ। ਧੰਨ ਗੁਰੂ ਹਰਗੋਬਿੰਦ ਮਹਾਰਾਜ, ਉਹਨਾਂ ਦਾ ਮੀਰੀ ਪੀਰੀ ਦਿਵਸ ਆਪ ਜੀ ਨੇ ਮਨਾਇਆ, ਸਤਿਗੁਰਾਂ ਦਾ ਪੁਰਬ। ਮੀਰੀ ਪੀਰੀ ਖਾਲਸਾ ਮਾਰਚ ਵੀ ਜਿਹੜਾ ਸੀ ਆਯੋਜਿਤ ਕੀਤਾ ਗਿਆ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ, ਜਿਸ ਵੇਲੇ ਸਤਿਗੁਰੂ ਜੀ ਨੇ ਮੀਰੀ ਪੀਰ ਦੀਆਂ ਤਲਵਾਰਾਂ ਪਹਿਨੀਆਂ, ਕਈ ਇਤਰਾਜ ਕੀਤਾ ਜੀ ਇਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਬਦਲ ਦਿੱਤੀ ਆ ਜੀ, ਇਹਨਾਂ ਨੇ ਪਰੰਪਰਾਵਾਂ ਬਦਲ ਦਿੱਤੀਆਂ ਨੇ, ਇਹਨਾਂ ਹਥਿਆਰ ਰੱਖ ਲਏ, ਸ਼ਸਤਰ ਚੱਕ ਲਏ ਜੀ, ਫੌਜਾਂ ਰੱਖ ਲਈਆਂ। ਕਈਆਂ ਨੇ ਇਹ ਨੁਕਤਾਚੀਨੀ ਕੀਤੀ, ਪਰ ਬੇਨਤੀ ਕਰਾਂ ਧੰਨ ਗੁਰੂ ਨਾਨਕ ਮਹਾਰਾਜ, ਕਿਰਪਾ ਉਹਨਾਂ ਨੇ ਕੀਤੀ ਆ। ਆਪਣੇ ਪਹਿਲੇ ਜਾਮੇ ਦੇ ਵਿੱਚ ਹੀ ਸਤਿਗੁਰ ਕਹਿੰਦੇ ਪਹਿਲੀ ਬਾਤ ਇਹ, ਕਿਸੇ ਨੂੰ ਵਿਚਾਰ ਨਾਲ, ਕਿਸੇ ਨੂੰ ਪਿਆਰ ਨਾਲ ਸਮਝਾਓ, ਸਮਝਾਉਣ ਦਾ ਤੇ ਠੀਕ ਹੈ, ਜੇ ਨਹੀਂ ਸਮਝਦਾ ਮੱਲੋ ਮਲੀ ਗਲ ਪੈਂਦਾ ਤੇ ਫਿਰ ਪਿਆਰ ਨਹੀਂ ਵਿਚਾਰ ਨਹੀਂ, ਫਿਰ ਕਹਿੰਦੇ ਮੂੰਹ ਤੇ ਮਾਰ ਮਾਰੋ ਉਹਦੇ, ਫਿਰ ਹਥਿਆਰ ਦੀ ਲੋੜ ਪੈਣੀ ਆ। ਇਸ ਗੱਲ ਦਾ ਪ੍ਰਤੀਕ ਸਤਿਗੁਰਾਂ ਦੇ ਬਚਨ ਕਿ ਮੂਰਖ ਗੰਢ ਪਵੇ ਮੂੰਹ ਮਾਰ। ਇੰਨੀਆਂ ਉਦਾਹਰਨਾਂ ਦੇਣ ਤੋਂ ਬਾਅਦ ਧੰਨ ਗੁਰੂ ਨਾਨਕ ਮਹਾਰਾਜ ਫਿਰ ਕਿਰਪਾ ਕਰਦੇ ਆ, ਕਹਿੰਦੇ ਨੇ ਨਾਨਕ ਆਖਿਆ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਜੋ ਮੈਂ ਅਰਜ ਕਰਨੀ ਚਾਹੁੰਦਾ ਕਿ ਪਰਮਾਤਮਾ ਦੀ ਸਿਫਤ ਕਿਉਂ ਕਰਨੀ ਆ? ਹਜ਼ੂਰ ਕਹਿੰਦੇ ਸਿਫਤੀ ਗੰਢ ਪਵੇ ਦਰਬਾਰ, ਪਰਮਾਤਮਾ ਦੀਆਂ ਸਿਫਤਾਂ ਕਰ, ਰੱਬ ਦੇ ਦਰਬਾਰ ਚ ਪ੍ਰਵਾਨ ਹੋ ਜਾਏਗਾ, ਵਾਹਿਗੁਰੂ ਦੇ ਦਰ ਤੇ ਕਬੂਲ ਹੋ ਜਾਏਗਾ, ਅਕਾਲ ਪੁਰਖ ਨਾਲ ਤੇਰਾ ਸੰਬੰਧ ਬਣ ਜਾਏਗਾ, ਤੇਰੀ ਇੱਕ ਮਿਕਤਾ ਹੋ ਜਾਏਗੀ, ਤੇਰੀ ਸਾਂਝ ਬਣ ਜਾਏਗੀ, ਮਾਲਕ ਦੀ ਸਿਫਤ ਕਰ। ਇਸ ਕਰਕੇ ਪਰਮਾਤਮਾ ਦੀਆਂ ਸਿਫਤਾਂ ਕਰਨੀਆਂ ਨੇ। ਆਪ ਜੀ ਜਪਜੀ ਸਾਹਿਬ ਦਾ ਪਾਠ ਕਰ ਦਿਓ, ਧੰਨ ਗੁਰੂ ਨਾਨਕ ਮਹਾਰਾਜ ਨੇ ਸਿਫਤਾਂ ਕੀਤੀਆਂ ਨੇ। ਪਹਿਲੀ ਗੱਲ ਕਿ ਜੋ ਮੂਲ ਮੰਤਰ ਹੈ ਉਹ ਪਰਮਾਤਮਾ ਇੱਕ ਹੈ, ਉਹਦਾ ਨਾਮ ਸੱਤ ਹੈ, ਉਹ ਸਾਰਿਆਂ ਦਾ ਕਰਤਾ ਹੈ, ਸਾਰਿਆਂ 'ਚ ਰਮਿਆ ਹੋਇਆ, ਉਹਨੂੰ ਨਾ ਕਿਸੇ ਦਾ ਡਰ ਹੈ, ਨਾ ਕਿਸੇ ਨਾਲ ਉਹਨੂੰ ਵੈਰ ਹੈ, ਉਹ ਜੂਨਾਂ ਵਿੱਚ ਵੀ ਨਹੀਂ ਆਉਂਦਾ, ਉਹ ਆਪਣੇ ਆਪ ਤੋਂ ਬਣਿਆ, ਗੁਰੂ ਦੀ ਕਿਰਪਾ ਨਾਲ ਮਿਲਦਾ। ਇਹ ਸਾਰੀਆਂ ਪਰਮਾਤਮਾ ਦੀਆਂ ਸਿਫਤਾਂ ਹੀ ਆ। ਤੇ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਕਿ ਭਲਿਆ ਜੇ ਉਹਦੇ ਦਰ ਤੇ ਉਹਦੇ ਦਰਬਾਰ ਵਿੱਚ ਪ੍ਰਵਾਨ ਹੋਣਾ ਤੇ ਫਿਰ ਸਿਫਤਾਂ ਕਰ, ਵਾਹਿਗੁਰੂ ਦੀ ਕੀਰਤੀ ਕਰ। ਜਪਜੀ ਸਾਹਿਬ ਦੇ ਬਚਨ ਆਪਾਂ ਪੜ੍ਹਨੇ ਆ ਕਿ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਓ ਅਪਾਰ, ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕਹਿ ਅੱਗੇ ਰੱਖੀਐ ਜਿਤ ਦੇਸੈ ਦਰਬਾਰ, ਮਹੁ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮਹਾਰਾਜ ਕਹਿੰਦੇ ਕੰਮ ਕਰ ਲਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਆਪਣੇ ਅੰਮ੍ਰਿਤ ਵੇਲੇ ਨੂੰ ਸਾਂਭ ਲਾ, ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ ਕੀਰਤੀ ਕਰ, ਪਰਮਾਤਮਾ ਦੀਆਂ ਸਿਫਤਾਂ ਕਰ, ਉਹਦੇ ਗੁਣ ਗਾ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰ। ਜੇ ਉਹਦੀ ਖੁਸ਼ੀ ਲੈਣੀ, ਉਹਦੀ ਪ੍ਰਸੰਨਤਾ ਲੈਣੀ, ਉਹਦੇ ਦਰਬਾਰ ਉਹਦੇ ਮਹਿਲਾਂ ਵਿੱਚ ਜੇ ਤੂੰ ਕਬੂਲ ਹੋਣਾ ਪ੍ਰਵਾਨ ਹੋਣਾ ਤਾਂ ਸਿਫਤਾਂ ਕਰਨੀਆਂ ਨੇ। ਸਿਫਤ ਕਾਲ ਪੁਰਖ ਦੀ ਕਰਨੀ ਹੈ, ਵਡਿਆਈ ਕੇਵਲ ਪਰਮਾਤਮਾ ਦੀ ਕਰਨੀ ਆ। ਚਲੋ ਵੱਖਰੀ ਤਾਂ ਗੱਲ ਹੈ ਕਿ ਅੱਜ ਬੰਦਾ ਬੰਦੇ ਦੀਆਂ ਬੜੀਆਂ ਸਿਫਤਾਂ ਕਰਦਾ ਆ, ਉਹਦੀ ਬੜੀ ਕੀਰਤੀ ਕਰਦਾ, ਖੁਸ਼ਾਮਦੀ ਕਰਦਾ, ਕਰਨੀ ਕਰਦੇ ਨੇ ਕਈ ਲੋਕ, ਪਰ ਹਾਂ ਮਹਾਰਾਜ ਕਹਿੰਦੇ ਨੇ ਸਿਫਤ ਕਰਨੀ, ਕੀਰਤੀ ਕਰਨੀ ਆ ਇੱਕ ਵਾਹਿਗੁਰੂ ਪਰਮਾਤਮਾ ਦੀ ਕਰ। ਦੁਨੀਆਂ ਦੀਆਂ ਕੀ ਸਿਫਤਾਂ ਕਰਨੀਆਂ, ਬੰਦਿਆਂ ਦੀ ਕੀ ਸਿਫਤੋਂ ਸਲਾਹ ਕਰਨੀ ਆ? ਸਤਿਗੁਰ ਨੇ ਬਾਣੀ ਚ ਕਿਰਪਾ ਕੀਤੀ ਆ, ਮਹਾਰਾਜ ਕਹਿੰਦੇ ਦੁਨੀਆਂ ਨਾ ਸਲਾਹੇ ਜੋ ਮਰਵੰਜ ਸੀ, ਉਹ ਦੁਨੀਆਂ ਦੇ ਕੀ ਗੁਣ ਗਾਉਣਾ, ਐਵੇਂ ਸੋਲੇ ਗਾਈ ਜਾਣਾ, ਇਹ ਦੁਨੀਆਂ ਤੇ ਮਰ ਕੇ ਖਤਮ ਹੋ ਜਾਣੀ ਹੈ। ਦੁਨੀਆਂ ਨਾ ਸਲਾਹੇ ਜੋ ਮਰਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ, ਇਹਨਾਂ ਲੋਕਾਂ ਦੀ ਕੀ ਖੁਸ਼ਾਮਦੀ ਕਰਨਾ, ਇਹਨਾਂ ਦੇ ਕੀ ਸੋਲੇ ਗਾਉਣਾ, ਜਿਨ੍ਹਾਂ ਨੇ ਮਰ ਕੇ ਖਾਕ ਹੋ ਜਾਣਾ, ਮਿੱਟੀ ਵਿੱਚ ਮਿਲ ਜਾਣਾ। ਕਿ ਸਿਫਤੋਂ ਸਲਾਹ ਕਰਨੀ ਪਰਮਾਤਮਾ ਦੀ ਕਰ, ਵਾਹਿਗੁਰੂ ਦੀ ਕਰ। ਧੰਨ ਗੁਰੂ ਨਾਨਕ ਮਹਾਰਾਜ, ਸਤਿਗੁਰਾਂ ਦਾ ਪਿਆਰਾ ਸਾਥੀ, ਪਿਆਰਾ ਮਰਦਾਨਾ, ਰਬਾਬ ਬੜੀ ਪਿਆਰੀ ਵਜਾਉਂਦਾ ਮੇਰੇ ਸਤਿਗੁਰੂ ਜੀ, ਇਹਦੀ ਰਬਾਬ ਸੁਣਦੇ ਆ ਆਪਣੇ ਕੋਲ ਬੁਲਾਉਂਦੇ ਆ, ਕਹਿੰਦੇ ਮਰਦਾਨਿਆ ਭਲੀ ਰਬਾਬ ਵਜਾਇਦਾ, ਰਬਾਬ ਤੂੰ ਬਹੁਤ ਪਿਆਰੀ ਵਜਾਉਂਦਾ ਆ, ਪਰ ਹਾਂ ਜੇਕਰ ਗੁਰੂ ਦੇ ਸ਼ਬਦ ਨਾਲ ਪਰਮਾਤਮਾ ਦੀ ਸਿਫਤੋਂ ਸਲਾਹ ਦੇ ਨਾਲ ਰਬਾਬ ਆਪਣੀ ਵਜਾਏ ਤੇ ਮਹਾਰਾਜ ਕਹਿੰਦੇ ਤੇਰਾ ਏਤੇ ਤੇ ਉੱਤੇ ਭਲਾ ਹੋਵੇਗਾ। ਇਹ ਕਹਿੰਦਾ ਬਾਬਾ ਰਬਾਬ ਤੇ ਮੈਂ ਵਜਾਉਂਦਾ, ਪਰ ਅੱਜ ਤੱਕ ਮੈਂ ਸ਼ਬਦ ਨਾਲ ਨਹੀਂ ਵਜਾਈ, ਵਾਹਿਗੁਰੂ ਦੀ ਸਿਫਤੋਂ ਸਲਾਹ ਕਰਦਿਆਂ ਉਹ ਰਬਾਬ ਨਹੀਂ ਵਜਾਈ। ਹਾਂ ਮੈਂ ਰਬਾਬ ਵਜਾਉਂਦਾ, ਪਰ ਲੋਕਾਂ ਦੇ ਦਰਵਾਜ਼ਿਆਂ ਤੇ ਉਹਨਾਂ ਦੇ ਘਰਾਂ ਮੂਹਰੇ ਜਾ ਕੇ ਇਹ ਰਬਾਬ ਵਜਾ ਕੇ ਮੈਂ ਉਹਨਾਂ ਦੀਆਂ ਸਿਫਤਾਂ ਕਰਨਾ ਵਾਂ, ਮੈਂ ਉਹਨਾਂ ਦੀ ਕੀਰਤੀ ਕਰਨਾ ਵਾਂ, ਮੈਂ ਉਹਨਾਂ ਦੇ ਸੋਹਲੇ ਗਾਉਂਦਾ ਵਾਂ। ਤੇ ਮੇਰਾ ਬਾਬਾ ਕਹਿੰਦਾ ਫਿਰ ਮਿਲਦਾ ਕੀ ਏ? ਕਹਿੰਦਾ ਬਾਬਾ ਜਦੋਂ ਲੋਕਾਂ ਦੇ ਘਰਾਂ ਤੇ ਜਾ ਕੇ ਰਬਾਬ ਵਜਾ ਕੇ ਉਹਨਾਂ ਦੇ ਸੋਹਲੇ ਗਾਉਂਦਾ ਵਾਂ, ਕੋਈ ਮੈਨੂੰ ਧਨ ਦਿੰਦਾ, ਕੋਈ ਮੈਨੂੰ ਅੰਨ ਦਿੰਦਾ, ਕੋਈ ਮੈਨੂੰ ਬਸਤਰ ਦਿੰਦਾ, ਕੋਈ ਗੁਜ਼ਾਰੇ ਜੋਗੀਆਂ ਹੋਰ ਵਸਤੂਆਂ ਦੇ ਦਿੰਦਾ, ਬਾਬਾ ਮੈਂ ਉਹਨਾਂ ਦੇ ਘਰਾਂ ਤੋਂ ਮੰਗਣਾ ਵਾ, ਉਹਨਾਂ ਦੇ ਸੋਹਲੇ ਗਾ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਮਰਦਾਨਿਆ, ਇਹਨੇ ਵਰੇ ਹੋ ਗਏ, ਇਹਨਾਂ ਲੋਕਾਂ ਦੇ ਦਰਵਾਜ਼ਿਆਂ ਤੇ ਜਾ ਕੇ ਰਬਾਬ ਵਜਾ ਕੇ ਇਹਨਾਂ ਦੇ ਸੋਹਲੇ ਗਾਉਂਦਾ ਰਿਹਾ, ਮੰਗਤੇ ਦਾ ਮੰਗਤਾ ਬਣਿਆ ਰਿਹਾ। ਕਿਧਰੇ ਪਰਮਾਤਮਾ ਦੇ ਸੋਹਲੇ ਗਾ, ਤੂੰ ਮੰਗਤਾ ਨਹੀਂ ਤੂੰ ਦਾਤਾ ਬਣ ਜਾਏਗਾ, ਤੈਨੂੰ ਮੰਗਣ ਦੀ ਲੋੜ ਨਹੀਂ ਤੂੰ ਵੰਡਣ ਵਾਲਾ ਬਣ ਜਾਏਗਾ। ਹਾਂ ਰਬਾਬ ਜਾ ਕੇ ਮਾਲਕ ਦੀ ਕੀਰਤੀ ਕਰ, ਪਰਮਾਤਮਾ ਦੇ ਸੋਹਲੇ ਗਾ ਜੇ ਗਾਉਣੀਆਂ ਤੇ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਅੱਜ ਕਿਰਪਾ ਕਰਦੇ ਆ, ਸਾਹਿਬ ਜੀ ਕਹਿੰਦੇ ਆ, ਹਰ ਜੀਓ ਤੁਧ ਨੂੰ ਸਦਾ ਸਲਾਹੀ ਪਿਆਰੇ, ਜੇਚਰ ਘੱਟ ਅੰਤਰ ਹੈ ਸਾਸਾ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ, ਮੈਂ ਤੇਰੀ ਸਿਫਤ ਕਰਾਂ, ਮੈਂ ਤੇਰੀ ਕੀਰਤੀ ਕਰਨ ਕਿਉਂ ਕਰਨੀ ਆ ਜੀ। ਸਿਫਤ ਸਲਾਹ ਮੇਰੇ ਬਾਬੇ ਨਾਨਕ ਨੇ ਸਿਫਤਾਂ ਕੀਤੀਆਂ ਤੇ ਸਾਨੂੰ ਵੀ ਇਹੀ ਦੱਸਿਆ ਕਿ ਭਲਿਆ ਜੇ ਜਨਮ ਸਕਾਰਥਾ ਕਰਨਾ, ਜੀਵਨ ਸਫਲਾ ਕਰਨਾ, ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ ਨਾ ਤੇ ਸਿਫਤਾਂ ਕਰ। ਬਾਬੇ ਨਾਨਕ ਦੀ ਬਾਣੀ ਚੋਂ ਜਦੋਂ ਸਤਿਗੁਰੂ ਦੇ ਬਚਨ ਪੜ੍ਹਨੇ ਆ, ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ, ਭਗਤ ਹੀਣ ਨਾਨਕ ਜਨ ਜੰਪੈ ਹੋ ਸਲਾਹੀ ਸੱਚਾ ਸੋਈ। ਸਤਿਗੁਰਾਂ ਨੇ ਆਪ ਸਿਫਤਾਂ ਕੀਤੀਆਂ ਨੇ ਮੇਰੇ ਬਾਬਾ ਜੀ। ਸਤਿਗੁਰਾਂ ਦਾ ਇਹ ਸੂਹੀ ਰਗ ਦਾ ਸ਼ਬਦ ਹੈ, ਆਰੰਭ ਇੱਥੋਂ ਹੁੰਦਾ ਪਹਿਲਾ ਸ਼ਬਦ ਕਿ ਭਾਂਡਾ ਤੋਏ ਬੈਸ਼ਤ ਉਪਦੇਵੋ ਤੋ ਦੂਧੇ ਕੋ ਜਾਵੋ। ਉੱਥੇ ਮੇਰੇ ਹਜ਼ੂਰ ਜੀ ਕਿਰਪਾ ਕਰਦੇ ਆ, ਕਹਿੰਦੇ ਕਹੇ ਕਹੇ ਕਹਿ ਜਾਵੇ ਬਹੁਤ ਨੇ ਕਿ ਜਿਹੜੇ ਇਹ ਕਹਿ ਕਹਿ ਕੇ ਕਹਿੰਦੇ ਦੁਨੀਆਂ ਤੋਂ ਚਲੇ ਗਏ ਵੀ ਆਹ ਕੰਮ ਕਰੋ ਆਹ ਕੰਮ ਕਰੋ ਆਹ ਸੰਜਮ ਰੱਖੋ। ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ, ਲੇਕਿਨ ਪਰਮਾਤਮਾ ਦੁਨੀਆਂ ਦੇ ਵਿੱਚ ਕੋਈ ਵੀ ਧਰਮ ਦੇ ਨਾਮ ਤੇ ਕੀਤਾ ਹੋਇਆ ਕਰਮ, ਤੇਰੇ ਸਿਮਰਨ ਤੇਰੀ ਸਿਫਤੋ ਸਲਾਹ ਦੀ ਤੇਰੀ ਕੀਰਤੀ ਕਰਨ ਵਾਲਾ ਜਿਹੜਾ ਕਰਮ ਹੈ ਉਹਦੀ ਬਰਾਬਰੀ ਨਹੀਂ ਕਰ ਸਕਦਾ। ਇਸ ਕਰਕੇ ਭਗਤ ਹੀਣ ਨਾਨਕ ਜਨ ਜੰਪੈ ਹੋ ਸਲਾਹੀ ਸੱਚਾ ਸੋਈ। ਮਹਾਰਾਜ ਕਹਿੰਦੇ ਮੈਂ ਤੇਰੀਆਂ ਸਿਫਤਾਂ ਕਰਨਾ ਵਾ, ਮੈਂ ਤੇਰੀ ਕੀਰਤੀ ਕਰਦਾ ਹਾਂ। ਬਿਲਾਵਰ ਰਗ ਦਾ ਸਤਿਗੁਰੂ ਜੀ ਦਾ ਆਰੰਭਕ ਸ਼ਬਦ ਹੈ ਪਹਿਲਾ ਸ਼ਬਦ, ਉੱਥੇ ਮੇਰੇ ਦਾਤਾ ਜੀ ਨੇ ਸਿਫਤਾਂ ਕੀਤੀਆਂ। ਆਰੰਭ ਇੱਥੋਂ ਕਰਦੇ ਆ ਕਿ ਤੂੰ ਸੁਲਤਾਨ ਕਹ ਮੀਆਂ ਤੇਰੀ ਕਵਨ ਵਡਾਈ। ਹੁਣ ਪਿਆਰ ਇਹਦੇ ਅਰਥ ਵਿਦਵਾਨਾਂ ਨੇ ਜੋ ਕੀਤੇ ਨੇ ਉਹ ਇਹੀ ਨੇ ਕਿ ਤੂੰ ਸੁਲਤਾਨ ਪਰਮਾਤਮਾ ਤੂੰ ਸੁਲਤਾਨ ਹੈ, ਤੂੰ ਸਮਰਾਟ ਹੈ, ਮੈਂ ਤੈਨੂੰ ਮੀਆਂ ਆਖਦਾ ਵਾਂ, ਤੇਰੀ ਕਵਨ ਵਡਾਈ ਇਹ ਤੇਰੀ ਵਡਿਆਈ ਥੋੜ੍ਹੀ ਹੈ ਕੋਈ, ਇਹ ਕੋਈ ਤੇਰੀ ਸਿਫਤ ਨਹੀਂ ਆ। ਪਰ ਅਖੀਰ ਵਿੱਚ ਮੇਰੇ ਸਤਿਗੁਰ ਨੇ ਜੋ ਕਿਰਪਾ ਕੀਤੀ ਆ, ਮਹਾਰਾਜ ਕਹਿੰਦੇ ਹਾਂ ਮੇਰੇ ਤੇ ਕਿਰਪਾ ਕਰ, ਮੇਰ ਕਰ, ਮੈਂ ਤੇਰੀ ਸਿਫਤ ਕਰਾਂ, ਮੈਂ ਤੇਰੀ ਕੀਰਤੀ ਕਰਾਂ। ਤੇ ਸਿਫਤ ਕਰਕੇ ਬੰਦਿਆ ਹੰਕਾਰ ਨਾ ਕਰੀ ਕਿ ਮੈਂ ਰੱਬ ਦੇ ਇੰਨੇ ਗੁਣ ਗਾਏ, ਮੈਂ ਉਹਦੀ ਇੰਨੀ ਕੀਰਤੀ ਕੀਤੀ, ਮੈਂ ਉਹਦੀਆਂ ਸਿਫਤਾਂ ਕੀਤੀਆਂ ਉਹਦੀਆਂ ਨਾ। ਪਰਮਾਤਮਾ ਨੂੰ ਕੋਈ ਭੁੱਖ ਨਹੀਂ ਉਹਦੀਆਂ ਸਿਫਤਾਂ ਕਰੇ ਉਹਦੀ ਕੀਰਤੀ ਕਰੇ, ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰੀ ਦੁਨੀਆ ਇਕੱਠੀ ਹੋ ਕੇ ਰੱਬ ਦੀਆਂ ਸਿਫਤਾਂ ਕਰਾ, ਬਹੁਤ ਵੱਡਾ ਸਾਡੇ ਕਹਿਣ ਨਾਲ ਉਸਨੇ ਵੱਡਾ ਨਹੀਂ ਹੋ ਜਾਣਾ ਤੇ ਸਾਡੇ ਛੁਟਿਆਉਣ ਨਾਲ ਉਹਨੇ ਛੋਟਾ ਨਹੀਂ ਹੋ ਜਾਣਾ, ਉਹਨੂੰ ਕੋਈ ਫਰਕ ਨਹੀਂ ਪੈਣਾ। ਪਰ ਜੇਕਰ ਆਪਾਂ ਸਿਫਤਾਂ ਕਰਨੀਆਂ ਕੀਰਤੀ ਕਰਨੀਆਂ ਉਹ ਕਿਸ ਲਈ ਕਰਨੀਆਂ? ਆਪਣੇ ਭਲੇ ਲਈ। ਧੰਨ ਗੁਰੂ ਨਾਨਕ ਮਹਾਰਾਜ ਨੇ ਮਿਹਰਾਮਤ ਕੀਤੀ, ਸਾਹਿਬ ਜੀ ਕਹਿੰਦੇ ਆ, ਇਹ ਤੇ ਕੂਕਰ ਹੋਂ ਬੇਗਾਨਾ ਭੌਂਕਾ ਇਸ਼ਤਨ ਤਾਈ। ਕਹਿਣ ਲੱਗੇ ਕਿ ਪਰਮਾਤਮਾ ਮੈਂ ਤੇਰੀਆਂ ਸਿਫਤਾਂ ਕਰਨਾ ਇਸ ਕਰਕੇ ਕਰਨਾ ਵਾ, ਇਹ ਤੇ ਕੂਕਰ ਹੋਂ ਬੇਗਾਨਾ ਭੌਂਕਾ ਇਸ਼ਤਨ ਤਾਈ। ਪਿਆਰੋ ਆਪ ਜੀ ਦੇਖਦੇ ਹੋ ਜਿੱਥੇ ਸਮਾਨ ਜਿਹੜੇ ਕੂਕਰ ਨੇ ਉਹਨਾਂ ਦਾ ਬਹੁਤ ਝੁੰਡ ਹੋਵੇ ਨਾ ਪਿੰਡ ਵਿੱਚ, ਤੇ ਕੋਈ ਬੇਗਾਨਾ ਕੂਕਰ ਆ ਜਾਏ, ਸਮਾਨ ਆ ਜਾਏ, ਕੁੱਤਾ ਆ ਜਾਏ, ਤੇ ਜਦੋਂ ਸਾਰੇ ਕੁੱਤੇ ਉਸ ਨੂੰ ਘੇਰ ਲੈਂਦੇ ਆ, ਉਹ ਜਿਹੜਾ ਕੁੱਤਾ ਉਹਨੂੰ ਪਤਾ ਮੈਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਇਹਨਾਂ ਦੀ ਗਿਣਤੀ ਜ਼ਿਆਦਾ ਹੈ, ਲੇਕਿਨ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਕੀ ਕਰਦਾ? ਪਿਆਰ ਕੁੱਤਾ ਅੱਗੋਂ ਭੌਂਕਦਾ ਹੈ, ਦੰਦ ਕੱਢਦਾ ਹੈ, ਇਸ ਕਰਕੇ ਨਹੀਂ ਕਿ ਉਹਨਾਂ ਕੁੱਤਿਆਂ ਦਾ ਮੁਕਾਬਲਾ ਕਰਦਾ, ਨਾ ਆਪਣੇ ਬਚਾਅ ਲਈ। ਇਸੇ ਤਰ੍ਹਾਂ ਮੇਰੇ ਬਾਬਾ ਨਾਨਕ ਜੀ ਸਾਡੀ ਗੱਲ ਕਰਦੇ ਆ, ਗੁਰੂ ਨਾਨਕ ਮਹਾਰਾਜ ਆਪਣੀ ਨਹੀਂ ਸਾਨੂੰ ਸਿੱਖਿਆ ਦਿੰਦੇ ਕਿ ਮਾਲਕ ਦੇ ਚਰਨਾਂ 'ਚ ਐਂ ਬੇਨਤੀ ਕਰ, ਐਂ ਅਰਦਾਸ ਕਰ, ਹੇ ਵਾਹਿਗੁਰੂ ਨਿਰੰਕਾਰ ਪਰਮਾਤਮਾ ਇਹ ਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ। मैं तेरिया सिफतां करना, मैं तेरे सोले गुण इस करके नहीं कि मैं बड़ा एहसान कर रहा, मैं बड़ा तेरे ते परोपकार कर रहा, नहीं अपने भले लिए। क्यों? ये विकारां दे कुत्ते बहुत ने, मैं इन्हां विच घिर गया हाँ। इन्हां विकारां दे कुत्तियां तों बचण दे लई मलका हम कूकर तेरे दरबार भौंके आगे बदन मसार, मैं तां तेरियां सिफतां करना वा अपने बचाली अपने भले लई। धन गुरु अमरदास महाराज अगे की कृपा करदे हन जी।
1: एक पाल खेन विसरै तू स्वामी, जानौ बरस पचासा।
0: कहन लगे वाहेगुरु जी, जिन्नी देर तक मेरे अंदर सह चलदे आ मेर कर, मैं तेरी सिफत करा, मैं तेरे गुण गावा, मैं तेरे गीत गावा। पर नाल ए वी गल कही आ, एक खिन लई एक पल दे लई भी परमात्मा जी जे तुसीं मेरे तों विसर जाने हो, तुहाडी सिमरति मेरे मन चों चली जांदी आ, वो जिहड़ा एक खिन एक पल तुहाडी याद तों बिना गुजरिया, ऐं लगदा कि मेरी जिंदगी दे 50 साल ऐं ही लंघ गए आ, ऐं बतीत हो गया। कहण तो मरा दे के भगती करन वाला, बंदगी करन वाला एक खिन भी परमात्मा नूं वसारना नहीं चाहुंदा। ਉਹ ਤਾਂ ਇਹ ਨਹੀਂ ਗੱਲ ਕਹਿੰਦਾ ਏਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਪਰਮਾਤਮਾ ਇਹ ਘੜੀ ਇੱਕ ਪਲ ਇੱਕ ਖਿਨ ਮੈਂ ਆਪ ਜੀ ਨੂੰ ਯਾਦ ਨਾ ਕਰਾਂ ਤੇ ਮੈਨੂੰ ਐ ਲੱਗਦਾ ਕਿ ਮੇਰੇ ਭਾਅ ਦਾ ਜਿਵੇਂ ਕਲਯੁਗ ਆ ਗਿਆ ਹੋਵੇ, ਉਹਨੂੰ ਐ ਮਹਿਸੂਸ ਹੁੰਦਾ। ਇਸੇ ਕਰਕੇ ਬਾਬਾ ਕਬੀਰ ਸਾਹਿਬ ਜੀ ਜਦੋਂ ਉਹਨਾਂ ਦੇ ਬਚਨ ਪੜ੍ਹਦੇ, ਉਹਨਾਂ ਦੀ ਮਾਂ ਕਹਿੰਦੀ ਹੈ ਨਾ ਕਿ ਕਬੀਰ ਕਿਰਤ ਘੱਟ ਕਰਦਾ ਤੇ ਰੱਬ ਦਾ ਨਾਂ ਜ਼ਿਆਦਾ ਲੈਂਦਾ। ਕਬੀਰ ਸਾਹਿਬ ਜੀ ਦੀ ਆਪਣੀ ਬਾਣੀ ਦੇ ਬੋਲ ਨੇ ਕਿ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰ ਕੈਸੇ ਜੀਵੈ ਰਘੁਰਾਈ, ਤਨਨਾ ਬੁਰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਪਰ ਉੱਥੇ ਕਬੀਰ ਸਾਹਿਬ ਜੀ ਕਹਿੰਦੇ, ਮਾਂ ਮੈਂ ਕੀ ਕਰਾਂ, ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਜਦੋਂ ਮੈਂ ਇਹ ਧਾਗਾ ਇਹ ਨਾਲ ਦੇ ਸੁਰਾਖ ਚ ਫੂਕ ਮਾਰਦਾ ਵਾ, ਉਹ ਜਿਹੜਾ ਸਾਹ ਮੈਨੂੰ ਐ ਲੱਗਦਾ ਉਹਦੀ ਯਾਦ ਤੋਂ ਬਿਨਾਂ ਚਲਿਆ ਜਾਂਦਾ। ਇਸ ਕਰਕੇ ਮਾਂ ਮੈਂ ਨਹੀਂ ਚਾਹੁੰਦਾ ਕਿ ਮੇਰਾ ਇੱਕ ਵੀ ਸਵਾਸ ਉਹਦੀ ਯਾਦ ਤੋਂ ਬਿਨਾਂ ਲੰਘ ਜਾਏ। ਇਹ ਜਗਿਆਸੂ ਉਹਦਾ ਕੀਦਾ ਹੈ, ਉਹਦੀ ਭਾਵਨਾ ਹੈ, ਇਹ ਉਹਦਾ ਉੱਚਾ ਸੁੱਚਾ ਜੀਵਨ ਹੈ। ਇਹ ਖਿਨ ਲਈ ਵੀ ਪਰਮਾਤਮਾ ਤੋਂ ਦੂਰ ਨਹੀਂ ਹੋਣਾ ਚਾਹੁੰਦਾ, ਉਹਦੀ ਯਾਦ ਵਿੱਚੋਂ ਪਾਸੇ ਨਹੀਂ ਹੋਣਾ ਚਾਹੁੰਦਾ। ਉਹ ਕਹਿੰਦਾ ਇੱਕ ਖਿਨ ਪਰਮਾਤਮਾ ਜੇ ਤੁਸੀਂ ਭੁੱਲ ਜਾਂਦੇ ਹੋ, ਮੈਨੂੰ ਐ ਲੱਗਦਾ ਕਿ ਜਿਵੇਂ ਮੇਰੀ ਜ਼ਿੰਦਗੀ ਦੇ 50 ਸਾਲ ਐਂ ਵਿਅਰਥ ਚਲੇ ਗਏ ਹੋਣ, ਮੇਰੀ ਉਮਰ ਹੀ ਐਂ ਲੰਘ ਗਈ ਹੋਵੇ। ਭਗਤ ਨਾਮਦੇਵ ਜੀ ਜਦੋਂ ਉਹਨਾਂ ਦੇ ਬਚਨ ਪੜ੍ਹਨੇ ਆ, ਉਹ ਵੀ ਤਾਂ ਕਹਿੰਦੇ ਆ ਨਾ ਉਹਨਾਂ ਦਾ ਸ਼ਬਦ ਕਿ ਮਨ ਮੇਰੋ ਗੱਜ ਜਿਹਵਾ ਮੇਰੀ ਕਾਤੀ, ਉਹਦੇ ਉਹ ਅੱਗੇ ਜਾ ਕਿਰਪਾ ਕਰਦੇ ਆ ਨਾ, ਉਹ ਕਹਿੰਦਾ ਰੰਗਨ ਰੰਗੋ ਸੀਵਨ ਸੀਵੋ ਰਾਮ ਨਾਮ ਬਿਨ ਕਰੀ ਨਾ ਜੀਵੋ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੜੀ ਇੱਕ ਪਲ ਵੀ ਮੈਂ ਜਿਉਂਦਾ ਨਹੀਂ ਰਹਿ ਸਕਦਾ। ਇਹੀ ਗੱਲ ਧੰਨ ਗੁਰ ਅਮਰਦਾਸ ਮਹਾਰਾਜ ਕਹਿੰਦੇ ਆ, ਇੱਕ ਖਿਨ ਇੱਕ ਪਲ ਇੱਕ ਘੜੀ ਪਰਮਾਤਮਾ ਜੇ ਤੂੰ ਵਿਸਰ ਜਾਏ ਤੇ ਮੈਨੂੰ ਐ ਲੱਗਦਾ ਕਿ ਮੈਨੂੰ ਜੇ 50 ਸਾਲ ਹੋ ਗਏ ਨੇ ਤੈਨੂੰ ਯਾਦ ਕੀਤਿਆਂ, ਉਹ ਸਮਾਂ ਜਿਹੜਾ ਮੇਰਾ ਬਹੁਤ ਲੰਬੇਰਾ ਮੈਨੂੰ ਭਾਸਦਾ ਹੈ ਜੀ।
1: ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ।
0: ਅਸੀਂ ਮੂੜ ਹਾਂ, ਮੁਗਦ ਹਾਂ, ਬੇਸਮਝ ਹਾਂ, ਨਦਾਨ ਹਾਂ, ਗੁਰ ਕੈ ਸ਼ਬਦ ਪ੍ਰਗਾਸ਼ਾ ਗੁਰੂ ਦਾ ਸ਼ਬਦ। ਕਹਿਣ ਲੱਗੇ ਉਹ ਆਤਮਿਕ ਜੀਵਨ ਦੇਣ ਵਾਲਾ ਹੈ, ਉਹ ਮੇਰੇ ਜੀਵਨ ਅੰਦਰ ਚਾਨਣ ਦੇਣ ਵਾਲਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ, ਗੁਰੂ ਦਾ ਸ਼ਬਦ ਰੋਸ਼ਨ ਮਾਰ ਕਰਨ ਵਾਲਾ ਹੈ ਜੀ।
1: ਹਰ ਜੀਉ ਤੁਮ ਆਪੇ ਦੇਹ ਬੁਝਾਈ।
0: ਹੇ ਹਰੀ ਹੇ ਪਰਮਾਤਮਾ ਆਪ ਕਿਰਪਾ ਕਰ, ਮੇਰ ਕਰ, ਆਪਣੇ ਨਾਮ ਦੀ ਸੂਝ ਬੂਝ ਮੇਰੀ

ਆਤਮਾ ਹੈ ਪਰਮੇਸ਼ਵਰ, ਮੈਂ ਤੇਰੇ ਨਾਮ ਤੋਂ ਵਾਰੇ ਜਾਵਾਂ, ਸਦਕੇ ਜਾਵਾਂ, ਮੈਂ ਤੇਰੇ ਤੋਂ ਕੁਰਬਾਨ ਜਾਵਾਂ। ਹਉ ਕੁਰਬਾਨ ਜਾਈ ਤੇਰਾ ਨਾਮ ਹੈ, ਜਿਸ ਨੂੰ ਬਖਸਲ ਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਹਉ ਵਾਰੀ ਵਹੀਆਂ ਘੋਲੀ ਵਹੀਆਂ, ਤੂੰ ਪਰਬਤ ਮੇਰਾ ਓਲਾ ਰਾਮ, ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਤੇਰੇ ਨਾਮ ਤੋਂ।

0: ਪਾਈ।
1: ਆਮ ਸ਼ਬਦ ਗੁਰੂ ਦੇ ਸ਼ਬਦ ਦੇ ਦੁਆਰਾ ਮਹਾਰਾਜ ਕਹਿੰਦੇ ਅਸਾਂ ਨੇ ਆਪਣੇ ਅੰਦਰੋਂ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਮਾਰ ਲਿਆ, ਤੇ ਜਦੋਂ ਕੋਈ ਆਪਣੇ ਮਨ ਨੂੰ ਬੁਰਿਆਈਆਂ ਵਾਲੇ ਪਾਸਿਓਂ ਬਦੀਆਂ ਵਾਲੇ ਪਾਸਿਓਂ ਮਾਰ ਲੈਂਦਾ, ਮਾਲਕ ਮਿਹਰ ਕਰਦਾ, ਕਹਿਣ ਲੱਗੇ ਮਾਰ ਜੀਵਾ ਲੈ, ਫਿਰ ਉਹਨੂੰ ਆਤਮਕ ਜੀਵਨ ਦਿੰਦਾ, ਰੱਬ ਵਾਲੇ ਪਾਸੇ ਵਾਲਾ ਉਹਨੂੰ ਜੀਵਨ ਮਿਲ ਜਾਂਦਾ। ਜੋ ਬਾਣੀ ਚ ਬਚਨ ਆਉਂਦੇ ਹਨ ਕਿ ਸਤਿਗੁਰ ਮੇਰਾ ਮਾਰ ਜੀਵਾ ਲੈ, ਸਤਿਗੁਰ ਮੇਰਾ ਉਹ ਕੀ ਕਿਰਪਾ ਕਰਦਾ, ਮੇਰੇ ਮਨ ਨੂੰ ਬਦੀਆਂ ਵਿਕਾਰਾਂ ਵਾਲੇ ਪਾਸੇ ਮਾਰ ਕੇ ਤੇ ਰੱਬ ਵਾਲੇ ਪਾਸੇ ਧਰਮ ਵਾਲੇ ਪਾਸੇ ਜਿਉਂਦਿਆਂ ਕਰ ਦਿੰਦਾ, ਦੂਸਰਾ ਜੀਵਨ ਦੇ ਦਿੰਦਾ ਹੈ। ਜਿਸ ਨੂੰ ਸਾਹਿਬ ਕਹਿੰਦੇ ਮ੍ਰਿਤਕ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਆਹ ਕਿਰਪਾ ਕਰਦਾ ਮੇਰਾ ਸਤਿਗੁਰੂ ਆਪਣੇ ਸ਼ਬਦ ਦੇ ਰਾਹੀਂ ਸਾਡੇ ਮਨ ਨੂੰ ਬੁਰੇ ਪਾਸਿਓਂ ਮਾਰ ਕੇ ਚੰਗੇ ਪਾਸੇ ਧਰਮ ਵਾਲੇ ਪਾਸੇ ਰੱਬ ਵਾਲੇ ਪਾਸੇ ਲਗਾ ਦਿੰਦਾ, ਤੇ ਜਿਨ੍ਹਾਂ ਨੂੰ ਲਗਾ ਦਿੰਦਾ ਉਹਨਾਂ ਦੀ ਬੰਦ ਕਲਾਸੀ ਹੋ ਜਾਂਦੀ ਹੈ, ਉਹਨਾਂ ਦੀ ਮੁਕਤੀ ਹੁੰਦੀ ਹੈ ਜੀ।
0: ਸ਼ਬਦੇ ਮਨ ਤਨ ਨਿਰਮਲ ਹੋਵਾ, ਹਰ ਵਸਿਆ ਮਨ ਆਈ।
1: ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਦਾ ਮਨ ਵੀ ਪਵਿੱਤਰ ਹੋ ਜਾਂਦਾ, ਉਹਨਾਂ ਦਾ ਤਨ ਵੀ ਪਵਿੱਤਰ ਹੋ ਜਾਂਦਾ। ਜਿਨ੍ਹਾਂ ਦਾ ਮਨ ਤੇ ਤਨ ਪਵਿੱਤਰ ਹੋ ਜਾਂਦੇ ਨੇ, ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਆਪਣਾ ਨਿਵਾਸ

ਸ਼ਬਦ ਹੀ ਨਾਮ ਦਾ ਦਾਤਾ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਮਾਲਕ ਦੇ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਈਦਾ ਹੈ। ਉਸ ਪਰਮਾਤਮਾ ਦੇ ਵਿੱਚ ਸਮੀਪਤਾ, ਉਹਦੇ ਵਿੱਚ ਲੀਨਤਾ, ਭੇਤਾ ਗੁਰੂ ਦੇ

ਤੇ ਉਹਨਾਂ ਨੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪ੍ਰਾਪਤ ਨਹੀਂ ਕੀਤਾ, ਪਰਮਾਤਮਾ ਦਾ ਨਾਮ ਨਹੀਂ ਜਪਿਆ, ਆਪਣਾ ਜਨਮ ਉਹਨਾਂ ਨੇ ਅਜਾਈ ਗਵਾਲਿਆ। ਉਹ ਫਿਰ ਜੰਮਦੇ ਨੇ, ਮਰਦੇ ਨੇ, 84 ਦੇ ਗੇੜ ਚ ਪਏ ਰਹਿੰਦੇ।

ਐਵੇਂ ਹੀ ਆ ਕਿ ਜਿਵੇਂ ਗੰਦਗੀ ਦਾ ਕੀੜਾ ਉਹ ਗੰਦਗੀ ਵਿੱਚ ਹੀ ਮਸਤ ਰਹਿੰਦਾ ਹੈ, ਉਹਨੂੰ ਗੰਦਗੀ ਹੀ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁੱਖ ਨੇ, ਜਿਹੜੇ ਮੁਗਧ ਨੇ, ਉਹਨਾਂ ਨੂੰ ਵਿਕਾਰਾਂ ਦੀ ਗੰਦਗੀ ਹੀ ਚੰਗੀ ਲੱਗਦੀ ਹੈ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਨਹੀਂ

ਜਿਹੜੇ ਮਾਲਕ ਦਾ ਨਾਮ ਜਪਦੇ ਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ ਉਹਨਾਂ ਸੋਝੀ ਹੋ ਗਈ, ਉਹ ਇਹ ਗੱਲ ਕਹਿੰਦੇ ਆ ਕਿ ਆਪੇ ਕਰ ਵੇਖੈ। ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਆਪ ਹੀ ਇਹਦੀ ਸਾਰ ਲੈਂਦਾ, ਸੰਭਾਲ ਕਰਦਾ ਹੈ। ਕਹਿਣਗੇ ਤਿਸ ਬਿਨ ਅਵਰ ਨਾ ਕੋਈ, ਪਰਮਾਤਮਾ ਵਰਗਾ ਹੋਰ ਕੋਈ ਨਹੀਂ।

0: ਗੁਰਦੁਰਗਾਹ ਤੋਂ ਸਾਡੇ ਕਰਮਾਂ ਅਨੁਸਾਰ ਪਰਮਾਤਮਾ ਨੇ ਸਾਡੇ ਮਸਤਕ ਵਿੱਚ ਲਿਖਿਆ ਹੈ, ਉਸ ਨੂੰ ਕੋਈ ਮਿਟਾ ਨਹੀਂ ਸਕਦਾ। ਉਹ ਵਾਹਿਗੁਰੂ ਜੋ ਕਰਦਾ ਪਿਆਰੇ ਉਹੀ ਹੁੰਦਾ ਹੈ ਜੀ।
1: ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ।
0: ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਉਹ ਫਿਰ ਕਹਿੰਦੇ ਅਵਰ ਨਾ ਦੂਜਾ ਕੋਈ, ਪਰਮਾਤਮਾ ਵਰਗਾ ਹੋਰ ਦੂਜਾ ਕੋਈ ਨਹੀਂ ਹੈ। ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੁਆਰਾ ਇਹ ਸਮਝ ਪੈ ਗਈ, ਉਹ ਮਾਲਕ ਦੀਆਂ ਸਿਫਤਾਂ ਕਰਦੇ ਆ, ਉਹ ਵਾਹਿਗੁਰੂ ਦੀ ਕੀਰਤੀ ਕਰਦੇ ਆ, ਨਿਰੰਕਾਰ ਦੇ ਸੋਹਲੇ ਗਾ ਕੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਆ। ਇਹ ਧੰਨ ਗੁਰ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਜੋ ਇਸ ਪਵਿੱਤਰ ਅਸਥਾਨ ਤੇ ਲੜੀਵਾਰ ਸ਼ਬਦ ਵਿਚਾਰ ਸਤਿਗੁਰ ਮਹਾਰਾਜ ਕਿਰਪਾ ਕਰਦੇ ਨੇ। ਉਹ ਸਰਵਣ ਕਰੋ ਜੀ।
1: ਹੋਲੀ ਗੰਠ ਉੱਠੋ ਲਿਖਿਆ ਆਇਆ ਰਾਮ।
0: ਤੁਖਾਰੀ ਰਾਗ ਦਾ ਸ਼ਬਦ ਹੈ, ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਅੰਮ੍ਰਿਤ ਬਚਨ 1110 ਅੰਗ ਤੇ ਹਜ਼ੂਰ ਕਹਿੰਦੇ ਖੁੱਲੀ ਗੰਠ ਉੱਠੋ। ਕਹਿੰਦੇ ਸਵਾਸਾਂ ਦੀ ਗੰਢ ਖੁੱਲ ਗਈ, ਸਵਾਸ ਪੂਰੇ ਹੋ ਗਏ ਤੇ ਮਹਾਰਾਜ ਕਹਿੰਦੇ ਹੋਇਆ ਕਿ ਉੱਠੋ, ਇਹ ਜੀਵਾਤਮਾ ਉੱਠੀ। ਲਿਖਿਆ ਆਇਆ ਰਾਮ, ਪਰਮਾਤਮਾ ਦਾ ਹੁਕਮ ਆ ਗਿਆ, ਨਿਰੰਕਾਰ ਦੀ ਆਗਿਆ ਆ ਗਈ, ਸਵਾਸ ਪੂਰੇ ਹੋ ਗਏ ਤੇ ਮਹਾਰਾਜ ਕਹਿੰਦੇ ਇਹ ਆਤਮਾ, ਇਹ ਜੀਵ ਆਤਮਾ ਉੱਠ ਕੇ ਤੁਰ ਪਈ ਹੈ ਜੀ।
1: ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ।
0: ਹੁਣ ਇਹਦੇ ਰਸ ਕਸ, ਇਹਦੇ ਪਦਾਰਥ, ਇਹਦੇ ਸੁਖ ਠਾਕੇ ਰੋਕ ਦਿੱਤੇ ਗਏ। ਠਾਕ ਦਰਤ ਨੇ ਇੱਕ ਰੋਕਣਾ, ਠਾਕਾ ਵੇਖੋ ਆਪਾਂ ਮੱਝ ਵਿੱਚ ਰਹਿਣ ਵਾਲੇ ਨਾ, ਠਾਕਾ ਕਹਿੰਦੇ ਹਾਂ ਜਦੋਂ ਆਪਣੇ ਬੱਚੇ ਬੱਚੀਆਂ ਦਾ ਕੋਈ ਰਿਸ਼ਤਾ ਕਰਨੇ ਆ ਨਾ, ਜੇ ਅਸੀਂ ਵੇਖ ਵਿਖਾਲਾ ਹੁੰਦਾ ਤੇ ਫਿਰ ਆਪਾਂ ਠਾਕਾ ਲਾਉਂਦੇ, ਇੱਕ ਠਾਕਾ ਲੱਗਣਾ। ਠਾਕੇ ਦਾ ਮਤਲਬ ਇਹ ਹੈ ਕਿ ਤੁਹਾਡੀ ਧੀ ਸਾਨੂੰ ਪਸੰਦ ਹੈ, ਅਸੀਂ ਠਾਕਾ ਲਾਇਆ, ਠੱਗ ਦਿੱਤਾ ਤੁਹਾਨੂੰ ਕਿ ਇਹਦਾ ਰਿਸ਼ਤਾ ਤੁਸੀਂ ਕਿਧਰੇ ਹੋਰ ਨਹੀਂ ਕਰਨਾ, ਤੁਹਾਡਾ ਬੱਚਾ ਸਾਨੂੰ ਪਸੰਦ ਹੈ, ਅਸੀਂ ਠਾਕਾ ਲਾਇਆ, ਤੂੰ ਠੱਗ ਦਿੱਤਾ ਕਿ ਇਹਦਾ ਰਿਸ਼ਤਾ ਹੋਰ ਨਹੀਂ ਕਰਨਾ, ਇਹ ਸਾਡੇ ਘਰ ਹੀ ਇਹ ਢੁੱਕੇਗਾ ਬਰਾਤ ਲੈ ਕੇ। ਠਾਕੇ ਦਾ ਮਤਲਬ ਇਹ ਹੈ। ਤੇ ਕੁਝ ਇਲਾਕੇ ਚ ਰੋਕਾ ਕਹਿੰਦੇ ਰੋਕਾ, ਕਿ ਅੱਜ ਰੋਕਾ ਲੱਗਣਾ ਠਾਕ। ਮਹਾਰਾਜ ਕਹਿੰਦੇ ਆ ਰਸ ਕਸ ਸੁਖ ਠਾਕੇ ਬੰਦ ਚਲਾਇਆ, ਕਹਿੰਦੇ ਇਹਦੇ ਰਸ ਕਸ, ਇਹਦੇ ਸੁਖ ਸਾਰੇ ਰੋਕ ਦਿੱਤੇ ਗਏ, ਬੰਦ ਚਲਾਇਆ ਰਾਮ। ਤੇ ਕਹਿੰਦੇ ਜੀਵ ਆਤਮਾ ਨੂੰ ਪੁਰਾਣੀ ਨੂੰ ਬੰਨ ਕੇ ਫਿਰ ਲੈ ਚੱਲੇ ਹਨ ਜੀ।
1: ਬੰਦ ਚਲਾਇਆ ਜਾ ਪ੍ਰਭ ਭਾਇਆ, ਨਾ ਦੀਸੈ ਨਾ ਸੁਣੀਐ।
0: ਜਿਸ ਵੇਲੇ ਇਹਨੂੰ ਬੰਨ ਕੇ ਲੈ ਕੇ ਚੱਲੇ, ਬੰਨ ਚਲਾਇਆ, ਬੰਨ ਕੇ ਕਿਉਂ ਲੈ ਕੇ ਚੱਲੇ, ਫਿਰ ਜਾਣਾ ਚਾਹੁੰਦਾ ਤਾਂ ਵੀ, ਜੇ ਨਹੀਂ ਜਾਣਾ ਚਾਹੁੰਦਾ ਤਾਂ ਵੀ ਉਹਨਾਂ ਨੇ ਲੈ ਜਾਣਾ ਜੀ। ਇਸ ਨੂੰ ਮਹਾਰਾਜ ਕਹਿੰਦੇ ਆ ਆਪੀ ਨੇ ਭੋਗ ਭੋਗਾ ਪਸਮੜ ਭੋਰ ਸਧਾਇਆ, ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਕਹਿੰਦੇ ਹੁਣ ਲੈ ਚੱਲੇ ਨੇ ਇਹਨੂੰ, ਮਹਾਰਾਜ ਕਹਿੰਦੇ ਆ, ਕਹਿੰਦੇ ਬੰਦ ਚਲਾਇਆ ਜਾਂ ਪ੍ਰਭਾਇਆ, ਜਦੋਂ ਪ੍ਰਭੂ ਦਾ ਹੁਕਮ ਹੋਇਆ, ਉਹਦੀ ਰਜ਼ਾ ਹੋਈ, ਉਹਦਾ ਪਾਣਾ ਜਿਹੜਾ ਸੀ ਉਹਦਾ ਇਹ ਆ ਗਿਆ, ਮਹਾਰਾਜ ਕਹਿੰਦੇ ਫਿਰ ਜੀਵ ਬੰਨ ਕੇ ਇਹਨੂੰ ਲੈ ਚੱਲੇ, ਨਾ ਦੀਸੈ ਨਾ ਸੁਣੀਐ। ਪਿਆਰੋ ਨਾ ਹੁਣ ਉਹਦਾ ਇੱਥੇ ਕੁਝ ਦਿਖਾਈ ਪੈਂਦਾ ਤੇ ਨਾ ਸੁਣਾ।

0: ਮਹਾਰਾਜ ਕਹਿੰਦੇ ਬੰਦਾ ਬਿਮਾਰ ਹੋਏ ਨਾ ਤੇ ਲੋਕ ਆਉਂਦੇ ਹੌਸਲਾ ਦਿੰਦੇ ਪਰਵਾਹ ਨਾ ਕਰ ਤੂੰ ਠੀਕ ਹੋ ਜਾਣਾ। ਕੋਈ ਕਾਰਜ ਕਰਦਾ ਹੋਵੇ ਨਾ ਵੱਡਾ ਤੇ ਉਹ ਆਖੇ ਕਿ ਮੈਂ ਕਾਰਜ ਆਰੰਭ ਲਿਆ ਪਤਾ ਨਹੀਂ ਕਿੱਦਾਂ ਹੋਵੇਗਾ, ਲੋਕ ਹੌਸਲਾ ਦਿੰਦੇ ਪਰਵਾਹ ਨਾ ਕਰ ਤੇਰਾ ਕੰਮ ਹੋ ਜਾਣਾ, ਹੌਸਲਾ ਰੱਖ। ਪਿਆਰਿਓ ਦੁਨਿਆਵੀ ਕਾਰਜਾਂ 'ਚ ਹੌਸਲਾ ਦਿੱਤਾ ਜਾਂਦਾ, ਸਰੀਰਕ ਤੌਰ 'ਤੇ ਕੋਈ ਰੋਗੀ ਹੈ ਬਿਮਾਰੂ ਨੂੰ ਹੌਸਲਾ ਦਿੱਤਾ ਜਾਂਦਾ ਕਿ ਤੂੰ ਠੀਕ ਹੋ ਜਾਏਗਾ, ਪਰ ਦੁਨੀਆਂ 'ਤੇ ਕਿਸੇ ਨੂੰ ਹੌਸਲਾ ਨਹੀਂ ਦਿੱਤਾ ਜਾ ਸਕਦਾ ਕਿ ਬੰਦਿਆ ਤੂੰ ਦੁਨੀਆਂ ਤੋਂ ਨਹੀਂ ਜਾਣਾ, ਤੂੰ ਇੱਥੇ ਰਹਿਣਾ ਆ। ਇਹ ਹੌਸਲਾ ਕੋਈ ਨਹੀਂ ਦੇ ਸਕਦਾ, ਨਾ ਕੋਈ ਤੀਰਜ ਦੇ ਸਕਦਾ ਹੈ, ਕੋਈ ਨਾ ਬੰਦਾ ਤੀਰ ਇੱਥੇ ਹੌਸਲਾ ਦੇਣ ਵਾਲੇ ਨੇ ਆਪ ਚਲੇ ਜਾਣਾ, ਇੱਥੇ ਰਹਿਣਾ ਕਿੰਨੇ ਆ ਜੀ। ਮਹਾਰਾਜ ਕਹਿੰਦੇ ਆ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ, ਹਰ ਇੱਕ ਦੀ ਵਾਰੀ ਆਉਣੀ ਆ। ਇਸ ਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦਾ ਫਰੀਦਾ ਖਿੰਥਰ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ। ਵੱਡੇ ਵੱਡੇ ਕਹਾਉਣ ਵਾਲੇ ਆਪੋ ਆਪਣੀ ਵਾਰੀ ਤੇ ਚਲੇ ਗਏ। ਇਸ ਨੂੰ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਆ, ਕਹਾਂ ਸਪਾਈ ਮੀਤ ਹੈ ਦੇਖ ਨੈਣ ਪਸਾਰ, ਇੱਕ ਚਾਲੇ ਇੱਕ ਚਾਲ ਸੈਂ ਸਭ ਆਪਣੀ ਵਾਰ। ਕਹਿੰਦੇ ਕਿੱਥੇ ਨੇ ਤੇਰੇ ਭਰਾ, ਕਿੱਥੇ ਨੇ ਤੇਰੇ ਮਿੱਤਰ, ਕਿੱਥੇ ਤੇਰੇ ਮਾਂ ਪਿਓ। ਇੱਕ ਚਾਲੇ ਇੱਕ ਚਾਲ ਸੈਂ, ਕੋਈ ਚਲੇ ਗਏ, ਕੋਈ ਜਾਣ ਦੀ ਤਿਆਰੀ ਕਰਕੇ ਬੈਠਿਆ, ਸਭ ਆਪਣੀ ਵਾਰ ਆਪੋ ਆਪਣੀ ਵਾਰੀ ਤੇ ਸਾਰਿਆਂ ਨੇ ਜਾਣਾ। ਆਪ ਜੀ ਸਟੇਸ਼ਨ ਤੇ ਜਾਂਦੇ ਹੋ, ਉੱਥੇ ਬੜੇ ਮੁਸਾਫਰ ਇਕੱਠੇ ਹੋਏ ਹੁੰਦੇ ਆ, ਏਅਰਪੋਰਟ 'ਤੇ ਵੀ ਇਕੱਠੇ ਹੋਏ ਹੁੰਦੇ ਆ, ਅਸੀਂ ਸਾਰੇ ਉੱਥੇ ਬੈਠੇ, ਅਟੈਚੀ ਰੱਖੇ, ਬੈਗ ਰੱਖੇ ਆ, ਬੈਂਚ 'ਤੇ ਬੈਠੇ ਹੋਏ ਆ। ਪਿਆਰ ਇੱਕ ਮੁਸਾਫਰ ਸਾਡੇ ਕੋਲ ਬੈਠਾ, ਉਹਨੇ ਆਪਣਾ ਅਟੈਚੀ ਫੜਿਆ, ਉਹ ਤੁਰ ਪਿਆ, ਅਸੀਂ ਬੈਠੇ ਰਹੇ। ਸਾਨੂੰ ਕਹਿੰਦਾ ਮਿੱਤਰਾ ਕੀ ਗੱਲ ਹੈ, ਤੂੰ ਨਹੀਂ ਜਾਣਾ? ਉਹ ਕਹਿੰਦਾ ਸੱਜਣਾ ਤੇਰੀ ਵਾਰੀ ਆ ਗਈ, ਤੇਰੀ ਟ੍ਰੇਨ ਆ ਗਈ, ਤੂੰ ਚੱਲ, ਮੈਂ ਵੀ ਤੇਰੇ ਮਗਰ ਆ, ਮੇਰੀ ਵਾਰੀ ਆਉਣ ਵਾਲੀ ਆ, ਮੇਰੀ ਟ੍ਰੇਨ ਵੀ ਆਉਣ ਵਾਲੀ ਆ, ਸਭ ਕੋਈ ਆਈ ਵਾਰੀ ਹੈ, ਇਹ ਵਾਰੀ ਹਰ ਇੱਕ ਦੀ ਆਉਣੀ ਆ। ਬੱਚੇ ਖੇਡਾਂ ਖੇਡਦੇ ਆ, ਖੇਡਦੇ ਖੇਡਦੇ ਕਹਿ ਦਿੰਦੇ ਆ ਕਿ ਮੇਰੀ ਵਾਰੀ ਨਹੀਂ ਆਈ, ਮੇਰਾ ਮੌਕਾ ਨਹੀਂ ਮਿਲਿਆ। ਪਿਆਰ ਕੋਈ ਕਹਿੰਦਾ ਕਿ ਮੇਰੀ ਆਹ ਵਾਰੀ ਨਹੀਂ ਆਈ, ਮੈਨੂੰ ਆਹ ਮੌਕਾ ਨਹੀਂ ਮਿਲਿਆ, ਮੇਰਾ ਸੇਵਾ ਦੀ ਵਾਰੀ ਨਹੀਂ ਆਈ। ਪਰ ਦੁਨੀਆਂ 'ਤੇ ਕੋਈ ਬੰਦਾ ਨਹੀਂ ਜਿਹੜਾ ਇਹ ਦਾਅਵਾ ਕਰੇ ਕਿ ਮੇਰੀ ਮੌਤ ਦੀ ਵਾਰੀ ਨਹੀਂ ਆਈ। ਮੌਤ ਦੀ ਵਾਰੀ ਹਰ ਇੱਕ ਦੀ ਆਉਣੀ ਹੀ ਆਉਣੀ ਹੈ, ਇਹ ਤੇ ਰੱਬ ਦਾ ਪ੍ਰਸ਼ਾਦ ਹੈ ਜੀ। ਆਪਣੇ ਭੋਗ ਪੈਣਾ, ਦੇਗ ਵਰਤਾਈ ਜਾਣੀ ਹੈ। ਕੋਈ ਇਹ ਕਹਿ ਸਕਦਾ ਕਿ ਮੈਨੂੰ ਦੇਗ ਨਹੀਂ ਮਿਲੀ, ਮੈਂ ਰਹਿ ਗਿਆ? ਕੋਈ ਕਹਿ ਸਕਦਾ ਲੰਗਰ ਮੈਨੂੰ ਨਹੀਂ ਮਿਲਿਆ, ਮੈਂ ਰਹਿ ਗਿਆ? ਪਰ ਮੌਤ ਐਸਾ ਪ੍ਰਸ਼ਾਦ ਹੈ, ਦੁਨੀਆਂ ਦਾ ਕੋਈ ਵਿਅਕਤੀ ਦਾਅਵਾ ਨਹੀਂ ਕਰ ਸਕਦਾ ਕਿ ਮੈਨੂੰ ਇਹ ਮੌਤ ਨਹੀਂ ਮਿਲੀ, ਮੈਂ ਰਹਿ ਗਿਆ। ਇਹ ਵਾਰੀ ਹਰ ਇੱਕ ਦੀ ਆਉਣੀ ਆ, ਸਤਿਗੁਰ ਨੇ ਕਿਰਪਾ ਕੀਤੀ ਆ, ਆਪਣ ਵਾਰੀ ਸਭ ਸੇ ਆਵੇ। ਕਹਿੰਦੇ ਹਰ ਇੱਕ ਦੀ ਵਾਰੀ ਆਉਣੀ ਹੈ, ਜਦੋਂ ਵਾਰੀ ਆਈ ਮੌਤ ਨੇ ਆਉਣਾ, ਉਹਨੇ ਲੈ ਜਾਣਾ ਪੱਕੀ ਖੇਤੀ ਲੁਣੀਐ। ਮਹਾਰਾਜ ਕਹਿੰਦੇ ਇਹ ਤੇ ਏਦਾਂ ਹੀ ਆ ਮਿੱਤਰਾ, ਕਿ ਜਿਹੜਾ ਪਰਮਾਤਮਾ ਦਾ ਨਿਯਮ ਹੈ, ਜਦੋਂ ਫਸਲ ਪੱਕ ਜਾਂਦੀ ਆ ਨਾ, ਫਿਰ ਵੱਢਣੀ ਹੀ ਪੈਂਦੀ ਆ। ਫਿਰ ਜ਼ਿਮੀਂਦਾਰ ਕੱਟ ਲੈਂਦਾ, ਵਢੇਪਾ ਆ ਗਿਆ, ਫਸਲ ਪੱਕ ਗਈ, ਹੁਣੇ ਵੱਢੀ ਜਾਣੀ ਹੈ, ਹੁਣ ਤੇਰੀ ਵਾਰੀ ਆਉਣੀ, ਜਾਣ ਦੀ ਤਿਆਰੀ ਕਰ। ਪਰ ਹਾਂ, ਇੰਨੀ ਕੋ ਤਿਆਰੀ ਕਰ, ਪਰਮਾਤਮਾ ਦਾ ਇੰਨਾ ਕੋ ਨਾਮ ਜਪ, ਇੰਨੇ ਕੋ ਦੇ ਸੋਹਲੇਗਾ, ਸਰੀਰ ਤੇਰਾ ਸ਼ਮਸ਼ਾਨ ਘਾਟ ਬਾਅਦ ਵਿੱਚ ਜਾਵੇ, ਤੇਰੀ ਆਤਮਾ ਉਸ ਤੋਂ ਪਹਿਲਾਂ ਪਰਮਾਤਮਾ ਦੇ ਘਰ ਚਲੀ ਜਾਏ। ਮਹਾਰਾਜ ਕਹਿੰਦੇ ਆਹ ਕੰਮ ਕਰ, ਆਪਣ ਵਾਰੀ ਸਭ ਸੇ ਆਵੇ, ਪੱਕੀ ਖੇਤੀ ਲੁਣੀਐ, ਖੇਤੀ ਪੱਕੀ ਏ, ਇਹਨਾਂ ਵੱਢਣੀ ਹੀ ਪੈਣੀ ਹੈ ਜੀ।
1: ਘੜੀ ਚਸੇ ਕਾ ਲੇਖਾ ਲੀਜੈ, ਬੁਰਾ ਭਲਾ ਸਹੋ ਜੀਆ।
0: ਹਾਂ, ਜਿਹੜੇ ਤੂੰ ਕਰਮ ਕੀਤੇ ਨੇ, ਬੁਰੇ ਜਾਂ ਪਲੇ, ਚੰਗੇ ਜਾਂ ਮੰਦੇ, ਤੇਰੀਆਂ ਘੜੀਆਂ ਦਾ, ਤੇਰੇ ਪਲਾਂ ਦਾ ਇੱਥੇ ਲੇਖਾ ਹੋਣਾ। ਇਹ ਮਤ ਸੋਚ ਕਿ ਲੇਖਾ ਨਹੀਂ ਹੋਣਾ, ਸਭਨਾ ਦਾ ਦਰ ਲੇਖਾ ਹੋਏ। ਇੱਥੇ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ, ਕਿਹੜੇ ਕੰਮ ਇੱਥੇ ਲੇਖਾ ਜਿਹੜਾ ਉਹ ਮੰਗਿਆ ਜਾਣਾ ਹੈ ਜੀ।
1: ਨਾਨਕ ਸੁਰ ਨਰ ਸ਼ਬਦ ਮਿਲਾਏ, ਤਿੰਨ ਪ੍ਰਭ ਕਾਰਨ ਕੀਆ।
0: ਉਸ ਪਰਮਾਤਮਾ ਨੇ ਐਸਾ ਕਾਰਨ, ਐਸਾ ਸਬੱਬ ਬਣਾਇਆ, ਨਾਨਕ ਸੁਰ ਨਰ ਸ਼ਬਦ ਮਿਲਾਏ। ਮਹਾਰਾਜ ਕਹਿੰਦੇ ਜਿਹੜੇ ਦੈਵੀ ਗੁਣਾਂ ਵਾਲੇ ਨੇ, ਮੇਰਾ ਦਾਤਾ ਸ਼ਬਦ ਦੀ ਬਰਕਤ ਨਾਲ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਦਾ, ਆਪਣੇ ਨਾਲ ਮਿਲਾ ਕੇ ਰੱਖਦਾ। ਇਹ ਧੰਨ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ ਜੀ, ਇਹਨੀ ਸੇਵਾ ਪ੍ਰਵਾਨ ਕਰਨੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਮਾਫ ਕਰਨੀਆਂ ਆਪ ਸੰਗਤਾਂ ਦਾ, ਸਤਿਕਾਰਯੋਗ ਸਿੰਘ ਸਾਹਿਬ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨਕੋਟ ਸ਼ੁਕਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਇਹ ਸੇਵਾ ਲਈ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਸਿਮਰਜੀਤ ਪਲਾਹਾ ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਵਸਿਆ ਤੇਰਾ ਅੰਤ ਨਾ ਜੈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਧ ਵੇਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ, ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਏ ਰਹਾਓ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਓਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰਉ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਾਸ ਰਹਾਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ, ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉੱਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧਾਉ ਜੀ ਸਤਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਿਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਵਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਉਡੇ ਓਡ ਆਵੈ ਸੈ ਕੋਸਾ, ਤਿਸ ਪਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ,
मन मह सिमरन करिया सब।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹਉ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ

ਸਹਿਤ ਸਤਿਗੁਰ ਰਹਿਆ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰੇ ਧਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ।

ਪਾਇਆ ਤਰਸ ਪਾਇਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲਦੇ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੇ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੇ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿੰਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆ। ਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸ਼ੋ। ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਸੋ ਦਰ ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਰੇ ਮਨ ਤੇਰੋ ਕੋਈ ਨਹੀਂ ਖਿੰਚਲੇ ਜਿਨ ਪਾਰ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ ਔਰ ਮੂਏ ਕਿਆ ਰੋਈਐ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨ ਸਹੈ ਦੁੱਖ ਕਰ ਰੋਵੈ ਬਲਾਏ ਜਹਿ ਤੇ ਉਪਜੀ ਤਹਿ ਰਚੀ ਪੀਵਤ ਮਰਦਨ ਲਾਗ ਕਹਿ ਕਬੀਰ ਚਿਤ ਚਿਤਿਆ ਰਾਮ ਸਿਮਰ ਬੈਰਾਗ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁਤ ਦਾਰਾ ਪਹਿਆਨ ਲੁਟਾਵੈ ਮਾਨ ਮੇਰੇ ਭੁੱਲੇ ਕਪਟ ਨ ਕੀਜੈ ਅੰਤ ਨਿਬੇਰਾ ਤੇਰੇ ਜੀ ਪੈ ਲੀਜੈ ਲਿਖੈ ਕਤਹੇ ਨਾ ਛੂਟੀਐ ਖਿਨ ਖਿਨ ਭੁੱਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਔਰ ਸੋਹ ਕੁਰ ਸੋਹ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਿ

ਪੂਰਾ ਸਤਿਗੁਰ ਪਾਇਆ ਕਾਰੁ ਗਹਿਲੀਨੇ ਸਰਬਸੋ ਦੀਨੇ ਆਪਹਿ ਆਪ ਮਿਲਾਇਆ।